ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਦੀ ਅੱਜ ਦਿਨ ਵੀਰਵਾਰ ਸੱਕ ਸੰਮਤ 1948 ਈਸਵੀ ਦੇ ਜੇਠ ਮਹੀਨੇ ਦੀ ਅੱਜ 20 ਤਾਰੀਖ ਅਤੇ ਈਸਵੀ ਸੰਨ 2026 ਜੂਨ ਮਹੀਨੇ ਦੀ ਅੱਜ 11 ਤਾਰੀਖ ਏ। ਸਾਡੀ ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਗਿਆ 5:58 ਅਤੇ 40 ਸਕਿੰਟ ਦਾ। ਸ਼ੁਰੂ ਕਰਨ ਜਾ ਰਿਹਾ ਸਾਡੀ ਅੱਜ ਦੀ ਇਹ ਪ੍ਰਸਾਰਣ ਸਭਾ। ਅੱਜ ਦੇ ਇਸ ਪ੍ਰਸਾਰਣ ਸਭਾ ਵਿੱਚ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਏ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾ ਹਰਸ ਤੇ ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਔਰ 6:05 ਤੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਸੁਣਦਿਆਂ ਹਿੰਦੀ ਵਿਚ ਖ਼ਬਰਾਂ ਹੁਣ ਤੋਂ ਥੋੜੀ ਦੇਰ ਬਾਅਦ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਆਓ ਇੱਕ ਨਜ਼ਰ ਮਾਰਦੇ ਹਾਂ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਉੱਪਰ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਤੇ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 6:15 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਸਮਾਂ ਰਹੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ। 8 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, 8:30 ਤੇ ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਅੱਠ ਵੱਜ ਕੇ 40 ਮਿੰਟ ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਮਹਿਕ ਪੰਜਾਬ ਦੀ। ਅਤੇ ਤੁਸੀਂ ਜਾਣ ਮਾਣੋਗੇ ਜੀ ਸਾਡਾ ਹਫ਼ਤਾਵਾਰੀ ਸਿਲਸਿਲਾ ਸੂਫੀਆਨਾ ਸੰਗੀਤ ਦਾ। 9 ਰਿਲੇਅ ਕਰਾਂਗੇ ਵਿਵਤ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤੇ ਅਸੀਂ 9 ਸੁਣੋਗੇ ਪ੍ਰੋਗਰਾਮ ਚਿੱਤਰ ਲੋਕ, ਅਤੇ 9:30 ਤੇ ਪ੍ਰੋਗਰਾਮ ਆਜ ਕੇ ਫਨਕਾਰ। 10 ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਗੀਤ ਪਿਟਾਰਾ, ਅਤੇ ਤੁਸੀਂ ਆਨੰਦ ਮਾਣੋਗੇ ਹਿੰਦੀ ਫਿਲਮੀ ਗੀਤਾਂ ਦਾ। 11 ਲਈ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 ਤੇ ਤੁਸੀਂ ਆਨੰਦ ਮਾਣੋਗੇ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ ਦਾ। 12 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਔਰ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਬਾਰਾਂ ਵੱਜ ਕੇ 10 ਮਿੰਟ ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਪ੍ਰੋਗਰਾਮ ਦਾ ਸੰਚਾਲਨ ਕਰਾਂਗੇ ਕਿਰਨਪਾਲ ਕੌਰ। 12:30 ਤੇ ਸਾਡੀਆਂ ਭੈਣਾਂ ਦਾ ਪ੍ਰੋਗਰਾਮ ਰਹੇਗਾ ਜੀ ਘਰ ਪਰਿਵਾਰ, ਅਤੇ ਸਿਲਸਿਲਾ ਰਹੇਗਾ ਦੋ ਗੱਲਾਂ।

1:10 ਲੇਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ। 1:15 ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਹੈਲੋ ਫਰਮਾਇਸ਼, ਸਿਲਸਿਲਾ ਰਹੇਗਾ ਸਾਡਾ ਟੈਲੀਫੋਨ ਮਿਲਾਓ ਜੀ। 2 ਲੇਕਰਾਂਗੇ ਅੰਗਰੇਜ਼ੀ ਵਿਚ ਖਬਰਾਂ ਦਾ ਬੁਲੇਟਿਨ ਔਰ 2:15 ਤੇ ਹਿੰਦੀ ਵਿਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਬਾਅਦ ਦੁਪਹਿਰ 2:30 ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਫਿਰ ਤੁਹਾਡੇ ਨਾਲ ਰਹੇਗਾ ਪ੍ਰੋਗਰਾਮ ਸੁਰੀਲੀ ਦੁਪਹਿਰ ਲੈ ਕੇ। 3 ਲੇਕਰਾਂਗੇ ਵਿਵਤ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ ਅਸੀਂ 3 ਸੁਣ ਕੇ ਪ੍ਰੋਗਰਾਮ ਸਖੀ ਸਹੇਲੀ ਅਤੇ 4 ਪ੍ਰੋਗਰਾਮ ਹੈਲੋ ਫਰਮਾਇਸ਼। 5 ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਕਿਸਾਨ ਵਾਣੀ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸੀਮਾ ਮਹਿਰਾ। ਸਿਲਸਿਲਾ ਰਹੇਗਾ ਸਾਥੀਓ ਸਾਡਾ ਹਫ਼ਤਾਵਾਰੀ ਖੁੰਡ ਚਰਚਾ। ਵਿਸ਼ਾ ਰਹੇਗਾ ਗਰਮੀ ਰੁੱਤ ਦੀਆਂ ਖੁੰਬਾਂ ਦੀ ਕਾਸ਼ਤ। ਭਾਗ ਲੈਣ ਵਾਲੇ ਕਲਾਕਾਰ ਹੋਣਗੇ ਅੰਗਦ ਯਾਨੀ ਕਿ ਕੁਲਵਿੰਦਰ ਸਿੰਘ ਚਾਨੀ, ਤਰਸੇਮ ਸਿੰਘ ਬੁੱਟਰ ਨੰਬਰਦਾਰ ਦੇ ਰੂਪ ਵਿੱਚ ਅਤੇ ਫੇਲਾ ਕੁਲਵਿੰਦਰ ਸਿੰਘ ਔਲਖ, ਆਲੇਖ ਕੁਲਵਿੰਦਰ ਸਿੰਘ ਚਾਨੀ, ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ।

ਪੰਜ ਵੱਜ ਕੇ 30 ਮਿੰਟ 'ਤੇ ਪ੍ਰੋਗਰਾਮ ਰਹੇਗਾ ਸਾਥੀਓ, ਗੱਲਾਂ 'ਚੋਂ ਗੱਲ ਸਿਲਸਿਲਾ ਰਹੇਗਾ ਹੈਲੋ ਡਾਕਟਰ, ਅਤੇ ਇਸ ਵਿਸ਼ਾ ਰਹੇਗਾ ਸਾਡੇ ਅੱਜ ਦਾ ਪ੍ਰੋਗਰਾਮ, ਸਾਡੀ ਸਿਹਤ ਨੂੰ ਲੈ ਕੇ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਲਵਲੀਨ ਸਚਦੇਵਾ। 6:20 'ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 6:30 'ਤੇ ਸਮਾਂ ਰਹੇਗਾ ਸਾਡੇ ਯੁਵਾ ਸਾਥੀਆਂ ਦੇ ਪ੍ਰੋਗਰਾਮ ਯੁਵ ਬਾਣੀ ਦਾ। 7:00 ਪੰਜਾਬੀ ਵਿੱਚ ਖਬਰਾਂ ਰਿਲੇਅ ਕਰਾਂਗੇ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ। 7:10 ਤੋਂ ਲੈ ਕੇ 7:45 'ਤੇ ਸਾਡਾ ਇੱਕ ਵਿਸ਼ੇਸ਼ ਪ੍ਰੋਗਰਾਮ ਰਹੇਗਾ ਜੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਰਿਲੇਅ ਕਰਾਂਗੇ। 7:45 'ਤੇ ਆਕਾਸ਼ਵਾਣੀ FM ਬਠਿੰਡਾ ਤਹਿਤ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ। 8:15 'ਤੇ ਰਿਲੇਅ ਕਰਾਂਗੇ ਸਾਡਾ ਇੱਕ ਵਿਸ਼ੇਸ਼ ਸਪੋਂਸਰ ਪ੍ਰੋਗਰਾਮ ਉਮੰਗ ਬਾਈ NCERT ਭਾਗ 1304। 8:45 'ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। 9:00 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:15 'ਤੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਦੇ ਪ੍ਰਸਾਰਣ, ਜਿਸ ਤੇ ਅਸੀਂ 9:15 'ਤੇ ਸੁਣੋਗੇ ਪ੍ਰੋਗਰਾਮ ਆਪਕੇ ਲਈ। 9:30 'ਤੇ ਪ੍ਰੋਗਰਾਮ ਛਾਇਆ ਗੀਤ। 10:00 ਪ੍ਰੋਗਰਾਮ ਆਜ ਕੇ ਫਨਕਾਰ ਔਰ 10:30 'ਤੇ ਰਹੇਗਾ ਸਾਥੀ ਪ੍ਰੋਗਰਾਮ ਢਲਤੀ ਜਾਏ ਰਾਤ, ਔਰ 11:00 ਸਾਡੀ ਸਭਾ ਦੀ ਸਮਾਪਤੀ ਹੋਏਗੀ। ਇਹ ਤਾਂ ਸਨ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 MHz 'ਤੇ। ਆਓ ਹੁਣ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।

ਤੁਸੀਂ ਸੁਣ ਰਹੇ ਸੀ ਅਨੁਰਾਧਾ ਪੌੜਵਾਲ ਅਤੇ ਸਾਥੀਆਂ ਦੀ ਆਵਾਜ਼ਾਂ ਦੇ ਵਿੱਚ ਇਹ ਭਗਤੀ ਰਚਨਾ ਅਤੇ ਆਉਣ ਸੁਣਦੇ ਅਗਲੀ ਭਗਤੀ ਰਚਨਾ ਜਿਸ ਨੂੰ ਆਵਾਜ਼ ਦਿੱਤੀ ਹੈ ਅਨੂਪ ਜਲੋਟਾ ਨੇ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਤੇ ਸਟੂਡੀਓ ਦੀ ਘੜੀ ਮੁਤਾਬਕ ਸਮਾਂ ਜੀ 7:33 ਦਾ ਤੇ ਹੁਣ ਪੇਸ਼ ਹੈ ਪ੍ਰੋਗਰਾਮ ਸੱਜਰੀ ਸਵੇਰ।

ਅੱਜ ਪ੍ਰੋਗਰਾਮ ਸੱਚੀ ਸਵੇਰ ਤਹਿਤ ਸਾਡਾ ਹਫ਼ਤਾਵਾਰੀ ਸਿਲਸਿਲਾ ਰਹੇਗਾ ਜੀ ਸ਼ੁਰਲੀਆਂ। ਜੀ ਸਾਥੀਓ, ਗੀਤ ਸੰਗੀਤ ਦੇ ਨਾਲ ਢੇਰ ਸਾਰੀਆਂ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਜੀ ਬਣੇ ਰਹੋ 101.1 ਮੈਗਾਹਰਟਜ਼ 'ਤੇ। ਸੋ ਕਰਦੇ ਹਾਂ ਜੀ ਪ੍ਰੋਗਰਾਮ ਦਾ ਆਗਾਜ਼ ਇਸ ਖੂਬਸੂਰਤ ਜਿਹੇ ਗੀਤ ਦੇ ਨਾਲ।

0: ਸਮਾਂ ਸਾਥੀਓ 7 ਵੱਜ ਕੇ 10 ਮਿੰਟ ਤੇ 5 ਸਕਿੰਟ ਦਾ ਜੀ ਆਕਾਸ਼ਵਾਣੀ ਐਫ ਐਮ ਬਠਿੰਡਾ ਯਾਨੀ ਕਿ 101.1 ਮੈਗਾਹਰਟਜ਼ ਤੇ ਦੋਸਤੋ ਜਾਰੀ ਹੈ ਪ੍ਰੋਗਰਾਮ ਸਜਰੀ ਸਵੇਰ ਦਾ ਇਹ ਸਫ਼ਰ ਔਰ ਸਾਥੀ ਪ੍ਰੋਗਰਾਮ ਦੌਰਾਨ ਅੱਜ ਮੈਂ ਤੁਹਾਡੇ ਨਾਲ ਹਾਂ ਤੁਹਾਡਾ ਆਪਣਾ ਰੇਡੀਓ ਦੋਸਤ ਇਸ ਪ੍ਰੋਗਰਾਮ ਦਾ ਹੋਸਟ ਤੁਹਾਡਾ ਆਪਣਾ ਆਰ ਜੇ ਪਵਨ ਬਿਲਕੁਲ ਸਾਥੀਓ ਆਪਾਂ ਸ਼ੁਰੂ ਵਿੱਚ ਗੱਲ ਕੀਤੀ ਸੀ ਪੋਜ਼ਿਟਿਵ ਥੋਟ ਯਾਨੀ ਕਿ ਸਕਾਰਾਤਮਕ ਸੋਚ ਨਾਲ ਜੇ ਅਸੀਂ ਆਪਣੀ ਜ਼ਿੰਦਗੀ ਦਾ ਸਫ਼ਰ ਅੱਜ ਦੇ ਦਿਨ ਦਾ ਸਫ਼ਰ ਸ਼ੁਰੂ ਕਰੀਏ ਤਾਂ ਸਾਥੀਓ ਪੂਰਾ ਦਿਨ ਹੀ ਸਾਡਾ ਵਧੀਆ ਲੰਘਦਾ ਹੈ ਔਰ ਸਾਥੀਓ ਕਹਿੰਦੇ ਨੇ ਕਿ ਇਸ ਵਾਸਤੇ ਖੁਸ਼ੀ ਅਤੇ ਹੱਸਣਾ ਵੀ ਬਹੁਤ ਜ਼ਰੂਰੀ ਹੈ ਔਰ ਸਾਥੀਓ ਇਹ ਹੱਸਣਾ ਅਤੇ ਖੁਸ਼ੀ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਹੈ ਇਹ ਸਿਰਫ ਸਾਥੀਓ ਮਨੋਰੰਜਨ ਹੀ ਨਹੀਂ ਸਗੋਂ ਸਾਡੇ ਸਰੀਰ ਅਤੇ ਮਾਨਸਿਕ ਸਿਹਤ ਲਈ ਵੀ ਬਹੁਤ ਜ਼ਰੂਰੀ ਹੈ ਸੋ ਜੀ ਹੱਸਣਾ ਸਾਥੀਓ ਸਾਡੇ ਸਰੀਰ ਵਿੱਚ ਤਣਾਅ ਵਾਲੇ ਜਿਹੜੇ ਹਾਰਮੋਨ ਹੈ ਉਹ ਵਧਾਉਂਦਾ ਔਰ ਹੱਸਣ ਨਾਲ ਸਾਥੀਓ ਖੂਨ ਦਾ ਜਿਹੜਾ ਭਾਵ ਹੈ ਉਹ ਵੱਧਦਾ ਅਤੇ ਦਿਲ ਨੂੰ ਵੀ ਫਾਇਦਾ ਹੁੰਦਾ ਹੈ ਔਰ ਸਾਥੀਓ ਖੁਸ਼ੀ ਨਾਲ ਹੱਸਣ ਨਾਲ ਸਾਡਾ ਜਿਹੜਾ ਇਮਿਊਨ ਸਿਸਟਮ ਹੈ ਉਹ ਵੀ ਮਜ਼ਬੂਤ ਹੁੰਦਾ ਹੈ ਔਰ ਸਾਥੀਓ ਇਸੇ ਤਰ੍ਹਾਂ ਜੇ ਅਸੀਂ ਆਪਣੇ ਯਾਰ ਦੋਸਤ ਮਿੱਤਰਾਂ ਨਾਲ ਇਕੱਠੇ ਬੈਠ ਕੇ ਖੁਸ਼ੀ ਜ਼ਾਹਰ ਕਰੀਏ ਹੱਸੀਏ ਤਾਂ ਸਾਥੀਓ ਇਸ ਦੇ ਨਾਲ ਹੈ ਉਹ ਨੇੜਤਾ ਅਤੇ ਭਰੋਸਾ ਵੀ ਵੱਧਦਾ ਹੈ ਖੈਰ ਜੀ ਹੱਸਣਾ ਅਤੇ ਖੁਸ਼ੀ ਇੱਕ ਅਜਿਹੀ ਸਾਥੀਓ ਮਨੋਵਿਗਿਆਨਿਕ ਅਵਸਥਾ ਹੈ ਜਿਸ ਵਿੱਚ ਇਨਸਾਨ ਸੰਤੁਸ਼ਟੀ ਆਨੰਦ ਅਤੇ ਅੰਦਰੂਨੀ ਸ਼ਾਂਤੀ ਮਹਿਸੂਸ ਕਰਦਾ ਹੈ ਔਰ ਸਾਥੀਓ ਖੁਸ਼ੀ ਸਿਰਫ ਬਹੁਤ ਵੱਡੀਆਂ ਪ੍ਰਾਪਤੀਆਂ ਕਰਨ ਨਾਲ ਹੀ ਨਹੀਂ ਹੁੰਦੀ ਸਗੋਂ ਛੋਟੀਆਂ ਛੋਟੀਆਂ ਗੱਲਾਂ ਨਾਲ ਵੀ ਇਹ ਜਿਹੜੀ ਖੁਸ਼ੀ ਹੈ ਸਾਨੂੰ ਮਿਲ ਸਕਦੀ ਹੈ ਸੋ ਜੀ ਖੁਸ਼ ਰਹਿਣ ਦੇ ਸਾਥੀਓ ਬਹੁਤ ਸਾਰੇ ਤਰੀਕੇ ਨੇ ਔਰ ਵੈਸੇ ਵੀ ਸਾਥੀਓ ਅੱਜ ਕੱਲ੍ਹ ਤਾਂ ਜੇ ਸਾਡਾ ਥੋੜ੍ਹਾ ਜਿਹਾ ਮੂਡ ਔਫ ਹੋਏ ਤਾਂ ਅਸੀਂ ਸੋਸ਼ਲ ਮੀਡੀਆ ਦਾ ਵੀ ਸਹਾਰਾ ਲੈ ਸਕਦੇ ਹਾਂ ਔਰ ਸੋਸ਼ਲ ਮੀਡੀਆ 'ਤੇ ਸਾਥੀਓ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਰੀਲਸ ਨੇ ਜੋ ਸਾਡੇ ਮਨ ਨੂੰ ਸਾਡੇ ਦਿਲ ਨੂੰ ਸਾਨੂੰ ਸਕੂਨ ਬਖਸ਼ਦੀਆਂ ਨੇ ਸੋ ਜੀ ਹਰ ਰੋਜ਼ ਸ਼ੁਕਰਗੁਜ਼ਾਰ ਹੋਣ ਵਾਲੀਆਂ ਗੱਲਾਂ ਬਾਰੇ ਸੋਚੋ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਓ ਔਰ ਨਿਯਮਤ ਸਾਥੀਓ ਰੋਜ਼ਾਨਾ ਜਿਹੜੀ ਹੈ ਉਹ ਕਸਰਤ ਥੋੜ੍ਹੀ ਜਿਹੀ ਜ਼ਰੂਰ ਕਰੋ ਉਹ ਸਾਡੇ ਸਰੀਰ ਸਾਡੀ ਜ਼ਿੰਦਗੀ ਵਾਸਤੇ ਬਹੁਤ ਜ਼ਰੂਰੀ ਨੇ ਔਰ ਸਾਥੀਓ ਇੱਕ ਹੋ ਸਕੇ ਤਾਂ ਮਨਪਸੰਦ ਲੋਕਾਂ ਲਈ ਵੀ ਸਮਾਂ ਕੱਢੋ ਇਹ ਵੀ ਸਾਥੀਓ ਸਾਨੂੰ ਖੁਸ਼ੀ ਬਖਸ਼ਦੀਆਂ ਨੇ ਖੈਰ ਜੀ ਤੁਹਾਡੀ ਖੁਸ਼ੀ ਤੁਹਾਡੇ ਹਾਸੇ ਦਾ ਸਾਥੀਓ ਆਕਾਸ਼ਵਾਣੀ ਐਫ ਐਮ ਬਠਿੰਡਾ ਵੀ ਪੂਰਾ ਖਿਆਲ ਰੱਖਦਾ ਹੈ ਸੋ ਜੀ ਦਿਨ ਹੈ ਸਾਥੀਓ ਅੱਜ ਵੀਰਵਾਰ ਅਤੇ ਅੱਜ ਸਾਡਾ ਹਫ਼ਤਾਵਾਰੀ ਸਿਲਸਿਲਾ ਰਹੇਗਾ ਜੀ ਸੁਰਲੀਆਂ ਮਾਫ਼ ਕਰਨਾ ਸੋ ਜੀ ਸੁਰਲੀਆਂ ਲੈ ਕੇ ਹਾਜ਼ਰ ਨੇ ਜੀ ਬਬਲੀ ਯਾਨੀ ਕਿ ਮਮਤਾ ਅਰੋੜਾ ਔਰ ਡੋਲੀ ਦੇ ਕਿਰਦਾਰ ਦੇ ਵਿੱਚ ਸੀਮਾ ਮਹਿਰਾ ਔਰ ਬੀਬੋ ਭੂਆ ਵੀ ਸ਼ਾਇਦ ਹੋ ਸਕਦੇ ਸਾਡੇ ਨਾਲ ਸੰਦੀਪ ਸ਼ੇਰਗਿੱਲ ਜੀ ਸੋ ਜੀ ਬਣੇ ਰਹੋ 101.1 ਮੈਗਾ ਹਰਸ ਅਤੇ ਹੁਣ ਆਨੰਦ ਮਾਣਦੇ ਹਾਂ ਸਾਡਾ ਹਫ਼ਤਾਵਾਰੀ ਸਿਲਸਿਲਾ ਸਾਥੀਓ ਸੁਰਲੀਆਂ
1: ਪ੍ਰੋਗਰਾਮ ਸੁਰਲੀਆਂ
2: ਜਿਹਨੂੰ ਦੇਖੋ ਵਟਸਐਪ ਤੇ ਫੇਸਬੁੱਕ ਤੇ ਸਾਰੇ ਗਿਆਨ ਦੇਣ ਲੱਗੇ ਹੋਏ ਆ ਸਾਰੇ ਕਹਿੰਦੇ ਆ ਗਰਮੀ ਬਹੁਤ ਹੈ ਬਾਹਰ ਨਾ ਜਾਓ ਸਕੂਲ ਨਾ ਜਾਓ

0: ਦੇਖੋ ਬੀਬੋ ਸਿਸ, ਜੇਕਰ ਗੱਲ ਤੁਸੀਂ ਖਾਣ ਪੀਣ ਦੀ ਕਰਦੇ ਹੋ, ਕੱਪੜਿਆਂ ਦੀ ਕਰਦੇ ਹੋ, ਸੂਟਾਂ ਦੀ ਕਰਦੇ ਹੋ, ਤਾਂ ਇੱਥੇ ਵੀ ਮੈਨੂੰ ਕਮੀ ਨਹੀਂ ਹੈ ਖਾਣ ਪੀਣ ਦੀ ਤੇ ਕੱਪੜਿਆਂ ਦੀ, ਉਹ ਤਾਂ ਮੈਨੂੰ ਇੱਥੇ ਮਿਲ ਜਾਣੇ ਹੈ। ਪਰ ਗੱਲ ਉਹ ਹੈ ਕਿ ਜਦੋਂ ਪਿੱਕ ਕੇ ਜਾਓ ਨਾ, ਬਸ ਉਹ ਜਿਹੜੀ ਫੀਲਿੰਗ ਆਉਂਦੀ ਹੈ ਨਾ ਰਾਜੇ ਮਹਾਰਾਜਿਆਂ ਲਈ, ਉਹ ਤਾਂ ਬਸ ਪਿੱਕ ਕੇ ਜਾ ਕੇ ਆਉਂਦੀ ਹੈ।
1: ਨਹੀਂ ਉਹ ਭਾਈ, ਕੇਰਾਂ ਕੇਰਾਂ ਤਾਂ 2-4 ਦਿਨ ਗਿਆ ਤਾਂ ਅਗਲਿਆਂ ਨੂੰ ਚੰਗਾ ਲੱਗਦਾ, ਜਦੋਂ ਤੁਸੀਂ 10-12 ਦਿਨ ਉੱਥੋਂ ਨਿਕਲੋ ਹੀ ਨਾ ਪੁੱਠੇ ਕੁੜੇ, ਫਿਰ ਤਾਂ ਅਗਲਾ ਵੀ ਅੰਦਰੋਂ ਅੰਦਰੀ ਵਿਓ ਦੀ ਘੋਲਣ ਲੱਗ ਜਾਂਦਾ ਵੀ ਹੁਣ ਇਹ ਜਾਂਦੀਆਂ ਹੀ ਨਹੀਂ। ਨਾਲੇ ਭਾਈ ਗੱਲ ਸੁਣ ਡੋਲੀਏ, ਉਹ ਵੀ ਤਾਂ ਕਿਸੇ ਦੀਆਂ ਧੀਆਂ ਭੈਣਾਂ ਨੇ ਜਿਹੜੀਆਂ ਤੁਹਾਡੀ ਉੱਥੇ ਸੇਵਾ ਕਰਦੀਆਂ, ਮੇਰਾ ਮਤਲਬ ਤੇਰੀ ਭਰਜਾਈ ਵਰਗੀਆਂ।
0: ਲੈ ਪੇਕੇ ਜਾ ਕੇ ਕਿਉਂ ਕੰਮ ਕਰਾਂਗੇ, ਪੇਕੇ ਜਾਓ ਤਾਂ ਉੱਥੇ ਆਰਾਮ ਕਰਨੀ ਚਾਹੀਦਾ ਹੈ, ਮਾਂ ਕੰਮ ਕਰੇ, ਮੇਰੀ ਭਰਜਾਈ ਕੰਮ ਕਰੇ, ਮੈਂ ਤਾਂ ਉੱਥੇ ਪੂਰਾ ਇੰਜੋਏ ਕਰਨ ਜਾਂਦੀ ਛੁੱਟੀਆਂ ਆਪਦੀਆਂ, ਉੱਥੇ ਜਾ ਕੇ ਕੰਮ ਕਰਨਾ ਤੇ ਮੈਂ ਇੱਥੇ ਨਾ ਕਰ ਲਵਾਂ।
1: ਨੀ ਆਹ ਭਾਈ, ਇਹ ਤਾਂ ਤੇਰੇ ਦਿਲ ਦੀ ਹਿੱਸਾ, ਜਿਵੇਂ ਤੇਰਾ ਦਿਲ ਕਰਦਾ ਤੇ ਭਾਈ ਕਰ ਲੈ। ਨੀ ਆ ਦੇਖ ਨਾ ਭਲਾ ਚਿੱਟੇ ਜੇ ਲੀੜਿਆਂ ਵਾਲੀ ਕਿਹੜੀ ਤੁਰੀ ਆਉਂਦੀ ਆ।
0: ਹਾਂ ਪੁੱਛੀ ਨਵੀਂ ਲੱਗਦੀ ਹੈ ਮੁਹੱਲੇ ਦੇ ਵਿੱਚ, ਚਲੋ ਪੁੱਛਦੇ ਆ। ਹੈਲੋ ਸਿਸ।
1: ਨੀ ਗੱਲ ਸੁਣ, ਨੀ ਮੈਨੂੰ ਤਾਂ ਇਹ ਨਵੀਂ ਵਕੀਲਣੀ ਲੱਗਦੀ ਆ ਜਿਹੜੀ ਆ ਤੁਹਾਡੇ ਮਗਰਲੇ ਘਰੇ ਰਹਿਣ ਆਈ ਆ। ਨੀ ਆਪਾਂ ਤਾਂ ਕਦੇ ਟੱਕਰੀਆਂ ਹੀ ਨੀ, ਚੱਲ ਨੀ ਬੁਲਾ ਇਹਨੂੰ, ਕਰਦੇ ਆ 2-4 ਗੱਲਾਂ ਇਹਦੇ ਨਾਲ।
0: ਠੀਕ ਹੈ ਥੋੜਾ ਸੰਭਲ ਕੇ ਗੱਲ ਕਰੀਓ, ਤੁਸੀਂ ਐਵੇਂ ਨਾ ਕੁਛ ਬੋਲ ਦਿਓ ਕਿਤੇ ਕੇਸ ਹੀ ਪਾ ਜਾਓ ਅਗਲੀ। ਹੈਲੋ ਸਿਸ।
1: ਆ ਭੈਣ ਜੀ ਸਤਿ ਸ੍ਰੀ ਅਕਾਲ।
2: ਓ ਸਤਿ ਸ੍ਰੀ ਅਕਾਲ ਬੀਬੋ ਭੂਆ, ਸਤਿ ਸ੍ਰੀ ਅਕਾਲ।
1: ਨੀ ਲਾ ਦੇਖ ਲਾ ਡੋਲੀਏ ਕੁੜੇ, ਤੇਰੀ ਬੀਬੋ ਭੂਆ ਦੀ ਹਰੇਕ ਮਹੱਲੇ ਚ ਮਸ਼ਹੂਰੀ ਆ। ਨੀ ਆ ਲੈ ਆਪਣੀ ਵਕੀਲ ਭੈਣ ਜੀ ਨੂੰ ਤਾਂ ਮੇਰਾ ਨਾਂ ਵੀ ਰੱਟਿਆ ਪਿਆ।
0: ਮੈਨੂੰ ਲੱਗਦਾ ਤੁਸੀਂ ਮੁਹੱਲੇ ਚ ਨਵੇਂ ਨਵੇਂ ਆਏ ਹੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਯੂ ਆਰ ਮੋਸਟ ਵੈਲਕਮ।
2: ਥੈਂਕ ਯੂ।
0: ਤੇ ਫਿਰ ਜਲਦੀ ਨਾਲ ਆਪਣੀ ਇੰਟਰੋਡਕਸ਼ਨ ਦੋ, ਨਾਮ ਦੱਸੋ ਤੁਹਾਡਾ ਕੀ ਹੈ।
2: ਮੈਂ ਤੁਹਾਡੇ ਹਿਸਾਬ ਨਾਲ ਆਪਦਾ ਨਾਮ ਦੱਸਾਂ ਜਾਂ ਬੀਬੋ ਭੂਆ ਦੇ ਹਿਸਾਬ ਨਾਲ ਦੱਸਾਂ?
0: ਹੈਂ, ਇਹ ਕੀ ਗੱਲ ਹੋਈ, ਨਾਮ ਤਾਂ ਇੱਕ ਹੀ ਹੁੰਦਾ।
1: ਨੀ ਆਹ ਭਾਈ ਵਕੀਲ ਨੀ ਭੈਣ ਜੀ, ਕੁੜੇ ਨਾਂ ਤਾਂ ਬੰਦੇ ਦਾ ਇੱਕੋ ਹੀ ਹੁੰਦਾ, ਇਹ ਗੱਲ ਵੱਖਰੀ ਆ ਵੀ ਕਚਹਿਰੀਆਂ ਵਾਲੇ ਤੁਹਾਨੂੰ ਕਿਸੇ ਹੋਰ ਨਾਂ ਨਾਲ ਜਾਣਦੇ ਹੋਣਗੇ, ਵੀ ਘਰੇ ਕੋਈ ਭਾਈ ਬੰਦੇ ਦਾ ਹੋਰ ਨਾਂ ਹੁੰਦਾ। ਤੁਸੀਂ ਐਂ ਕਰੋ ਕੁੜੇ ਭਾਈ ਦੋਨੇ ਹੀ ਦੱਸ ਦਿਓ।
2: ਮਾਫ ਕਰਨਾ ਭੈਣ, ਪਹਿਲਾਂ ਤੁਸੀਂ ਆਪਦਾ ਨਾਂ ਦੱਸੋਗੇ, ਆਪਣੇ ਤੋਂ ਸ਼ੁਰੂ ਕਰੋਗੇ?
0: ਮੇਰਾ ਨਾਮ ਹੈ,
1: ਇਹਦਾ ਨਾਂ ਤਾਂ ਭਾਈ ਦਲਵੀਰ ਕੌਰ ਹੈ, ਇਹਨੂੰ ਪਿਆਰ ਨਾਲ ਸਾਰੇ ਡਬਲੀ ਡਬਲੀ ਕਹਿੰਦੇ ਨੇ।
0: ਓ ਮਾਈ ਗੋਡ ਬੀਬੋ ਸਿਸ, ਜਦੋਂ ਤੁਹਾਡੀ ਇੰਟਰੋਡਕਸ਼ਨ ਹੋਊਗੀ ਤੁਸੀਂ ਦੇ ਦੇਣਾ, ਮੈਂ ਆਪਣਾ ਨਾਮ ਡੋਲੀ ਦੱਸੂਗੀ, ਮੇਰਾ ਨਾਮ ਡੋਲੀ ਹੈ।
1: ਨੀ ਮੇਰੀ ਇੰਟਰੋਡਕਸ਼ਨ ਤਾਂ ਹੋ ਗਈ, ਅਗਲੀ ਭੈਣ ਜੀ ਨੇ ਤਾਂ ਪਹਿਲਾਂ ਹੀ ਮੇਰਾ ਨਾਂ ਲੈ ਕੇ ਬੁਲਾ ਲਿਆ, ਤੇਰੀ ਤਾਂ ਬੇਇੱਜ਼ਤੀ ਹੋ ਗਈ, ਤੈਨੂੰ ਤਾਂ ਪੁੱਛਣਾ ਪਿਆ।
0: ਇੰਟਰੋਡਕਸ਼ਨ ਤਾਂ ਤੁਹਾਡੀ ਹੋਣੀ ਹੈ, ਬੱਚਾ ਬੱਚਾ ਜਾਣਦਾ। ਜੇਕਰ ਗੱਲ ਕਰੋ ਤੁਸੀਂ ਜਨੋਰਾਂ ਦੀ, ਕਿਹੜਾ ਜਨੋਰ ਹੈ ਜਿਹੜਾ ਤੁਹਾਨੂੰ ਜਾਣਦਾ ਨੀ, ਸਾਰੇ ਜਾਣਦੇ ਤੁਹਾਨੂੰ।
1: ਨਾ ਭਾਈ ਹਾਂ ਗੱਲ ਤਾਂ ਨਾ ਕਰ, ਇਹ ਤਾਂ ਸੁੱਖ ਨਾਲ ਪੜ੍ਹੀ ਲਿਖੀ ਵਕੀਲਣੀ ਹੈ ਭੈਣ ਜੀ ਤਾਂ।
2: ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਇਹਨਾਂ ਦਾ ਕਲੇਸ਼ ਪਿਆ ਪਿਆ, ਇੱਕ ਕੇਸ ਮੈਨੂੰ ਇੱਥੋਂ ਵੀ ਨਿਕਲ ਸਕਦਾ, ਚਲੋ ਦੇਖਦੇ ਆ ਕੀ ਬਣਦਾ।
0: ਕੀ ਕਿਹਾ ਭੈਣ ਜੀ ਤੁਸੀਂ?
2: ਨਹੀਂ ਜੀ ਮੈਂ ਕੁਛ ਨੀ ਕਿਹਾ ਡੋਲੀ ਭੈਣ, ਮੈਂ ਤਾਂ ਬੀਬੋ ਭੂਆ ਦੀ ਗੱਲ ਕਰਦੀ ਸੀ। ਨਾਲੇ ਮੈਨੂੰ ਕੋਈ ਆਪਦਾ ਪਹਿਲਾਂ ਪੁਰਾਣਾ ਕੋਈ ਕੇਸ ਜਾ ਯਾਦ ਆ ਗਿਆ ਸੀ, ਸੋਡੇ ਵਾਂਗੂ ਕਲੇਸ਼ ਜਾ ਪਿਆ ਪਿਆ ਸੀ, ਤੇ ਉੱਥੇ ਫਿਰ ਮੈਂ ਉਹਨਾਂ ਦਾ ਸਮਝੌਤਾ ਕਰਾ ਕੇ ਆਈ ਸੀ। ਤੇ ਤੁਸੀਂ ਮੈਨੂੰ ਮੇਰਾ ਨਾਂ ਪੁੱਛਿਆ ਸੀ ਨਾ?
0: ਹਾਂ ਹਾਂ, ਨਾਮ ਦੱਸੋ ਪਹਿਲਾਂ ਤਾਂ ਆਪਣਾ।
2: ਡੋਲੀ ਜਨਾਬ, ਮੇਰਾ ਨਾਂ ਹੈ ਜੀ ਨਿਮਰਤ, ਤੇ ਘਰ ਦੇ ਮੈਨੂੰ ਪਿਆਰ ਨਾਲ ਤੁਹਾਡੇ ਵਾਂਗੂ ਨਿੰਮੋ ਕਹਿੰਦੇ ਆ।
0: ਓ ਮਾਈ ਗੋਡ ਕਿੱਡਾ ਸੋਹਣਾ, ਮੈਂ ਵੀ ਗਾਣਾ ਗਾਉਂਦੀ ਹੁੰਦੀ ਆ ਨਾ ਇੱਕ ਬੀਬੋ ਸਿਸ, ਚਮਕਾਂ ਨੇ ਪੈਂਦੀਆਂ ਮੈਂ ਜਿੱਥੇ ਜਿੱਥੇ ਜਾਂ, ਸਾਰੇ ਮੈਨੂੰ ਕਹਿੰਦੇ
2: ਨਿੰਮੋ ਇਹਦਾ ਨਾਂ।
1: ਨੀ ਲੱਗਦਾ ਭਾਈ ਜੋੜੀ ਤੁਹਾਡੀ ਦੋਹਾਂ ਦੀ ਬਣ ਜਾਣੀ ਆ, ਪਹਿਲਾਂ ਤਾਂ ਬਬਲੀ ਪਾਸੇ ਹੋ ਗਈ ਕੁੜੇ, ਲੱਗਦਾ ਡੋਲੀਏ ਹੁਣ ਮੈਨੂੰ ਨਾ ਪਾਸੇ ਕਰ ਦਿਓ, ਕਿਤੇ ਡੋਲੀ ਤੇ ਨਿੰਮੋ ਹੀ ਚਰਚਾ ਚ ਆ ਜਾਣ ਭਾਈ।
0: ਨਹੀਂ ਨਹੀਂ ਐਡੀ ਕੋਈ ਗੱਲ ਨੀ। ਅੱਛਾ ਨਿੰਮੋ ਸਿਸ, ਤੁਸੀਂ ਗੱਲ ਕਰ ਰਹੇ ਸੀ ਕੇਸ ਦੀ, ਕੋਈ ਕੇਸ ਹੈ ਤਾਂ ਅਸੀਂ ਵੀ ਸੋਲਵ ਕਰ ਦਿੰਦੇ ਹੁੰਦੇ ਆ, ਵੈਸੇ ਤਾਂ ਦੱਸੋ ਸਾਡੇ ਕਰਨ ਲਈ ਕੋਈ ਕੰਮ ਹੈ ਤਾਂ।
1: ਨੀ ਪਹਿਲਾਂ ਮੇਰੀ ਵੀ ਮਾੜੀ ਜੀ ਸੋਲ ਲੈਣ ਦੇ ਕੁੜੇ, ਵਕੀਲਣੀ ਭੈਣ ਦੀ ਮਸਾਂ ਮਸਾਂ ਤਾਂ ਖੜੀ ਹੈ ਕੁੜੇ ਆਪਣੇ ਕੋਲੇ, ਹੈ ਇੰਨੀ ਗਰਮੀ ਚ ਠੰਡਾ ਠੰਡਾ

0: ਕਲੀਏ ਤੂੰ ਪਿਉਂਦੀ ਕੋਈ ਨੀ। ਨੀ ਭੈਣ ਜੀ ਗੱਲ ਸੁਣੋ, ਤੁਸੀਂ ਕੇਸ ਕੱਲੇ ਸੋਲਵ ਕਰਨ ਦੀ ਗੱਲ ਨਾ ਕਰੋ, ਅਸੀਂ ਤਾਂ ਖੁੜੇ ਤੁਹਾਨੂੰ ਕੇਸ ਦਵਾ ਵੀ ਦਿਆ ਕਰਾਂਗੇ। ਬਸ ਤੁਸੀਂ ਸਾਡਾ ਮਾੜਾ ਜਿਹਾ ਖਿਆਲ ਰੱਖ ਲਿਓ।
1: ਵੈਸੇ ਬੀਬੋ, ਇਹ ਖਿਆਲ ਕਿਹੜੇ ਤਰੀਕੇ ਨਾਲ ਰੱਖਣਾ ਤੁਹਾਡਾ, ਮੈਨੂੰ ਦੱਸੋਗੇ ਮਾੜਾ ਜਿਹਾ?
0: ਮੇਰਾ ਮਤਲਬ ਹੈ ਵੀ ਜੇ ਕੋਈ ਸਾਨੂੰ ਗਲੀ ਚ ਉੱਚਾ ਨੀਵਾਂ ਜਿਹਾ ਬੋਲਦਾ ਹੈ, ਮਾੜਾ ਜਿਹਾ ਬਸ ਸਾਡੇ ਪੱਖ ਦੀ ਗੱਲ ਕਰ ਦਿਆ ਕਰੋ। ਹੈ ਇੰਨੇ ਨਾਲ ਬੰਦੇ ਦਾ ਦਬਕਾ ਜਿਹਾ ਬਣਿਆ ਰਹਿੰਦਾ, ਅਗਲਾ ਆਖੂਗਾ ਵੀ ਇਹਨਾਂ ਦੀ ਤਾਂ ਭਾਈ ਪਹੁੰਚ ਵਕੀਲਾਂ ਤੱਕ ਹੈ।
1: ਫਿਰ ਤੁਸੀਂ ਮੇਰਾ ਵੀ ਖਿਆਲ ਰੱਖਣਾ ਬੀਬੋ ਭੂਆ।
0: ਹਾਂਜੀ ਹਾਂਜੀ ਭੈਣ ਜੀ, ਕਿਉਂ ਨੀ।
2: ਦੇਖੋ ਆ ਬੀਬੋ, ਸਿਸਟਰ ਦਾ ਰੋਜ਼ ਹੀ ਰੋਲਾ ਪਿਆ ਰਹਿੰਦਾ, ਘਰ ਚ ਰੋਜ਼ ਹੀ ਕੁੱਤੇ ਖਾਣੀ ਹੋਈ ਰਹਿੰਦੀ ਹੈ, ਇੱਕ ਅੱਧਾ ਕੇਸ ਤੁਹਾਨੂੰ ਇਧਰੋਂ ਹੀ ਟੱਕਰ ਜੂਗਾ।
0: ਨੀ ਕੁੱਤੇ ਕੁੱਤੇ ਸਾਡੇ ਕੋਈ ਨੀ ਖਾਂਦਾ, ਲੱਗੀ ਆ ਕੁੱਤੇ ਖਾਣੀ ਕਰਨ। ਹੈ ਕੁੜੇ ਸਾਡਾ ਸਾਰਾ ਟੱਬਰ ਵੈਸ਼ਨੂ ਆ ਭਾਈ।
1: ਹਾਂ ਚਲੋ, ਥੋੜਾ ਜਿਹਾ ਹੋਰ ਵਿਚਾਰ ਪੇਸ਼ ਕਰੋ ਆਪਣੇ, ਕੀ ਕਹਿਣਾ ਚਾਹੁੰਦੇ ਹੋ?
3: ਮੈਨੂੰ ਲੱਗਦਾ ਸਰੋਤਿਓ, ਮੈਨੂੰ ਇੱਕ ਕੇਸ ਇੱਥੋਂ ਮਿਲੂਗਾ ਹੀ।
2: ਕੁਛ ਬੋਲਦੇ ਪਏ ਹੋ ਤੁਸੀਂ ਵਾਰੀ ਵਾਰੀ?
1: ਨਹੀਂ ਨਹੀਂ ਡੋਲੀ, ਕੋਈ ਗੱਲ ਨਹੀਂ ਕੀਤੀ, ਮੈਂ ਤਾਂ ਵੈਸੇ ਹੀ ਆਪਣੇ ਸਰੋਤਿਆਂ ਨਾਲ ਗੱਲ ਕਰ ਰਹੀ ਸੀ। ਕੈਰੀ ਓਨ ਕੈਰੀ ਓਨ।
0: ਨਹੀਂ ਇਹ ਤਾਂ ਭਾਈ ਤੂੰ ਕਿਸੇ ਪੰਜਾਬੀ ਦੀ ਫਿਲਮ ਜੀ ਦਾ ਨਾਂ ਜਾਂ ਲਈ ਤਾਂ ਲੱਗਦਾ। ਚੱਲ ਛੱਡ, ਆਪਾਂ ਕਿਹੜਾ ਕਦੇ ਫਿਲਮਾਂ ਦੇਖੀਆਂ ਨੇ, ਆ ਕੁੜੇ ਡੋਲੀਏ ਕੋਈ ਤੱਤਾ ਠੰਡਾ ਪੁੱਛ ਲਾ।
2: ਲੈ ਇਹਨਾਂ ਨੇ ਕਾਲਾ ਕੋਟ ਪਾ ਰੱਖਿਆ ਤੇ ਕਾਲੇ ਕੋਟ ਚ ਇਹਨਾਂ ਨੂੰ, ਮੈਨੂੰ ਤਾਂ ਲੱਗਦੀ ਨੀ ਇਹਨਾਂ ਨੂੰ ਕੋਈ ਗਰਮੀ ਲੱਗਦੀ ਹੋਣੀ, ਇਹਨਾਂ ਤਾਂ ਠੰਡ ਲੱਗਦੀ ਲੱਗਦੀ ਹੈ।
0: ਆਹੋ ਅੰਦਰ ਅਗਲਿਆਂ ਨੇ ਏਸੀ ਫਿੱਟ ਕਰਕੇ ਦਿੱਤਾ ਕਾਲੇ ਕੋਟ ਚ।
1: ਮੈਨੂੰ ਤਾਂ ਲੱਗਦਾ ਸੀ ਤੁਸੀਂ ਬਾਵਾ ਪੜ੍ਹੀਆਂ ਲਿਖੀਆਂ, ਪਰ ਮੈਨੂੰ ਲੱਗਦਾ ਮੇਰੇ ਵਰਗੀ ਹੋਈ ਹੋ ਤੁਸੀਂ ਵੀ।
0: ਅੱਛਾ ਭੈਣ ਜੀ ਤੁਸੀਂ ਸਾਡੇ ਵਰਗੇ ਹੀ ਹੋ, ਸਾਨੂੰ ਤਾਂ ਭਾਈ ਆਈ ਲੱਗਿਆ ਵੀ ਇਹ ਤਾਂ ਵਾਲੀ ਪੜ੍ਹੀ ਲਿਖੀ ਆ।
2: ਮਤਲਬ ਕੀ ਐਡਵੋਕੇਟ ਆ ਅਸੀਂ ਵੀ, ਆਪਾਂ ਵੀ ਵਕੀਲ ਆ।
0: ਨੀ ਐਡਵੋਕੇਟ ਕਿੱਥੋਂ ਆ ਗਿਆ ਹੁਣ, ਇਹ ਵਕੀਲ ਹੈ ਭੈਣ ਜੀ।
2: ਓਹੋ ਬੀਬੋ ਸਿਸ, ਵਕੀਲ ਤੇ ਐਡਵੋਕੇਟ ਇੱਕੋ ਹੀ ਗੱਲ ਹੁੰਦੀ ਹੈ, ਥੋੜਾ ਜਿਹਾ ਸਮਝਿਆ ਕਰੋ, ਤੁਸੀਂ ਬੇਇੱਜ਼ਤੀ ਕਰਾ ਦਿੰਦੇ ਹੋ।
1: ਆਹੋ ਆਹੋ ਡੋਲੀ, ਇਹਨਾਂ ਦੀ ਤਾਂ ਮਹੱਲੇ ਚ ਵੈਸੇ ਹੀ ਬਹੁਤ ਚਰਚਾ ਹੈ।
0: ਮੇਰਾ ਮਤਲਬ ਭੈਣ ਜੀ ਇਹ ਕੀ ਗੱਲ ਕੀਤੀ ਭੈਣ ਜੀ ਤੁਸੀਂ, ਮੈਨੂੰ ਸਮਝ ਨਹੀਂ ਆਈ।
1: ਉਹ ਕੁਛ ਨੀ, ਮੈਂ ਤਾਂ ਵੈਸੇ ਗੱਲ ਕੀਤੀ ਸੀ ਵੀ ਤੁਹਾਨੂੰ ਸਾਰੇ ਜਾਣਦੇ ਆ, ਗਲੀ ਗਲੀ ਦਾ ਜਾਣਦਾ ਤੁਹਾਨੂੰ।
0: ਅੱਛਾ ਫੇਰ ਤਾਂ ਭਾਈ ਚੰਗੀ ਗੱਲ ਹੈ, ਦੇਖ ਲਾ ਭਾਈ ਕੁੜੇ ਡੋਲੀਏ ਹੁਣ ਤਾਂ ਸਾਡੇ ਚਰਚੇ ਕਚਹਿਰੀਆਂ ਚ ਹੋਇਆ ਕਰਨਗੇ, ਸਾਡੀਆਂ ਗੱਲਾਂ ਭੈਣ ਜੀ ਉੱਥੇ ਕਚਹਿਰੀਆਂ ਚ ਕਰਿਆ ਕਰਨਗੇ ਆਪਦੀਆਂ ਸਹੇਲੀਆਂ ਕੋਲੇ।
1: ਸਰੋਤਿਓ ਲੱਗਦਾ ਕੇਸ ਬਣ ਗਿਆ।
2: ਹੌਲੀ ਹੌਲੀ ਕੁਛ ਬੋਲਦੇ ਆ, ਮੈਨੂੰ ਸਮਝ ਲੱਗਦੀ, ਮੈਨੂੰ ਥੋੜਾ ਸੁਣਨਾ ਪੈਣਾ, ਕਿਤੇ ਗੱਲ ਪੁੱਠੀ ਨਾ ਪੈ ਜਾਵੇ।
0: ਤੂੰ ਹੌਲੀ ਬੋਲਿਆ ਕਰ, ਕੁੜੇ ਅਗਲੇ ਦੇ ਮੂੰਹ ਤੇ ਗੱਲਾਂ ਕਰਨ ਲੱਗ ਜਾਂਦੀਆਂ ਹੈ, ਪਹਿਲਾਂ ਭੈਣ ਜੀ ਨੂੰ ਆਪਦਾ ਮਾੜਾ ਮੋਟਾ ਗਾਹਾਂ ਪਛਾਹਾਂ ਹੋ ਜਾਣ ਦੇ, ਫੇਰ ਕੁੜੇ ਭਾਈ ਆਪਾਂ ਗੱਲ ਕਰਾਂਗੇ। ਡੋਲੀ ਤੇਰੇ ਵੀ ਨਾ ਢਿੱਡ ਚ ਗੱਲ ਕੋਈ ਰਹਿੰਦੀ ਨੀ।
1: ਚਲੋ ਬੀਬੂ ਭੂਆ ਤੇ ਡੋਲੀ ਭੈਣ ਮੈਂ ਚੱਲੀ ਆ, ਮੈਨੂੰ ਆ ਗਿਆ ਕਿਸੇ ਦਾ ਫੋਨ ਤੇ ਮੈਂ ਚੱਲੀ ਆ, ਤੁਸੀਂ ਕਹਿ ਰਹੇ ਹੋ।
0: ਠੀਕ ਆ ਭੈਣ ਜੀ, ਆਉਂਦੇ ਜਾਂਦੇ ਖੜਦੇ ਰਿਹਾ ਕਰੋ ਸਾਡੇ ਕੋਲੇ, ਕੋਈ ਦੁੱਖ ਸੁੱਖ ਹੁੰਦਾ ਤਾਂ ਆਪਦਾ ਕਰਜਿਆ ਕਰੋ ਭਾਈ, ਨਾਲੇ ਤੈਨੂੰ ਪਤਾ ਭਾਈ ਅਸੀਂ ਤਾਂ ਕੇਸ ਗੂਸ ਜੇ ਐ ਸਕਿੰਟਾਂ ਦੀ ਸੋਲਵ ਕਰ ਦਿੰਨੇ ਆ।
1: ਉਹ ਸਾਡੇ ਕੋਲੇ ਤਾਂ ਬੀਬੋ ਭੂਆ ਸੁੱਖ ਹੀ ਸੁੱਖ ਹੁੰਦਾ, ਸੁੱਖ ਦੁੱਖ ਤਾਂ ਤੁਹਾਡੇ ਕੋਲੇ ਹੁੰਦਾ, ਤੁਸੀਂ ਸਾਡੇ ਕੋਲੇ ਗੇੜਾ ਮਾਰ ਜਾ ਕਰੋ, ਸਾਨੂੰ ਯਾਦ ਕਰ ਲਿਆ ਕਰੋ ਮਾੜਾ ਮੋਟਾ।
2: ਚਲੋ ਠੀਕ ਹੈ, ਬਾਏ ਬਾਏ।
0: ਹਾਂ ਭਾਈ ਮੇਰੇ ਕਿੰਨੀਆਂ ਵੀ ਓਕੇ ਬਾਏ ਵਕੀਲ ਭੈਣ ਜੀ।
2: ਦੇਖਿਆ ਕਿੰਨੀਆਂ ਪੜ੍ਹੀਆਂ ਲਿਖੀਆਂ ਕੁੜੀ ਆਪਣੇ ਮੁਹੱਲੇ ਚ ਰਹਿੰਦੀਆਂ, ਆਪਾਂ ਤਾਂ ਪੜ੍ਹਾ ਹੀ ਨੀ ਗਾ।
0: ਨੀ ਆਹੋ ਉਹ ਕਹਿ ਤਾਂ ਗਈ ਜਾਂਦੀ ਜਾਂਦੀ ਵੀ ਤੁਸੀਂ ਤਾਂ ਮੇਰੇ ਵਰਗੀਆਂ ਹੀ ਹੋ, ਹੁਣ ਜਾਂ ਤਾਂ ਤੂੰ ਆਪਣੇ ਆਪ ਨੂੰ ਪੜ੍ਹੀਆਂ ਲਿਖੀਆਂ ਲਾ ਲਾ ਤੇ ਜਾਂ ਫਿਰ ਭਾਈ ਅਗਲੀ ਆਪਣੇ ਵਰਗੀ ਲਾ ਲਾ।
2: ਗੱਲ ਤਾਂ ਬਿਲਕੁਲ ਸਹੀ ਹੈ ਤੁਹਾਡੀ ਬੀਬੋ ਸਿਸ, ਆਪਾਂ ਗੱਲ ਕਰ ਰਹੇ ਸੀ ਛੁੱਟੀਆਂ ਦੀ।
0: ਨਹੀਂ ਹਾਂ ਸੱਚ ਭਾਈ, ਕੁੜੇ ਛੁੱਟੀਆਂ ਦਾ ਤਾਂ ਦੇਖ ਮੇਰੇ ਘਰਦਿਆਂ ਨੇ ਹੁਣ ਤਾਂ ਭਾਈ ਮੰਨਣਾ ਨੀ ਹੈ, ਮੇਰੀ ਇੱਛਾ ਬਹੁਤ ਹੈ ਵੀ ਪਹਾੜਾਂ ਪੂੜਾਂ ਚ ਜਾਈਏ ਤੇ ਬਰਫ਼ ਪੈਂਦੀ ਦੇਖੀਏ ਹੈ, ਤੇ ਊ ਭਾਈ ਆਏ ਆ ਸੁੱਖ ਨਾਲ ਇੱਥੇ ਮਨ ਜਾ ਸਮਝਾ ਲਈਦਾ, ਫਰਿੱਜ ਖੋਲ ਕੇ ਖੜ ਜਾਈਦਾ ਜਦੋਂ ਬਰਫ਼ ਜੰਮੀ ਦੇਖਦੇ ਆ, ਬਸ ਕਾਲਜੇ ਚ ਠੰਡ ਜੀ ਪੈ ਜਾਂਦੀ ਆ ਤੇ ਬਰਫ਼ ਜੀ ਦੇਖ ਕੇ ਨਾ ਮਨ ਐ ਠੰਡਾ ਸ਼ਾਂਤ ਹੋ ਜਾਂਦਾ ਭਾਈ, ਜਿਵੇਂ ਸਿਮਲੇ ਚ ਆ ਗਏ ਹੁੰਦੇ ਆ।

0: ਅੱਛਾ ਮੇਰੀ ਗੱਲ ਸੁਣੋ, ਤੇ ਤੁਸੀਂ ਪੇਕੇ ਨੀ ਜਾਂਦੇ ਇਸ ਵਾਰੀ?
1: ਨੀ ਓਹੋ ਕੁੜੇ, ਮੇਰੇ ਤਾਂ ਪੇਕੇ ਹੀ ਇੱਥੇ ਆ ਜਾਂਦੇ ਹੁੰਦੇ ਆ। ਆ ਮੇਰਾ ਮਤਲਬ ਹੈ ਮੇਰੇ ਭਾਈਆਂ ਦੇ ਨਿਆਣੇ ਆਖਣਗੇ ਵੱਡੀ ਭੂਆ ਕੋਲੇ ਜਾਣਾ, ਵੱਡੀ ਭੂਆ ਕੋਲੇ ਜਾਣਾ।
0: ਇਹ ਵੀ ਗੱਲ ਸਹੀ ਹੈ, ਤੇ ਫੇਰ ਤੁਸੀਂ ਸਾਰਾ ਦਿਨ ਕੰਮ ਚ ਲੱਗੇ ਰਹਿੰਦੇ ਹੋਗੇ। ਵੈਸੇ ਵੀ ਭੂਆ ਤਾਂ ਤੁਸੀਂ ਸਾਰੇ ਪਿੰਡ ਦੀ ਹੋ। ਆ ਦੇਖ ਲੋ, ਆਏ ਸੀ ਵਕੀਲਨੀ ਸਾਹਿਬਾ, ਇਹ ਵੀ ਤੁਹਾਨੂੰ ਭੂਆ ਭੂਆ ਕਹਿੰਦੇ ਸੀ। ਤੇ ਸ਼ੁਕਰ ਕਰੋ ਕੱਲੇ ਭਾਈਆਂ ਦੇ ਜਵਾਕ ਆਂਦੇ ਤੁਹਾਡੇ ਕੋਲ, ਸਾਰੇ ਪਿੰਡ ਦੇ ਜਵਾਕ ਜਿਹੜੇ ਤੁਹਾਨੂੰ ਭੂਆ ਭੂਆ ਕਹਿੰਦੇ ਆ ਉਹ ਨੀ ਆਂਦੇ ਤੁਹਾਡੇ ਕੋਲ?
1: ਨੀ ਭਾਈ ਗੱਲ ਸੁਣ ਕੁੜੇ ਡੋਲੀਏ, ਨੀ ਤੂੰ ਤਾਂ ਕੁੜੇ ਸਾਰਾ ਦਿਨ ਏਸੀ ਲਾ ਕੇ ਅੰਦਰ ਹੀ ਵੜੀ ਰਹਿੰਦੀ ਆ ਹੈ। ਕੋਈ ਬੰਦੇ ਨੂੰ ਬਾਹਰ ਦੀ ਦੁਨੀਆਦਾਰੀ ਮਾੜੀ ਮੋਟੀ ਦੇਖਣੀ ਚਾਹੀਦੀ ਆ, ਵੀ ਬਾਹਰ ਕੀ ਜਮਾਨਾ ਚੱਲਦਾ ਹੈ। ਤੇ ਨਾਲੇ ਭਾਈ ਬੰਦੇ ਨੂੰ ਮਾੜਾ ਮੋਟਾ ਕੰਮ ਕੀਤਾ ਕਰਦੇ ਰਹਿਣਾ ਚਾਹੀਦਾ, ਆਏ ਤਾਂ ਏਸੀਆਂ ਚ ਬੈਠ ਕੇ ਹੱਡ ਗੋਡੇ ਜੁੜ ਜਾਣਗੇ।
0: ਬੀਬੋ ਸਿਸ, ਤੁਹਾਨੂੰ ਕੀ ਲੱਗਦਾ ਮੈਂ ਸਾਰਾ ਦਿਨ ਏਸੀ ਥੱਲੇ ਪਈ ਰਹਿੰਦੀ ਆ? ਮੇਰਾ ਦਿਲ ਤਾਂ ਬਹੁਤ ਕਰਦਾ ਕਿ ਮੈਂ ਉੱਠ ਕੇ ਕੰਮ ਕਰਾਂ। ਕੀ ਰਿਸ਼ਤੇਦਾਰ ਕੀ ਕਹਿਣਗੇ, ਸਾਰਾ ਦਿਨ ਏਸੀ ਵਾਲੇ ਕਮਰੇ ਚ ਪਈ ਰਹਿੰਦੀ ਹੈ। ਜਦੋਂ ਮੈਂ ਕਮਰੇ ਚ ਉੱਠਣ ਲੱਗਦੀ ਆ ਤਾਂ ਏਸੀ ਮੈਨੂੰ ਪਿੱਛੋਂ ਆਵਾਜ਼ਾਂ ਮਾਰਦਾ, ਕਹਿੰਦਾ ਬਹਿ ਜਾ ਠੰਡੇ ਕਮਰੇ ਚ ਬੈਠੀ ਰਹਿ, ਰਿਸ਼ਤੇਦਾਰ ਤਾਂ ਆਪਣੇ ਹੀ ਹੈ, ਫਿਰ ਕੀ ਹੋ ਗਿਆ ਕੁਛ ਕਹਿ ਦਿੰਦੇ ਆ ਤਾਂ ਮੈਂ ਦੁਬਾਰਾ ਫਿਰ ਪੈ ਜਾਂਦੀ ਆ। ਤੇ ਹਰ ਵਾਰੀ ਕੋਈ ਦਿਲ ਦੀ ਥੋੜੀ ਸੁਣੀ ਜਾਂਦੀ ਹੈ, ਕਦੇ ਕਦੇ ਏਸੀ ਵਾਲੇ ਕਮਰੇ ਦੀ ਵੀ ਸੁਣਨੀ ਚਾਹੀਦੀ ਹੈ।
1: ਨੀ ਆਹੋ ਭਾਈ, ਇਹ ਤਾਂ ਹੋ ਗਈ ਨਾ ਗੱਲ ਵੀ ਬਹਾਨੇ ਬਹੁਤ ਹੈ, ਪਰ ਜਿਨ੍ਹਾਂ ਨੇ ਕੁੜੇ ਕਾਮਯਾਬ ਹੋਣਾ ਹੁੰਦਾ ਉਹ ਕਹਿੰਦੇ ਨੇ ਹਮਾਰੇ ਪਾਸ ਨਿਸ਼ਾਨੇ ਬਹੁਤ ਹੈ।
0: ਏਸੀ ਤਾਂ ਤੁਹਾਡੇ ਵੀ ਲੱਗਿਆ, ਤੁਸੀਂ ਤਾਂ ਬਾਹਰ ਸੁੱਟੇ ਪਏ ਹੁੰਦੇ ਹੋ।
1: ਨੀ ਤੈਨੂੰ ਨੀ ਪਤਾ ਕੁੜੇ, ਸਾਡਾ ਅੱਧਾ ਟੱਬਰ ਏਸੀ ਦੀ ਥੱਲੇ ਪੈ ਕੇ ਹਵਾ ਲੈਂਦਾ ਕਮਰੇ ਚ, ਤੇ ਰਾਤ ਨੂੰ ਭਾਈ ਮੈਂ ਛੱਤ ਤੇ ਜਿਹੜਾ ਏਸੀ ਦਾ ਬਾਹਰ ਪੱਖਾ ਜਾ ਚੱਲਦਾ, ਮੈਂ ਤਾਂ

0: ਕਿਤੇ ਮੂਹਰੇ ਮੰਜਾ ਡਾ ਲੈਣੀ ਆ, ਉੱਥੇ ਨੀਂਦ ਆ ਜਾਂਦੀ ਆ ਮੈਨੂੰ ਤਾਂ।
1: ਹੈਂ, ਤੁਹਾਨੂੰ ਗਰਮੀ ਨੀ ਲੱਗਦੀ?
0: ਨਹੀਂ, ਗਰਮੀ ਸਵਾਹ ਲੱਗਣੀ ਆ ਕੁੜੇ, ਬਾਹਰ ਰਾਤ ਨੂੰ ਬਥੇਰੀ ਠੰਡ ਹੁੰਦੀ ਆ, ਤੇ ਨਾਲੇ ਜਦੋਂ ਭਾਈ ਉੱਤੇ ਕੰਬਲ ਲੈ ਕੇ ਪੈ ਗਏ ਫਿਰ ਕੀ ਠੰਡ ਤੇ ਕੀ ਭਾਈ ਗਰਮੀ, ਤੇ ਨਾਲੇ ਭਾਈ ਤੈਨੂੰ ਪਤਾ ਵੀ ਸਮਾਂ ਮਾੜਾ ਚੱਲਦਾ, ਇੱਕ ਅੱਧੇ ਜੀ ਨੂੰ ਘਰੋਂ ਬਾਹਰ ਵੀ ਪੈਣਾ ਚਾਹੀਦਾ ਕਮਰੇ ਚੋਂ, ਤਾਂ ਕਿ ਮਾੜੀ ਮੋਟੀ ਭਾਈ ਘਰ ਦੀ ਰਖਵਾਲੀ ਰਹਿ ਜੇ। ਕੁੜੇ ਮੇਰਾ ਟੱਬਰ ਬਲਾ ਸਿਆਣਾ, ਉਹਨਾਂ ਨੇ ਡਿਊਟੀ ਮੈਨੂੰ ਦੇ ਰੱਖੀ ਆ, ਨਾਲੇ ਭਾਈ ਦੂਜਾ ਪੱਖਾ ਜਾਂ ਕੂਲਰ ਲਾ ਕੇ ਜ਼ਰੂਰੀ ਲਾਈਟ ਫੂਕਣੀ ਆ, ਹੈਂ, ਜਦੋਂ ਏਸੀ ਦਾ ਪੱਖਾ ਬਾਹਰ ਘੁੰਮੀ ਜਾਂਦਾ ਘੁੰਮੀ ਜਾਂਦਾ, ਕੁੜੇ ਮੈਂ ਤਾਂ ਉਹਦੇ ਸਾਹਮਣੇ ਹੀ ਮੰਜਾ ਡਾ ਲੈਨੀ ਆ। ਹਾਂ
1: ਬੀਬੋਸਿਸ, ਆਪਾਂ ਨੂੰ ਬਬਲੀ ਸਿਸ ਨਹੀਂ ਦਿਖ ਰਹੇ, ਲੱਗਦਾ ਉਹ ਵੀ ਤਿਆਰੀ ਖਿੱਚ ਗਏ, ਮੈਨੂੰ ਲੱਗਦਾ ਪੇਕਿਆਂ ਦੇ ਚਲੇ ਗਏ ਉਹ ਵੀ।
0: ਨਹੀਂ ਆਹੋ ਭਾਈ, ਉਹ ਸੂਟ ਸਾਟ ਜੇਤਾ ਦਰਜੀਆਂ ਦੇ ਉਹ ਫੜ ਲਿਆ ਹੀ ਸੀ, ਉਹ ਕਹਿੰਦੀ ਸੀ ਗਰਮੀਆਂ ਚ ਹਾ ਹਲਕੇ ਜੇ ਰੰਗਾਂ ਦੇ ਕੱਪੜੇ ਪਾਉਂਗੀ, ਕਹਿੰਦੇ ਗਰਮ ਜੇ ਰੰਗਾਂ ਵਾਲੇ ਕੱਪੜੇ ਤਾਂ ਗਰਮ ਹੁੰਦੇ ਆ ਭਾਈ।
1: ਹਾਂ, ਇਹ ਤਾਂ ਭੁੱਲ ਗਈ ਮੈਂ ਸੂਟ ਸਵਾਣੇ ਸੀ।
0: ਚੱਲ ਕੋਈ ਨੀ ਭਾਈ, ਹੁਣ ਜਦੋਂ ਜਾਏਗੀ ਪੇਕਿਆਂ ਨੂੰ ਚਾਰ ਵੱਧ ਸਵਾ ਲਈ, ਹੈਂ, ਤੇਰੇ ਕਿਹੜੇ ਪੈਸੇ ਲੱਗਣੇ ਆ, ਤੇਰੀ ਤਾਂ ਭਾਈ ਮੰਮੀ ਨੇ ਸਵਾ ਦੇਣੇ ਆ ਡੋਲੀਏ।
1: ਇਹ ਗੱਲ ਤਾਂ ਤੁਸੀਂ ਬਿਲਕੁਲ ਸਹੀ ਕਹੀ, ਸੱਚੀ ਸੱਚੀ ਜਲਦੀ ਜਲਦੀ ਜਾਵਾਂ, ਮੈਂ ਬਹੁਤ ਸਾਰੇ ਸੂਟ ਸਵਾ ਕੇ ਲੈ ਕੇ ਆਵਾਂ, ਤੇ ਜਦੋਂ ਮੈਂ ਪਾ ਕੇ ਨਿਕਲਾਂ ਫਿਰ ਤੁਸੀਂ ਮੇਰੇ ਤੋਂ ਪੁੱਛੋ, ਡੋਲੀ ਕਿੱਥੋਂ ਲੈ ਕੇ ਆਈ ਹੈ, ਕਿੰਨੇ ਦਾ ਲੈ ਕੇ ਆਈ ਹੈ।
0: ਨੀ ਓਹੋ, ਇਹ ਚ ਪੁੱਛਣ ਵਾਲੀ ਕਿਹੜੀ ਗੱਲ ਆ, ਕੁੜੇ ਸਾਨੂੰ ਆਪ ਹੀ ਤਾਂ ਹੁਣ ਦੱਸ ਕੇ ਚੱਲੀ ਆ ਵੀ ਸੂਟ ਐਤਕੀ ਪੇਕਿਆਂ ਤੋਂ ਆਉਣੇ ਆ। ਨੀ ਗੱਲ ਸੁਣ ਭਾਈ, ਜਦੋਂ ਤਾਂ ਆਉਂਦਾ ਸਿਆਲ, ਹੈਂ, ਉਦੋਂ ਤਾਂ ਲੋਕ ਤੱਤਾ ਪਾਣੀ ਕਰ ਕਰਕੇ ਨਹਾਉਂਦੇ ਆ, ਤੇ ਉਦੋਂ ਟੈਂਕੀਆਂ ਦਾ ਪਾਣੀ ਸੁੱਖ ਨਾਲ ਬਰਫ ਬਣਿਆ ਪਿਆ ਹੁੰਦਾ ਜਮਾ ਹੀ, ਤੇ ਹੁਣ ਦੇਖ ਲਾ ਕੁੜੇ ਗਰਮੀਆਂ ਚ ਠੰਡੇ ਪਾਣੀ ਦੀ ਲੋੜ ਹੁੰਦੀ ਆ, ਤੇ ਜਦੋਂ ਹੀ ਟੂਟੀ ਖੋਲੋ ਕੁੜੇ ਵਿੱਚੋਂ ਅੱਗ ਹੀ ਨਿਕਲਦੀ ਆ, ਆ ਮੇਰਾ ਮਤਲਬ ਹੈ ਤੱਤਾ ਪਾਣੀ।
1: ਬੀਬੋਸਿਸ, ਤੁਸੀਂ ਦੁਆ ਮੰਗਦੇ ਸੀ ਨਾ ਸਰਦੀਆਂ ਦੇ ਵਿੱਚ ਕਿ ਰੱਬਾ ਗਰਮ ਪਾਣੀ ਚਾਹੀਦਾ ਨਹਾਉਣ ਵਾਸਤੇ, ਗਰਮ ਪਾਣੀ ਚਾਹੀਦਾ ਕੱਪੜੇ ਧੋਣ ਵਾਸਤੇ, ਗਰਮ ਪਾਣੀ ਚਾਹੀਦਾ ਭਾਂਡੇ ਧੋਣ ਦੇ ਲਈ, ਤੇ ਦੇਖਿਆ ਰੱਬ ਨੇ ਤੁਹਾਡੀ ਸੁਣ ਲਈ, ਦੇਰ ਨਾਲ ਸੁਣੀ ਪਰ ਸੁਣ ਤਾਂ ਲਈ। ਫਿਰ ਨਾ ਹੁਣ ਗਰਮ ਗਰਮ ਪਾਣੀ ਨਾਲ ਸੁੱਖਾ ਸੁੱਖੀਆਂ ਸੀ ਤਾਂ ਪੂਰੀਆਂ ਤਾਂ ਹੋਣੀਆਂ ਹੀ ਸੀ।
0: ਨੀ ਆਹੋ ਭਾਈ, ਗੱਲ ਤਾਂ ਡੋਲੀਏ ਤੇਰੀ, ਇਹ ਵੀ ਜਮਾ ਸਹੀ ਆ, ਚੱਲ ਅੱਜ ਤਾਂ ਫਿਰ ਪੋਚੇ ਵੀ ਤੱਤੇ ਪਾਣੀ ਨਾਲ ਹੀ ਲਾਉਂਗੀ।
1: ਚੱਲ ਚੱਲਦੇ ਆ ਫਿਰ ਆਪਾਂ ਘਰਾਂ ਨੂੰ, ਫਿਰ ਮਿਲਦੇ ਆ।
0: ਚੱਲ ਠੀਕ ਆ ਭਾਈ, ਫਿਰ ਓਕੇ ਬਾਏ।
2: ਪ੍ਰੋਗਰਾਮ ਸ਼ੋਲੀ।

ਹੁਣੇ ਤੁਸੀਂ ਅਨੰਦ ਮਾਰੀ ਸੀ ਸਾਡਾ ਹਫ਼ਤਾਵਾਰੀ ਸਿਲਸਿਲਾ ਸੁਣ ਲੀਆਂ। ਭਾਗ ਲੈਣ ਵਾਲੇ ਕਲਾਕਾਰ ਸਨ ਬਬਲੀ ਦਰੂ ਵਿੱਚ ਮਮਤਾ ਅਰੋੜਾ, ਡੋਲੀ ਸੀਮਾ ਮਹਿਰਾ, ਬੀਬੋ ਭੂਆ, ਸੰਦੀਪ ਸ਼ਿਰਗਿੱਲ ਅਤੇ ਹੋਰ ਸਾਥੀ। ਸਮਾਂ ਸਾਥੀਓ 7:36 ਅਤੇ 27 ਸਕਿੰਟ ਦਾ ਜੀ। ਆਕਾਸ਼ਵਾਣੀ ਐਫ ਐਮ ਬਠਿੰਡਾ ਯਾਨੀ ਕਿ 101.1 ਮੈਗਾਹਰਟਜ਼ 'ਤੇ ਜਾ ਰਹੀ ਹੈ ਦੋਸਤੋ ਪ੍ਰੋਗਰਾਮ ਸੱਜਰੀ ਸਵੇਰ ਦਾ ਇਹ ਸਫ਼ਰ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, 12 ਜੂਨ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਸਿਲਸਿਲਾ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਪੰਜਾਬ ਦਾ ਗਲੋਬਲ ਸੁਪਰਸਟਾਰ ਦਲਜੀਤ ਦੁਸਾਂਝ। ਪ੍ਰੋਗਰਾਮ ਦੇ ਦੌਰਾਨ ਤੁਸੀਂ ਸੁਣੋਗੇ ਦਲਜੀਤ ਦੁਸਾਂਝ ਦੀ ਜ਼ਿੰਦਗੀ ਤੇ ਗਾਇਕੀ ਦੇ ਸਫ਼ਰ ਬਾਰੇ ਤੇ ਨਾਲ ਮਾਣੋਗੇ ਦਲਜੀਤ ਦੁਸਾਂਝ ਦੇ ਗੀਤਾਂ ਦਾ

ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713-73-146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-22-40-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ।

ਬਿਲਕੁਲ ਸਾਥੀਓ, ਤੁਸੀਂ ਆਪਣੀ ਆਪਣੀ ਘੜੀ ਦੀਆਂ ਸੂਈਆਂ ਅਤੇ ਮੋਬਾਈਲ 'ਤੇ ਵੀ ਸਮਾਂ ਮਿਲਾ ਸਕਦੇ ਹੋ ਜੀ। 7:44 ਅਤੇ 4 ਸੈਕਿੰਡ ਹੈ ਜੀ। ਬਿਲਕੁਲ ਸਾਥੀਓ, 101.1 ਮੈਗਾ ਹਰਸ ਯਾਨੀ ਕਿ 101.1 ਮੈਗਾ ਹਰਸ 'ਤੇ ਸਾਥੀਓ ਜਾਰੀ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ ਇਹ ਸਫ਼ਰ। ਔਰ ਸਾਥੀਓ, ਮੈਨੂੰ ਉਮੀਦ ਹੈ ਕਿ ਹੁਣ ਤੱਕ ਦੇ ਜਿਹੜੇ ਸਾਡੇ ਯਾਰ ਦੋਸਤ ਮਿੱਤਰ ਨੇ ਉਹਨਾਂ ਨੇ ਆਪਣੇ ਅੱਜ ਦੇ ਇਸ ਦਿਨ ਦੀ ਸ਼ੁਰੂਆਤ ਵੀ ਕਰ ਦਿੱਤੀ ਹੋਣੀ ਹੈ। ਔਰ ਕਈ ਮੇਰੇ ਯਾਰ ਦੋਸਤ ਮਿੱਤਰ ਇਸ ਵਕਤ ਚਾਹ ਦੀਆਂ ਚੁਸਕੀਆਂ ਦੇ ਨਾਲ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਇਸ ਪ੍ਰੋਗਰਾਮ ਦਾ ਆਨੰਦ ਲੈ ਰਹੇ ਹੋਣਗੇ। ਔਰ ਵੈਸੇ ਵੀ ਸਾਥੀਓ, ਅੱਜ ਦਾ ਇੱਕ ਇਹ ਵੀ ਵਰਕਿੰਗ ਡੇ ਹੈ ਔਰ ਕੁਝ ਸਾਡੇ ਸਰਕਾਰੀ ਸਾਥੀ ਹੈ ਉਹ ਆਪਣੇ ਕੰਮਕਾਰਾਂ 'ਤੇ ਪਹੁੰਚ ਚੁੱਕੇ ਹੋਣਗੇ ਔਰ ਕਈ ਮੇਰੇ ਯਾਰ ਦੋਸਤ ਮਿੱਤਰ ਆਪਣੇ ਕੰਮਕਾਰ 'ਤੇ ਜਾਣ ਦੀਆਂ ਤਿਆਰੀ ਕਰ ਰਹੇ ਹੋਣਗੇ। ਵੈਸੇ ਜੀ, ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸਾਡੇ ਸਟੂਡੈਂਟਸ ਹੈ, ਸਾਡੇ ਵਿਦਿਆਰਥੀ ਆ, ਪੂਰੇ ਸਾਥੀਓ ਮੌਜ ਅਤੇ ਮਸਤੀ ਦਾ ਆਨੰਦ ਵੀ ਲੈ ਰਹੇ ਹੋਣਗੇ ਕਿਉਂਕਿ ਗਰਮੀਆਂ ਦੀਆਂ ਛੁੱਟੀਆਂ ਪੈ ਗਈਆਂ ਨੇ ਔਰ ਕਈ ਸਾਡੇ ਛੋਟੇ ਮੁੰਨੇ ਜਵਾਕ ਨੇ ਉਹ ਆਪਣੇ ਨਾਨਕੇ ਜਿਹੜੇ ਹੈ ਉਹ ਜਾ ਕੇ ਔਰ ਇਸ ਛੁੱਟੀਆਂ ਦਾ ਵੀ ਆਨੰਦ ਲੈ ਰਹੇ ਹੋਣਗੇ। ਖੈਰ ਸਾਥੀਓ, ਮੌਸਮ ਤੁਹਾਨੂੰ ਪਤਾ ਕਿ ਮੌਸਮ ਦੇ ਵਿੱਚ ਜਿਹੜੀ ਹੈ ਉਹ 11 ਵਜੇ ਤੋਂ ਬਾਅਦ ਆਪਾਂ ਧੁੱਪ ਨੂੰ ਮਹਿਸੂਸ ਕਰ ਸਕਦੇ ਹਾਂ। ਔਰ ਹਾਂ, ਫਿਲਹਾਲ ਜੀ ਮੈਂ ਤੁਹਾਨੂੰ ਇਹ ਐਡਵਾਈਸ ਕਰੂੰਗਾ ਇਸ ਮੰਚ ਤੋਂ ਕਿ ਜਿਹੜੇ ਆਪਣੇ ਸਾਥੀਓ ਰੂਟੀਨ ਦੇ ਕੰਮ ਨੇ ਉਹ ਕੋਸ਼ਿਸ਼ ਕਰੋ ਕਿ ਜ਼ਿਆਦਾ ਧੁੱਪ ਹੋਣ ਤੋਂ ਪਹਿਲਾਂ ਅਸੀਂ ਕਰ ਲਈਏ। ਖੈਰ ਜੀ ਸਾਥੀਓ, ਮੌਸਮ ਕੈਸਾ ਵੀ ਹੋਵੇ, ਆਕਾਸ਼ਵਾਣੀ ਐਫ ਐਮ ਬਠਿੰਡਾ ਹਮੇਸ਼ਾ ਤੁਹਾਡੇ ਨਾਲ ਰਹਿੰਦਾ। ਸੋ ਬਣੇ ਰਹੋ ਜੀ 101.1 ਮੈਗਾ ਹਰਸ ਅਤੇ ਆਪਣੇ ਰੇਡੀਓ ਦੋਸਤ ਆਰਜੇ ਪਵਨ ਦੇ ਨਾਲ। ਦੱਸਣ

ਬਿਲਕੁਲ ਸਾਥੀਓ 101.1 ਮੈਗਾ ਹਰਟਸ ਤੇ ਚੱਲ ਰਿਹਾ ਪ੍ਰੋਗਰਾਮ ਸੱਜਰੀ ਸਵੇਰ ਤੇ ਸੱਜਰੀ ਸਵੇਰ ਦੇ ਦੌਰਾਨ ਸਾਥੀਓ ਸਮਾਂ ਜੀ 7:52 ਤੇ 4 ਸਕਿੰਟ ਦਾ ਚੱਲਦੇ ਚੱਲਦੇ ਕਰਦੇ ਹਾਂ ਜੀ ਅੱਜ ਦੇ ਖਾਸ ਦਿਨ ਦੀਆਂ ਗੱਲਾਂ। ਬਿਲਕੁਲ ਸਾਥੀਓ ਅੱਜ ਦੀ ਇਹ ਤਾਰੀਖ ਦੇ ਇਤਿਹਾਸ ਦੇ ਪੰਨਿਆਂ ਤੇ ਨਜ਼ਰ ਮਾਰਾਂ ਤਾਂ ਸਾਥੀਓ ਅੱਜ ਦੇ ਦਿਨ ਯਾਨੀ ਕਿ ਜਿਹੜਾ 11 ਜੂਨ 1776 ਦੀ ਮੈਂ ਗੱਲ ਕਰਾਂ ਤਾਂ ਸਾਥੀਓ ਅਮਰੀਕਾ ਦੀ ਜਿਹੜੀ ਆਜ਼ਾਦੀ ਦੀ ਇੱਕ ਘੋਸ਼ਣਾ ਪੱਤਰ ਹੈ ਉਹ ਤਿਆਰ ਕੀਤਾ ਗਿਆ ਸੀ ਉਹ ਦਿਨ ਸੀ ਸਾਥੀਓ ਅੱਜ ਦਾ ਹੀ ਯਾਨੀ ਕਿ 11 ਜੂਨ 1776 ਦਾ। ਔਰ ਸਾਥੀਓ ਇਸੇ ਤਰ੍ਹਾਂ ਜੇ ਮੈਂ ਸਾਲ 1921 ਦੀ ਗੱਲ ਕਰਾਂ ਸੋ ਜੀ 11 ਜੂਨ 1921 ਨੂੰ ਜਿਹੜੀ ਬ੍ਰਾਜ਼ੀਲ ਦੀ ਔਰਤਾਂ ਨੂੰ ਜਿਹੜਾ ਚੁਣਾਵ ਦੇ ਵਿੱਚ ਹੈ ਉਹ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ ਉਹ ਵੀ ਸਾਥੀਓ ਦਿਨ ਸੀ ਅੱਜ ਦਾ ਹੀ ਯਾਨੀ ਕਿ 11 ਜੂਨ 1921 ਦਾ। ਔਰ ਸਾਥੀਓ 1935 ਦੇ ਵਿੱਚ ਯਾਨੀ ਕਿ 11 ਜੂਨ 1935 ਦੇ ਵਿੱਚ ਜਿਹੜਾ ਐਡਵਿਨ ਆਰਮਸਟਰਾਂਗ ਨੇ ਪਹਿਲੀ ਵਾਰ ਐਫ ਐਮ ਦਾ ਪ੍ਰਸਾਰਣ ਕੀਤਾ ਸੀ ਜੀ 1935 ਦੇ ਵਿੱਚ। ਔਰ ਸਾਥੀਓ ਜੇ 2010 ਦੀ ਗੱਲ ਕਰਾਂ ਮੈਂ ਸੋ ਜੀ 11 ਜੂਨ 2010 ਦੇ ਵਿੱਚ ਅਫਰੀਕਾ ਦੇ ਵਿੱਚ 19ਵਾਂ ਜਿਹੜਾ ਫੁੱਟਬਾਲ ਵਿਸ਼ਵ ਕੱਪ ਟੂਰਨਾਮੈਂਟ ਦੀ ਉਹਨਾਂ ਨੂੰ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਸੀ ਸੋ ਜੀ ਇਹ ਪਹਿਲੀ ਵਾਰ ਸੀ ਜਦੋਂ ਅਫਰੀਕੀ ਮਹਾਂਦੀਪ ਦੇ ਵਿੱਚ ਇਸ ਖੇਡ ਦਾ ਯਾਨੀ ਕਿ ਫੁੱਟਬਾਲ ਵਿਸ਼ਵ ਕੱਪ ਦਾ ਜਿਹੜਾ ਉਹ ਮੇਜ਼ਬਾਨੀ ਮਿਲੀ ਸੀ ਉਹਨਾਂ ਨੂੰ।

ਸੋ ਜੀ ਸਾਥੀ, ਅੱਜ ਦੇ ਦਿਨ ਬਹੁਤ ਸਾਰੇ ਜਿਹੜੇ ਸਾਡੇ ਇਸ ਤਰ੍ਹਾਂ ਦੇ ਸ਼ਖਸੀਅਤ ਹੈ ਉਹਨਾਂ ਦਾ ਵੀ ਜਨਮ ਹੋਇਆ ਸੀ ਜੀ। 1897 ਦੀ ਗੱਲ ਕਰਾਂ ਤਾਂ ਰਾਮ ਪ੍ਰਸਾਦ ਬਿਸਮਿਲ ਇੱਕ ਮਹਾਨ ਸਵਤੰਤਰਤਾ ਸੈਨਾਨੀ ਸੀ, ਉਹਨਾਂ ਦਾ ਜਨਮ ਹੋਇਆ ਸੀ ਸਾਥੀਓ ਅੱਜ ਹੀ ਦਿਨ, ਯਾਨੀ ਕਿ 11 ਜੂਨ 1897 ਨੂੰ। ਔਰ ਸਾਥੀਓ ਸਾਡੇ ਰਾਜਨੀਤਿਕ ਬਿਹਾਰ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦਾ ਵੀ ਜਨਮ ਹੋਇਆ ਸੀ ਸਾਥੀਓ ਅੱਜ ਹੀ ਦਿਨ, ਯਾਨੀ ਕਿ 11 ਜੂਨ 1948 ਨੂੰ। ਸੋ ਜੀ, ਅੱਜ ਜਿੰਨਾ ਵੀ ਮੇਰੇ ਯਾਰ ਦੋਸਤ ਮਿੱਤਰਾਂ ਦੇ ਜਨਮ ਦਿਨ ਨੇ ਉਹਨਾਂ ਨੂੰ ਆਕਾਸ਼ਵਾਣੀ FM ਬਠਿੰਡਾ ਦੇ ਇਸ ਮੰਚ ਤੋਂ ਉਹਨਾਂ ਨੂੰ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ। ਸੋ ਸਾਥੀਓ, ਤੁਸੀਂ ਵੀ ਅੱਜ ਦੇ ਦਿਨ ਨੂੰ ਇੱਕ ਯਾਦਗਾਰ ਦਿਨ ਬਣਾ ਸਕਦੇ ਹੋ, ਕਿਉਂਕਿ ਇਸ ਵਾਸਤੇ ਸਾਥੀਓ ਗਰਮੀ ਬਹੁਤ ਪੈ ਰਹੀ ਹੈ। ਤੁਸੀਂ ਆਪਣੇ ਘਰ ਦੀਆਂ ਦੀਵਾਰਾਂ 'ਤੇ ਜਾਂ ਫਿਰ ਛੱਤ ਦੇ ਉੱਪਰ ਕੋਈ ਨਾ ਕੋਈ ਭਾਂਡੇ ਦੇ ਵਿੱਚ ਪਾਣੀ ਰੱਖ ਕੇ, ਹੈ ਨਾ, ਆਪਣੇ ਪੰਛੀਆਂ ਵਾਸਤੇ ਰੱਖ ਸਕਦੇ ਹੋ, ਜਾਂ ਫਿਰ ਇਸ ਗਰਮੀ ਦੇ ਵਿੱਚ ਕਿਸੇ ਬਜ਼ੁਰਗ ਜਾਂ ਫਿਰ ਲੋੜਵੰਦ ਇਨਸਾਨ ਦੀ, ਔਰਤ ਦੀ, ਜਾਂ ਫਿਰ ਕਿਸੇ ਬੱਚੇ ਨੂੰ ਉਹ ਪਾਣੀ ਪਿਆ ਕੇ ਵੀ ਤੁਸੀਂ ਅੱਜ ਦੇ ਇਸ ਦਿਨ ਨੂੰ ਯਾਦਗਾਰ ਬਣਾ ਸਕਦੇ ਹੋ ਜੀ। ਬਣੇ ਰਹੋ 101.1 MHz 'ਤੇ ਆਪਣੇ ਰੇਡੀਓ ਦੋਸਤ RJ ਪਵਨ ਦੇ ਨਾਲ।

0: ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਦੁਨੀਆਂ ਭਰ ਦੇ ਨੇਤਾਵਾਂ ਤੋਂ ਪ੍ਰਾਪਤ ਵਧਾਈ ਸੁਨੇਹਾਂ ਲਈ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਦਾ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਕੀਤਾ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦੇ ਸੰਦੇਸ਼ ਦੇ ਸਬੰਧ ਚ ਪ੍ਰਧਾਨ ਮੰਤਰੀ ਨੇ ਭਾਰਤ ਅਤੇ ਮਲੇਸ਼ੀਆ ਦਰਮਿਆਨ ਮਜ਼ਬੂਤ ਤੇ ਸਥਾਈ ਦੋਸਤੀ ਲਈ ਆਪਣੀ ਡੂੰਘੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਜਰਮਨ ਚਾਂਸਲਰ ਫਰੈਡਰਿਕ ਮਰਸ ਦਾ ਵੀ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਜਰਮਨੀ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਤੇ ਵੱਖ ਵੱਖ ਮੁੱਖ ਖੇਤਰਾਂ ਚ ਸਹਿਯੋਗ ਵਧਾਉਣ ਲਈ ਵਚਨਬੱਧ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਧੰਨਵਾਦ ਕਰਦਿਆਂ ਸ੍ਰੀ ਮੋਦੀ ਨੇ ਭਾਰਤ ਕੈਨੇਡਾ ਭਾਈਵਾਲੀ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਵੀ ਨਵੀਆਂ ਉਚਾਈਆਂ ਤੱਕ ਪਹੁੰਚੇਗਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਸੁਨੇਹੇ ਦੇ ਜਵਾਬ 'ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਉਣ ਵਾਲੇ ਸਾਲਾਂ 'ਚ ਭਾਰਤ ਅਤੇ ਇਜ਼ਰਾਈਲ ਵਿਚਕਾਰ ਦੋਸਤੀ ਹੋਰ ਵੀ ਮਜ਼ਬੂਤ ਹੋਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @TIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿਚ ਬੇਮਿਸਾਲ ਤਰੱਕੀ ਦੇਖੀ ਹੈ। ਆਕਾਸ਼ਵਾਣੀ ਖ਼ਬਰਾਂ ਪਿਛਲੇ 12 ਸਾਲਾਂ 'ਚ ਵੱਖ ਵੱਖ ਖੇਤਰਾਂ 'ਚ ਸਰਕਾਰ ਦੇ ਉਪਰਾਲਿਆਂ 'ਤੇ ਇੱਕ ਵਿਸ਼ੇਸ਼ ਲੜੀ ਪੇਸ਼ ਕਰ ਰਿਹਾ। ਅੱਜ ਅਸੀਂ ਗਰੀਬਾਂ ਦੀ ਭਲਾਈ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ 'ਤੇ ਚਰਚਾ ਕਰਾਂਗੇ। ਪੇਸ਼ ਹੈ ਇੱਕ ਰਿਪੋਰਟ।
1: ਪਿਛਲੇ 12 ਸਾਲਾਂ ਵਿੱਚ ਨਰਿੰਦਰ ਮੋਦੀ ਸਰਕਾਰ ਨੇ ਗਰੀਬਾਂ ਦੀ ਭਲਾਈ ਅਤੇ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕਈ ਪ੍ਰਮੁੱਖ ਯੋਜਨਾਵਾਂ ਲਾਗੂ ਕੀਤੀਆਂ ਨੇ। ਗਰੀਬਾਂ ਲਈ ਘਰ ਮੋਦੀ ਸਰਕਾਰ ਦਾ ਮੁੱਖ ਤਰਜੀਹੀ ਖੇਤਰ ਹੈ। ਗ੍ਰਾਮੀਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪੇਂਡੂ ਖੇਤਰਾਂ ਵਿੱਚ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਲਈ ਸੂਬਿਆਂ ਨੂੰ 4 ਕਰੋੜ ਤੋਂ ਵੱਧ ਘਰ ਅਲਾਟ ਕੀਤੇ ਗਏ ਹਨ। ਖੁਰਾਕ ਸੁਰੱਖਿਆ ਦੇ ਖੇਤਰ ਵਿੱਚ ਸਰਕਾਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਦੇਸ਼ ਭਰ ਦੇ 81 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਮੁਫ਼ਤ ਅਨਾਜ ਪ੍ਰਦਾਨ ਕਰ ਰਹੀ ਹੈ। ਦੁਨੀਆਂ ਦੀ ਸਭ ਤੋਂ ਵੱਡੀ ਜਨਤਕ ਸਿਹਤ ਸੰਭਾਲ ਯੋਜਨਾ ਦੇ ਤਹਿਤ 10.82 ਕਰੋੜ ਲਾਭਪਾਤਰੀਆਂ ਨੇ ਨਗਦ ਰਹਿਤ ਇਲਾਜ ਦਾ ਲਾਭ ਉਠਾਇਆ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ 10.55 ਕਰੋੜ ਤੋਂ ਵੱਧ ਔਰਤਾਂ ਨੂੰ ਮੁਫ਼ਤ LPG ਗੈਸ ਕਨੈਕਸ਼ਨ ਪ੍ਰਦਾਨ ਕੀਤੇ ਗਏ ਹਨ, ਜਿਸ ਨਾਲ ਉਨ੍ਹਾਂ ਨੂੰ ਰਵਾਇਤੀ ਖਾਣਾ ਪਕਾਉਣ ਵਾਲੇ ਇੰਧਨ ਦੇ ਸਿਹਤ ਖਤਰਿਆਂ ਤੋਂ ਬਚਾਇਆ ਗਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦੇ ਤਹਿਤ ਹੁਣ ਤੱਕ 1.12 ਕਰੋੜ ਤੋਂ ਵੱਧ ਕਰਜ਼ੇ ਰੇੜੀ ਫੜੀ ਵਾਲਿਆਂ ਨੂੰ ਵੰਡੇ ਜਾ ਚੁੱਕੇ ਹਨ। ਭਾਰਤ ਦਾ ਸਮਾਜਿਕ ਸੁਰੱਖਿਆ ਕਵਰੇਜ 2015 ਵਿੱਚ 19% ਤੋਂ ਵੱਧ ਕੇ 2025 ਵਿੱਚ 64% ਤੋਂ ਵੱਧ ਹੋ ਗਿਆ ਹੈ, ਜਿਸ ਵਿੱਚ ਸਰਕਾਰੀ ਭਲਾਈ ਯੋਜਨਾਵਾਂ ਦੇ ਤਹਿਤ ਲਗਭਗ 94 ਕਰੋੜ ਨਾਗਰਿਕ ਸ਼ਾਮਲ ਹਨ। ਲਗਭਗ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਗਿਆ ਹੈ, ਜੋ ਕਿ ਸਮਾਵੇਸ਼ੀ ਵਿਕਾਸ ਅਤੇ ਭਲਾਈ ਅਧਾਰਤ ਸ਼ਾਸਨ ਵੱਲ ਇੱਕ ਮਹੱਤਵਪੂਰਨ ਤਬਦੀਲੀ ਨੂੰ ਦਰਸਾਉਂਦਾ ਹੈ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖ਼ਬਰਾਂ ਲਈ ਮੈਂ ਰਾਜੇਸ਼ ਬਾਲੀ।
0: ਭਾਰਤ ਸਰਕਾਰ ਨੇ ਪੰਜਾਬ ਦੇ ਸਾਉਣੀ ਸੀਜ਼ਨ 2026 ਲਈ ਯੂਰੀਆ ਦੀ ਮਜ਼ਬੂਤ ਉਪਲਬਧਤਾ ਨੂੰ ਯਕੀਨੀ ਬਣਾਇਆ। ਅਧਿਕਾਰਤ ਸੂਤਰਾਂ ਮੁਤਾਬਕ ਪੰਜਾਬ 'ਚ ਯੂਰੀਆ ਦੀ ਕੋਈ ਕਮੀ ਨਹੀਂ ਹੈ ਤੇ ਲਗਾਤਾਰ ਨਿਗਰਾਨੀ ਸੂਬੇ ਲਈ ਖਾਦ ਦਾ ਲੋੜੀਂਦਾ ਭੰਡਾਰ ਰੱਖ ਰਹੀ ਹੈ। ਅਧਿਕਾਰਤ ਅੰਕੜੇ ਇਸ ਗੱਲ ਦੀ ਪੁਸ਼ਟੀ ਕਰਦੇ ਨੇ ਕਿ ਖਾਦ ਵਿਭਾਗ ਨੇ ਪੰਜਾਬ ਲਈ ਇੱਕ ਵਾਧੂ ਤੇ ਸਿਹਤਮੰਦ ਸਪਲਾਈ ਚੇਨ ਨੂੰ ਸਫਲਤਾਪੂਰਵਕ ਯਕੀਨੀ ਬਣਾਇਆ। ਪੰਜਾਬ ਲਈ ਸਾਉਣੀ ਸੀਜ਼ਨ 2026 ਦੀ ਕੁੱਲ ਲੋੜ 14,50,000 ਮੀਟ੍ਰਿਕ ਟਨ ਤੇ 9 ਜੂਨ 2026 ਤੱਕ 9 ਲੱਖ ਮੀਟ੍ਰਿਕ ਟਨ ਦੀ ਗਣਨਾ ਕੀਤੀ ਗਈ। ਅਨੁਪਾਤ ਲੋੜ ਦੇ ਮੁਤਾਬਕ ਖਾਦ ਵਿਭਾਗ ਨੇ 10,71,000 ਮੀਟ੍ਰਿਕ ਟਨ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ। ਇਹ ਸਪਲਾਈ ਕੀਤੀ ਮਾਤਰਾ ਵਿੱਚੋਂ ਸੂਬੇ 'ਚ ਯੂਰੀਆ ਦੀ ਅਸਲ ਵਿਕਰੀ 6,25,000 ਮੀਟ੍ਰਿਕ ਟਨ ਸੀ, ਜਿਸ ਨਾਲ ਜ਼ਮੀਨ 'ਤੇ ਤੁਰੰਤ 4,46,000 ਮੀਟ੍ਰਿਕ ਟਨ ਦਾ ਕਾਫੀ ਭੰਡਾਰ ਉਪਲਬਧ ਹੈ। ਇਸ ਤੋਂ ਇਲਾਵਾ 39,167 ਮੀਟ੍ਰਿਕ ਟਨ ਯੂਰੀਆ ਦੀ ਵਾਧੂ ਮਾਤਰਾ ਵੀ ਇਸ ਵੇਲੇ ਪੰਜਾਬ 'ਚ ਭੇਜੀ ਜਾ ਰਹੀ ਹੈ। ਰਾਜ ਸਰਕਾਰ ਦੇ ਰਿਕਾਰਡਾਂ ਤੋਂ ਜ਼ਮੀਨੀ ਪੱਧਰ ਤੇ ਤਸਦੀਕ ਦਰਸਾਉਂਦੀ ਹੈ ਕਿ ਸੂਬੇ 'ਚ ਝੋਨੇ ਦੀ ਬਿਜਾਈ ਅਜੇ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਈ, ਜਿਸ ਨਾਲ ਮੌਜੂਦਾ ਭੰਡਾਰ ਉਭਰ ਰਹੀਆਂ ਖੇਤ ਦੀਆਂ ਜ਼ਰੂਰਤਾਂ ਨੂੰ ਆਰਾਮ ਨਾਲ ਪੂਰਾ ਕਰਨ ਲਈ ਕਾਫੀ ਹੈ। ਕੇਂਦਰ ਸਰਕਾਰ ਸੂਬਾ ਪੱਧਰ ਤੇ ਢੁਕਵੀਂ ਥੋਕ ਸਪਲਾਈ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਦਿੱਤਾ ਹੈ। ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਸੁਚਾਰੂ ਬਰਾਬਰ ਪ੍ਰਚੂਨ ਵੰਡ ਦੀ ਜ਼ਿੰਮੇਵਾਰੀ ਰਾਜ ਸਰਕਾਰਾਂ ਦੀ ਹੈ। ਰਾਜਾਂ ਨੂੰ ਆਪਣੇ ਅੰਤਰ ਜ਼ਿਲ੍ਹਾ ਅਤੇ ਅੰਤਰ ਜ਼ਿਲ੍ਹਾ ਸਪਲਾਈ ਵਿਧੀਆਂ ਨੂੰ ਅਨੁਕੂਲ ਬਣਾਉਣਾ ਚਾਹੀਦਾ ਹੈ। ਵਿਦੇਸ਼ ਮੰਤਰੀ ਡਾਕਟਰ ਅਜੈ ਸ਼ੰਕਰ ਨੇ ਕੱਲ੍ਹ ਰਾਜਧਾਨੀ ਸੋਫੀਆ 'ਚ ਬੁਲਗਾਰੀਆ ਦੇ ਪ੍ਰਧਾਨ ਮੰਤਰੀ ਰੁਮੇਨ ਰਾਦੇਵ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਡਾਕਟਰ ਅਜੈ ਸ਼ੰਕਰ ਨੇ ਭਾਰਤ ਅਤੇ ਬੁਲਗਾਰੀਆ ਵਿਚਕਾਰ ਮਜ਼ਬੂਤ ਦੁਵੱਲੇ ਸਬੰਧਾਂ, ਬਦਲਦੇ ਵਿਸ਼ਵ ਵਾਤਾਵਰਣ ਤੇ ਆਪਸੀ ਸਹਿਯੋਗ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਪੱਛਮੀ ਏਸ਼ੀਆ ਵਿੱਚ ਤਣਾਅ ਲਗਾਤਾਰ ਵਧਦਾ ਜਾ ਰਿਹਾ। ਅਮਰੀਕਾ ਨੇ ਕੱਲ੍ਹ ਕਈ ਇਰਾਨੀ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ। ਅਮਰੀਕਾ ਦੀ ਫੌਜ ਨੇ ਕਿਹਾ ਕਿ ਹਮਲੇ ਇਰਾਨ ਦੀਆਂ ਲਗਾਤਾਰ ਹਮਲਾਵਰ ਗਤੀਵਿਧੀਆਂ ਦੇ ਜਵਾਬ 'ਚ ਸਨ। ਇਹ ਅਮਰੀਕੀ ਹਮਲਿਆਂ ਦਾ ਦੂਜਾ ਦਿਨ ਹੈ। ਘੰਟੇ ਪਹਿਲਾਂ ਇਰਾਨ ਨੇ ਬਹਿਰੀਨ, ਕੁਵੈਤ ਅਤੇ ਜਾਰਡਨ 'ਚ ਅਮਰੀਕੀ ਫੌਜੀ ਟਿਕਾਣਿਆਂ 'ਤੇ ਹਮਲਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਅਥਲੀਟਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਓਲੰਪਿਕ ਲਈ ਉੱਚੇ ਟੀਚੇ ਨਿਰਧਾਰਤ ਕਰਨ ਦਾ ਸੱਦਾ ਦਿੱਤਾ ਹੈ। ਕੱਲ੍ਹ ਨਵੀਂ ਦਿੱਲੀ 'ਚ ਐਨਡੀਏ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨ ਅਥਲੀਟ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੇ ਨੇ ਅਤੇ ਭਾਰਤ ਤੇਜ਼ੀ ਨਾਲ ਖੇਡਾਂ ਲਈ ਇੱਕ ਪ੍ਰਮੁੱਖ ਆਲਮੀ ਕੇਂਦਰ ਬਣ ਗਿਆ। ਦੁਨੀਆ ਦਾ ਸਭ ਤੋਂ ਵੱਡਾ ਫੁੱਟਬਾਲ ਮੁਕਾਬਲਾ ਫੀਫਾ ਵਿਸ਼ਵ ਕੱਪ 2026 ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਹ ਟੂਰਨਾਮੈਂਟ 19 ਜੁਲਾਈ ਤੱਕ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਹੋਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ 'ਚ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਮੀਟਿੰਗ ਦੀ ਕਰਨਗੇ ਪ੍ਰਧਾਨਗੀ। ਪ੍ਰਧਾਨ ਮੰਤਰੀ ਨੇ ਕਿਹਾ ਪਿਛਲੇ 12 ਸਾਲਾਂ 'ਚ 25 ਕਰੋੜ ਤੋਂ ਵੱਧ ਲੋਕਾਂ ਦਾ ਗਰੀਬੀ ਤੋਂ ਬਾਹਰ ਆਉਣਾ ਸਰਕਾਰ ਦੀਆਂ ਸਹੀ ਨੀਤੀਆਂ ਦਾ ਪ੍ਰਮਾਣ ਹੈ। ਭਾਰਤ ਸਰਕਾਰ ਨੇ ਪੰਜਾਬ 'ਤੇ ਸਾਉਣੀ ਸੀਜ਼ਨ 2026 ਲਈ ਯੂਰੀਆ ਦੀ ਮਜ਼ਬੂਤ ਉਪਲਬਧਤਾ ਨੂੰ ਯਕੀਨੀ ਬਣਾਇਆ। ਸੂਬੇ 'ਚ ਯੂਰੀਆ ਦੀ ਕੋਈ ਕਮੀ ਨਹੀਂ। ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਅਥਲੀਟਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਓਲੰਪਿਕ ਲਈ ਉੱਚੇ ਟੀਚੇ ਨਿਰਧਾਰਤ ਕਰਨ ਦਾ ਦਿੱਤਾ ਸੱਦਾ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਮੁਤਾਬਕ ਸਮਾਂ ਜੀ 8:40 ਤੇ 27 ਸਕਿੰਟ ਦਾ। ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ। ਸੋ ਸਾਥੀਓ, ਅੱਜ ਪ੍ਰੋਗਰਾਮ ਮਹਿਕ ਪੰਜਾਬ ਦੇ ਦੌਰਾਨ ਤੁਸੀਂ ਸੁਣੋਗੇ ਸਾਡਾ ਹਫ਼ਤਾਵਾਰੀ ਸਿਲਸਿਲਾ ਸੂਫੀਆਨਾ ਸੰਗੀਤ। ਸੋ ਜੀ, ਕਰਦੇ ਹਾਂ ਪ੍ਰੋਗਰਾਮ ਦਾ ਆਗਾਜ਼ ਵਡਾਲੀ ਬਜ਼ਰਜ਼ ਅਤੇ ਸਾਥੀਆਂ ਦੀ ਆਵਾਜ਼ਾਂ ਦੇ ਵਿੱਚ ਇਸ ਸੂਫੀਆਨਾ ਰੰਗ ਦੇ ਨਾਲ।

ਤੂੰ ਮਾਨੀ ਜਾਂ ਨਾ ਮਾਨੀ ਮੇਰੇ ਯਾਰ ਆਸਾਂ ਤਾਂ ਤੈਨੂੰ ਰੱਬ ਮੰਨਿਆ। ਤੁਸੀਂ ਅਨੰਦ ਮਾਰੀ ਸੀ ਇਸ ਸੂਫੀਆਨਾ ਰੰਗ ਦਾ ਵਡਾਲੀ ਬ੍ਰਦਰਸ ਅਤੇ ਉਹਨਾਂ ਦੇ ਸਾਥੀਆਂ ਦੀ ਆਵਾਜ਼ਾਂ ਦੇ ਵਿੱਚ। ਅਤੇ ਆਓ ਹੁਣ ਸੁਣਦੇ ਹਾਂ ਨੁਸਰਤ ਫਤਿਹ ਅਲੀ ਖਾਂ ਅਤੇ ਸਾਥੀਆਂ ਦੀ ਆਵਾਜ਼ਾਂ ਦੇ ਵਿੱਚ ਇਹ ਸੂਫੀਆਨਾ ਗੀਤ।

ਜਸਪਿੰਦਰ ਨਰੂਲਾ, ਬਡਾਲੀ ਬ੍ਰਦਰ ਅਤੇ ਸਾਥੀਆਂ ਦੀ ਆਵਾਜ਼ਾਂ ਦੇ ਇਸ ਸੂਫੀਆਨਾ ਗੀਤ ਦੇ ਨਾਲ ਹੀ ਸਾਥੀਓ ਪ੍ਰੋਗਰਾਮ ਮਹਿਕ ਪੰਜਾਬੀ ਦਾ ਵੇਲਾ ਹੁਣ ਮੁਕਤਾ ਹੈ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 MHz ਤੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 9 ਵਜੇ ਰਿਲੇ ਕਰਾਂਗੇ ਵਿਵਤ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ ਤੁਸੀਂ 9 ਵਜੇ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਅਤੇ 9:30 ਤੇ ਪ੍ਰੋਗਰਾਮ ਆਚ ਕੇ ਫਨਕਾਰ। ਸੋ ਸੁਣਦਿਆਂ ਅਗਲਾ ਪ੍ਰਸਾਰਣ ਵਿਵਤ ਭਾਰਤੀ ਮੁੰਬਈ ਤੋਂ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਤ ਭਾਰਤੀ ਦੇ ਪ੍ਰਸ਼ਨਾਲਾਂ ਤਹਿਤ ਪ੍ਰੋਗਰਾਮ ਆਜ ਕੇ ਫਨਕਾਰ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਸਟੂਡੀਓ ਦੀ ਘੜੀ ਮੁਤਾਬਕ ਸਮਾਂ ਜੀ 10:20 ਦਾ ਤੁਹਾਨੂੰ ਪੇਸ਼ ਹੈ ਪ੍ਰੋਗਰਾਮ ਗੀਤ ਪਿਟਾਰਾ।

ਤੁਸੀਂ ਸੁਣ ਰਹੇ ਸੀ ਲਤਾ ਮੰਗੇਸ਼ਕਰ, ਅਮਿਤ ਕੁਮਾਰ, ਪਰਲ ਪਦਮ ਹੋਰਾਂ ਦੀ ਆਵਾਜ਼ ਦੇ ਵਿੱਚ ਫਿਲਮ ਬਾਤੋਂ ਬਾਤੋਂ ਮੇਂ ਦਾ ਇਹ ਗੀਤ। ਤਿਆਂ ਸੁਣਦੇ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਭੁਪਿੰਦਰ ਸਿੰਘ ਨੇ, ਅਤੇ ਫਿਲਮ ਹੈ ਦੋਸਤੋ ਮੌਸਮ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, 12 ਜੂਨ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਸਿਲਸਿਲਾ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਪੰਜਾਬ ਦਾ ਗਲੋਬਲ ਸੁਪਰਸਟਾਰ ਦਿਲਜੀਤ ਦੁਸਾਂਝ। ਪ੍ਰੋਗਰਾਮ ਦੇ ਦੌਰਾਨ ਤੁਸੀਂ ਸੁਣੋਗੇ ਦਿਲਜੀਤ ਦੁਸਾਂਝ ਦੀ ਜ਼ਿੰਦਗੀ ਤੇ ਗਾਇਕੀ ਦੇ ਸਫ਼ਰ ਬਾਰੇ ਤੇ ਨਾਲ ਮਾਣੋਗੇ ਦਿਲਜੀਤ ਦੁਸਾਂਝ ਦੇ ਗੀਤਾਂ ਦਾ

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713-73-146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-22-40-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ ਦਾ।
2: ਬਿਲਕੁਲ ਸਾਥੀਓ, ਸਮਾਂ 10:17 ਤੇ 58 ਸਕਿੰਟ ਦਾ ਜੀ। ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਜਾਰੀ ਹੈ ਪ੍ਰੋਗਰਾਮ ਗੀਤ ਪਿਟਾਰਾ ਦਾ ਇਹ ਸਫ਼ਰ। ਸੋ ਸਾਥੀਓ, ਪ੍ਰੋਗਰਾਮ ਦੇ ਇਸ ਸਫ਼ਰ ਵਿੱਚ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਸ਼ੈਲਿੰਦਰ ਸਿੰਘ ਨੇ। ਗੀਤ ਰਚਨਾ ਸਾਥੀਓ ਆਨੰਦ ਬਖਸ਼ੀ ਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਲਕਸ਼ਮੀ ਕਾਂਤ ਪਿਆਰੇ ਲਾਲ ਨੇ, ਔਰ ਫਿਲਮ ਹੈ ਬੌਬੀ।

ਤੁਸੀਂ ਸੁਣ ਰਹੇ ਸੀ ਸ਼ੈਲਿੰਦਰ ਸਿੰਘ ਦੀ ਆਵਾਜ਼ ਦੇ ਵਿੱਚ ਫਿਲਮ ਬੋਬੀ ਦਾ ਇਹ ਗੀਤ। ਤਿਉਂ ਸੁਣਦੇ ਪ੍ਰੋਗਰਾਮ ਦਾ ਅਗਲਾ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਨੇ। ਗੀਤ ਰਚਨਾ ਸਾਥੀਓ ਆਨੰਦ ਬਖਸ਼ੀ ਦੀ ਅਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਲਕਸ਼ਮੀਕਾਂਤ ਪਿਆਰੇ ਲਾਲ ਨੇ ਔਰ ਇਸ ਗੀਤ ਨੂੰ ਲਿਆ ਗਿਆ ਫਿਲਮ ਜੀਤ ਦੇ ਵਿੱਚੋਂ।

ਤੁਸੀਂ ਆਨੰਦ ਮਾਰੇ ਸੀ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਫਿਲਮ ਜੀਤ ਦਾ ਇਹ ਗੀਤ ਧਿਆਨ ਸੁਣਦਿਆਂ ਪ੍ਰੋਗਰਾਮ ਦਾ ਅਗਲਾ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਨੇ ਗੀਤ ਰਚਨਾ ਸਾਥੀਓ ਆਨੰਦ ਬਖਸ਼ੀ ਅਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਲਕਸ਼ਮੀ ਕਾਂਤ ਪਿਆਰੇ ਲਾਲ ਨੇ ਔਰ ਫਿਲਮ ਹੈ ਜੀ ਮਹਿਬੂਬ।

ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਸੀ ਫਿਲਮ ਮਹਿਬੂਬ ਕੀ ਮਹਿੰਦੀ ਦਾ ਇਹ ਗੀਤ। ਤਿਉਂ ਸੁਣਦੇ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਸੁਰੇਸ਼ ਵਾੜੇਕਰ ਅਤੇ ਊਸ਼ਾ ਮੰਗੇਸ਼ਕਰ ਨੇ। ਫਿਲਮ ਹੈ ਸਾਥੀਓ ਡਿਸਕੋ ਡਾਂਸਰ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, 12 ਜੂਨ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਸਿਲਸਿਲਾ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਪੰਜਾਬ ਦਾ ਗਲੋਬਲ ਸੁਪਰ ਸਟਾਰ ਦਲਜੀਤ ਦੁਸਾਂਝ। ਪ੍ਰੋਗਰਾਮ ਦੇ ਦੌਰਾਨ ਤੁਸੀਂ ਸੁਣੋਗੇ ਦਲਜੀਤ ਦੁਸਾਂਝ ਦੀ ਜ਼ਿੰਦਗੀ ਤੇ ਗਾਇਕੀ ਦੇ ਸਫ਼ਰ ਬਾਰੇ ਤੇ ਨਾਲ ਨਾਲ ਮਾਣੋਗੇ ਦਲਜੀਤ ਦੁਸਾਂਝ ਦੇ ਗੀਤਾਂ ਦਾ

0: ਸਰੋਤੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7773 73 146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-4231 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 MHz ਤੇ।
2: ਬਿਲਕੁਲ ਦੋਸਤੋ, ਤੁਸੀਂ ਆਪਣੀ ਘੜੀ ਦੀਆਂ ਸੂਈਆਂ ਅਤੇ ਮੋਬਾਈਲ 'ਤੇ ਵੀ ਸਮਾਂ ਮਿਲਾ ਸਕਦੇ ਹੋ ਜੀ, 10:44 ਅਤੇ 23 ਸਕਿੰਟ ਦਾ ਜੀ। ਆਕਾਸ਼ਵਾਣੀ ਐਫ ਐਮ ਬਠਿੰਡਾ ਯਾਨੀ ਕਿ 101.1 MHz ਅਤੇ ਸਾਥੀਓ, ਜਾਰੀ ਹੈ ਪ੍ਰੋਗਰਾਮ ਗੀਤ ਪਿਟਾਰਾ ਦਾ ਇਹ ਸਫ਼ਰ। ਔਰ ਇਸ ਸਫ਼ਰ ਦੌਰਾਨ ਸਾਥੀਓ, ਅੱਜ ਮੈਂ ਤੁਹਾਡੇ ਨਾਲ ਹਾਂ, ਤੁਹਾਡਾ ਆਪਣਾ ਰੇਡੀਓ ਦੋਸਤ, ਇਸ ਪ੍ਰੋਗਰਾਮ ਦਾ ਹੋਸਟ, ਤੁਹਾਡਾ ਆਪਣਾ ਆਰ ਜੇ ਪਵਨ। ਸੋ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ, ਆਸ਼ਾ ਭੋਸਲੇ ਅਤੇ ਕਿਸ਼ੋਰ ਕੁਮਾਰ ਨੇ। ਔਰ ਫਿਲਮ ਹੈ ਸਾਥੀਓ ਦੋਸਤਾਨਾ, ਗੀਤ ਰਚਨਾ ਆਨੰਦ ਬਖਸ਼ੀ ਦੀ।

ਵਾਰਿਸ ਫਿਲਮ ਦੇ ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਗੀਤ ਪਿਟਾਰਾ ਦਾ ਵੇਲਾ ਹੁਣ ਇੱਥੇ ਮੁਕਤਾ ਹੈ। ਆਪਣੇ ਰੇਡੀਓ ਦੋਸਤ ਪਵਨ ਨੂੰ ਦੋ ਇਜਾਜ਼ਤ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 ਤੇ ਰਿਲੇ ਕਰਾਂਗੇ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਨਾਂ ਦਾ। ਸੋ ਸੁਣਦੇ ਹਾਂ ਹਿੰਦੀ ਵਿੱਚ ਖਬਰਾਂ ਹੁਣ ਤੋਂ ਥੋੜ੍ਹੀ ਦੇਰ ਬਾਅਦ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਠੀਕ 12:10 ਤੇ 29 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। ਸੁਣਦੇ ਹਾਂ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਜੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਲੈ ਕੇ ਹਾਜ਼ਰ ਹੈ ਜੀ ਕਿਰਨ ਪਾਲ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਗੁੱਡ ਆਫਟਰਨੂਨ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਇੱਕ ਵਾਰੀ ਫਿਰ ਜੀ ਆਇਆ ਆਕਾਸ਼ਵਾਣੀ ਐਫਐਮ ਬਠਿੰਡਾ ਤੇ। ਸੋ ਹੁਣ ਤੁਸੀਂ ਕਿਰਨ ਪਾਲ ਦੇ ਨਾਲ ਜੁੜੇ ਰਹਿਣਾ ਜੀ। ਜੀ ਹਾਂ, ਲਗਾਤਾਰ ਤੁਹਾਡੇ ਨਾਲ ਹੀ ਕਿਰਨ ਪਾਲ ਨੇ ਰਹਿਣਾ, ਕਿਉਂਕਿ ਆਕਾਸ਼ਵਾਣੀ ਐਫਐਮ ਬਠਿੰਡਾ ਹੈ ਹੀ ਇੱਦਾਂ ਦਾ। ਜਦੋਂ ਅਸੀਂ ਇਸ ਦੇ ਕੋਲ ਆ ਕੇ ਬੈਠ ਜਾਈਏ ਤਾਂ ਫਿਰ ਇਹ ਕਿੱਥੋਂ ਦੂਰ ਹੋਣ ਦਿੰਦਾ। ਸੋ ਆਪਾਂ ਦੂਰ ਨਹੀਂ ਹੋਣਾ, ਯਾਨੀ ਕਿ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦੇ ਵਿੱਚ ਹੁਣ ਆਪਾਂ ਪਿਆਰੇ ਪਿਆਰੇ ਖੂਬਸੂਰਤ ਜਿਹੇ ਗੀਤਾਂ ਦਾ ਆਨੰਦ ਮਾਣਾਂਗੇ ਤੇ ਆਗਾਜ਼ ਕਰਦੀ ਹੈ ਕਿਰਨ ਪਾਲ ਇਸ ਪਿਆਰੇ ਜਿਹੇ ਗੀਤ ਦੇ ਨਾਲ।

0: ਉਹ ਸੇਠ ਜੀ, ਅੱਜ ਕੱਲ ਕੰਮ ਚਲਾਉਣੇ ਕਿਹੜਾ ਸੌਖੇ ਨੇ?
1: ਉਹ ਭਾਈ ਸਹੀ ਕਿਹਾ ਗਿਆਨ ਸਿਆ, ਅੱਜ ਕੱਲ ਦੇ ਦੌਰ ਚ ਬਿਜ਼ਨਸ ਕਰਨੇ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ। ਮਾਲ ਵੀ ਪਾ ਲੋ, ਨਵੀਆਂ ਸਕੀਮਾਂ ਵੀ ਲਿਆਓ, ਖੁੱਲੇ ਖੁੱਲੇ ਆਫਰ ਦਿਓ, ਗੱਫੇ ਵੰਡੋ, ਤੇ ਕੰਮ ਫੇਰ ਵੀ ਨਹੀਂ ਚੱਲਦਾ ਤੇ ਸਮਝ ਨਹੀਂ ਆਉਂਦੀ ਵੀ ਇਹ ਕੰਮ ਲੋਕਾਂ ਤੱਕ ਪਹੁੰਚਾਇਆ ਕਿਵੇਂ ਜਾਵੇ।
2: ਤੁਸੀਂ ਦੋਵੇਂ ਪਰੇਸ਼ਾਨ ਕਿਉਂ? ਆਕਾਸ਼ਵਾਣੀ FM ਬਠਿੰਡਾ ਹੈ ਨਾ ਸਾਰੇ ਮਸਲਿਆਂ ਦਾ ਹੱਲ।
0: ਨਾ ਕੰਮ ਚਲਾਉਣ ਲਈ ਤੇਰਾ ਆਕਾਸ਼ਵਾਣੀ FM ਬਠਿੰਡਾ ਕੀ ਮਦਦ ਕਰੇਗਾ?
2: ਲੈ ਕੱਲਾ ਬਠਿੰਡਾ ਹੀ ਨਹੀਂ, ਬਠਿੰਡਾ ਦੇ ਨੇੜੇ ਤੇੜੇ ਲਗਭਗ 70 ਕਿਲੋਮੀਟਰ ਦੇ ਦਾਇਰੇ ਵਿੱਚ ਜਾਵੇਗੀ ਤੁਹਾਡੀ ਆਵਾਜ਼। ਆਪਣਾ ਬਿਜ਼ਨਸ ਚਲਾਉਣਾ ਹੋਵੇ ਜਾਂ ਕੋਈ ਨਵੀਂ ਸਕੀਮ ਲੈ ਕੇ ਆਏ ਹੋਵੋ ਤਾਂ ਲੋਕਾਂ ਤੱਕ ਪਹੁੰਚਾਉਣ ਲਈ ਆਕਾਸ਼ਵਾਣੀ FM ਬਠਿੰਡਾ ਦਾ ਲਓ ਸਹਾਰਾ।
1: ਪਰ ਬੀਬਾ ਜੀ ਉਹ ਕਿਵੇਂ?
2: ਇਹ ਤਾਂ ਬਿਲਕੁਲ ਸੌਖਾ ਹੈ ਲਾਲਾ ਜੀ, 78-379-63-306 ਨੰਬਰ ਕਰੋ ਡਾਇਲ ਤੇ ਆਕਾਸ਼ਵਾਣੀ FM ਬਠਿੰਡਾ ਦੀ ਕਮਰਸ਼ੀਅਲ ਟੀਮ ਦੱਸੇਗੀ ਤੁਹਾਨੂੰ ਅਗਲਾ ਰਸਤਾ। ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ, 78-379-63-306। ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ AIRFM.BTI@gmail.com।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, 12 ਜੂਨ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਸਿਲਸਿਲਾ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਪੰਜਾਬ ਦਾ ਗਲੋਬਲ ਸੁਪਰ ਸਟਾਰ ਦਿਲਜੀਤ ਦੁਸਾਂਝ। ਪ੍ਰੋਗਰਾਮ ਦੇ ਦੌਰਾਨ ਤੁਸੀਂ ਸੁਣੋਗੇ ਦਿਲਜੀਤ ਦੁਸਾਂਝ ਦੀ ਜ਼ਿੰਦਗੀ ਤੇ ਗਾਇਕੀ ਦੇ ਸਫ਼ਰ ਬਾਰੇ ਤੇ ਨਾਲ ਨਾਲ ਮਾਣੋਗੇ ਦਿਲਜੀਤ ਦੁਸਾਂਝ ਦੇ ਗੀਤਾਂ ਦਾ

ਸਰੋਤਿਓ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟ ਅਸ ਟਾਕ ਐਂਡ ਡਾਂਸ ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਮੁਤਾਬਿਕ ਠੀਕ 12:34 ਹੋ ਰਹੇ ਨੇ। ਵੇਲਾ ਹੋ ਰਿਹਾ ਭੈਣਾਂ ਦੇ ਪ੍ਰੋਗਰਾਮ ਘਰ ਪਰਿਵਾਰ ਦਾ, ਸੁਣਦੇ ਹਾਂ ਪ੍ਰੋਗਰਾਮ ਘਰ ਪਰਿਵਾਰ।
1: ਪ੍ਰੋਗਰਾਮ ਘਰ ਪਰਿਵਾਰ

ਘਰ ਦੇ ਵਿੱਚ ਜੇ ਮਾਂ ਬਿਮਾਰ ਤੇ ਸਾਰਾ ਟੱਬਰ ਬਿਮਾਰ। ਸੋ ਆਪਾਂ ਮਾਂ ਦਾ ਵੀ ਖਿਆਲ ਰੱਖਣਾ, ਆਪਣਾ ਵੀ ਖਿਆਲ ਰੱਖਣਾ, ਔਰ ਮਾਂ ਦੇ ਬੱਚਿਆਂ ਦਾ ਵੀ ਖਿਆਲ ਰੱਖਣਾ। ਸੋ ਭੈਣੋ ਤੁਸੀਂ ਅੱਜ ਮੈਨੂੰ ਪਤਾ ਚੱਲ ਗਿਆ ਸੀ ਬੀਬਾ ਜਿਹੜੇ ਹਿਸਾਬ ਦੇ ਨਾਲ ਤੁਸੀਂ ਮੁਸਕਰਾਏ ਜਾਂਦੇ ਹੋ। ਕਿਰਨ ਪਾਲ ਇੰਨਾ ਕੁ ਤਾਂ ਮੇਰੇ ਹਿਸਾਬ ਦੇ ਨਾਲ ਸਮਝਦੀ ਹੈ ਤੁਹਾਡੇ ਦਿਲ ਦੀਆਂ ਰਮਜ਼ਾਂ, ਕਿਉਂਕਿ ਮੈਨੂੰ ਵੀ ਆਕਾਸ਼ਵਾਣੀ ਐਫ ਐਮ ਬਠਿੰਡੇ ਦਾ ਉੱਦਾਂ ਦੇ ਇਸ਼ਕ ਲੱਗਾ ਜਿੱਦਾਂ ਦਾ ਤੁਹਾਨੂੰ ਹੈ। ਤੁਹਾਨੂੰ ਪਤਾ ਹੁੰਦਾ ਕਿ ਦਿਨ ਹੋਵੇ ਵੀਰਵਾਰ ਤੇ ਦੋ ਗੱਲਾਂ ਪੈਣਾ ਨਾ ਕਰਨੀ ਕਿੱਦਾਂ ਹੋ ਸਕਦਾ, ਕਿਉਂਕਿ ਅੱਜ ਵੀਰਵਾਰ ਨੂੰ ਹੁੰਦਾ ਜੀ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਦੋ ਗੱਲਾਂ ਕਰੀਏ। ਸੋ ਦੋ ਗੱਲਾਂ ਕਰਨ ਦੇ ਲਈ ਤੁਸੀਂ ਮੇਰੇ ਨਾਲ ਜੁੜਨਾ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ 0164-22-4331 ਨੰਬਰ ਡਾਇਲ ਕਰਕੇ। ਸੋ ਜਦੋਂ ਤੱਕ ਤੁਸੀਂ ਨੰਬਰ ਡਾਇਲ ਕਰਦੇ ਹੋ ਬਈ ਉਦੋਂ ਤੱਕ ਆਪਾਂ ਪਹੁੰਚ ਜਾਂਦੇ ਹਾਂ, ਆਪਾਂ ਪਹੁੰਚ ਜਾਂਦੇ। ਮੈਂ ਕਹਿੰਦੀ ਸੀਗੀ ਕਿ ਆਪਣਾ ਜਿਹੜਾ ਪਿਆਰ ਹੈ ਨਾ, ਆਪਣਾ ਜਿਹੜਾ ਮੁਹੱਬਤ ਹੈ ਨਾ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ, ਉਸ ਨੂੰ ਜਿਤਾਉਣ ਦੇ ਲਈ ਇਹ ਗੀਤ ਸਭ ਤੋਂ ਵਧੀਆ ਮੈਨੂੰ ਅੱਜ ਸੂਟੇਬਲ ਲੱਗਿਆ। ਤਾਂ ਮੈਨੂੰ ਇਹ ਲੱਗਦਾ ਕਿ ਮੈਨੂੰ ਇਹ ਤੁਹਾਨੂੰ ਗੀਤ ਸੁਣਾ ਦੇਣਾ ਚਾਹੀਦਾ, ਕਿਉਂਕਿ ਤੁਸੀਂ ਵੀ ਤਾਂ ਇੰਨੇ ਪਿਆਰ ਦੇ ਨਾਲ ਜੁੜੇ ਹੋਏ ਹੋ। ਗੱਲਾਂ ਮੈਂ ਤੁਹਾਡੇ ਨਾਲ ਹੀ ਕਰਾਂਗੀ ਅੱਜ, ਦੋ ਗੱਲਾਂ ਨਹੀਂ ਮੈਂ ਤਾਂ 100 ਗੱਲਾਂ ਕਰਨੀਆਂ ਨੇ। ਸੋ ਤੁਸੀਂ ਫਟਾਫਟ ਪਹੁੰਚੋ 0164-22-4331 ਨੰਬਰ ਡਾਇਲ ਕਰਕੇ ਕਿਰਨ ਪਾਲ ਦੇ ਵਿਹੜੇ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ।

0: ਨਾ ਬਈ ਸਾਡਾ ਦਿਲ ਮੰਨ ਗਿਆ ਸਾਡਾ ਦਿਲ ਮੰਨ ਗਿਆ ਵੀ ਅਸੀਂ ਦਿਲ ਹਾਰ ਚੁੱਕੇ ਹਾਂ ਆਕਾਸ਼ਵਾਣੀ ਐਫਐਮ ਬਠਿੰਡਾ ਤੇ ਭੈਣਾਂ ਦਾ ਵੀ ਦੇਖੋ ਕਿੰਨਾ ਇਸ਼ਕ ਹੈ ਇਸ ਆਕਾਸ਼ਵਾਣੀ ਦੇ ਨਾਲ ਇੱਕ ਬੀਬੀ ਭੈਣ ਮੇਰੇ ਨਾਲ ਜੁੜੇ ਨੇ ਤੁਸੀਂ ਯਕੀਨ ਕਰੋਗੇ ਕਿ ਉਹ ਹੁਣ ਕਹਿੰਦੇ ਕਿ ਕਿੰਨੇ ਸਾਲਾਂ ਬਾਅਦ ਉਹਨਾਂ ਦਾ ਫੋਨ ਲੱਗਿਆ ਆਪਾਂ ਉਹਨਾਂ ਦੇ ਨਾਲ ਹੀ ਗੱਲਬਾਤ ਕਰਕੇ ਤੁਹਾਨੂੰ ਦੱਸਦੀ ਹਾਂ ਭੈਣੋ ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਮੈਡਮ
0: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੀਬਾ ਜੀ ਕੀ ਹਾਲ ਚਾਲ ਹੈ
1: ਬਹੁਤ ਵਧੀਆ ਜੀ ਤੁਸੀਂ ਦੱਸੋ ਆਪਣਾ
0: ਮੇਰੇ ਹਾਲ ਸ਼ਾਨਦਾਰ
1: ਮੈਡਮ ਬਹੁਤ ਜੀ ਕਰਦਾ ਸੀ ਮੇਰਾ ਫੋਨ ਕਰਨ ਪਰ ਲੱਗਿਆ ਨੀ 32 ਸਾਲ ਹੋ ਗਏ ਮੈਨੂੰ ਫੋਨ ਮਿਲਾਉਂਦੀ
0: ਹਾਏ ਅੱਛਾ ਜੀ ਅੱਛਾ ਵੈਸੇ ਪਹਿਲਾਂ ਤਾਂ ਦੱਸ ਦਿਓ ਵੀ ਭੈਣ ਮੇਰੀ ਬੋਲ

0: कौन रही है?
1: हाँ जी
0: बोल कौन?
1: सरबजीत बोल रही है मैडम बठिंडे तो।
0: जी सरबजीत जी, मेनू पता सी कि तुसी सरबजीत जी बोल रहे हो, ठीक है? पर बीबिया भेणा नूं तां नहीं सी ना पता।
1: मम्मी मिलता तो है नी गा, अज है नी बेचारी।
0: ओहो ले दस
1: फोन मिल गया।
0: चलो कोई, चलो कोई गल नी, पेके गई छुट्टियां, पेके गई होने है ना
1: छुट्टिया करके। मैडम मेरी बेटी आई थी, कहती मम्मी मेरे पापा बीमार है, मैं जाना। मैं तो तू ही जाया।
0: ये तो देखो किन्ने
1: ला के चली गई।
0: आही सब तो बड़ा प्यार है ना, ती ने चार दिन पेके ला जाने ते नौ ने पेके ला आने हैं।
1: हां जी मैडम, मैं दो तो जी घट लाउंदा मैडम, मेरी रहायश उपर है। वो सारे दिन गली च 15-20 बच्चे जिन्हां नाल खेड रहा, 4 साल का ही है।
0: अच्छा जी, अच्छा।
1: मेरे रिहायश उपर आ ते मैं नियमित चिंतपुर्ण की चढ़ाई है, पहले मैं थोड़े लेके जाऊंगी, फिर मैं तो उपर चढ़ना पऊगा, मैं बहुत औखा सी मैडम।
0: अच्छा लगता है। हां जी हां, नहीं हो जा
1: चंगा जा रहिंदा आंदा नानी, मेरा जी नहीं लगता गा, मैं तो जाना दादू कोले, पापा कोले। मेरी कुड़ी कहती मम्मी मैं फिर आ जाऊंगी, मैं जाए बंदे दो दिन। मैं चल ठीक है पुत्र।
0: अच्छा जी, अच्छा बेटी।
1: मैं तो तुम तक तां क्या सी लाया 4 दिन, मैं तो ना तनी छुट्टियां नाले बच्चे नु छुट्टियां।
0: यही होंदा है क्योंकि भेणा नु अक्सर इस चीज का इलाहा हुंदा है, चलो बच्चे घर ने ते 4 दिन कि मिल के लाइए, है ना?
1: सही गल मैडम। पता की है, जो बच्चा ब्याह जावे ना, जो उठे मोह पै जांदा, बच्चे आप भी नहीं रह के राजी मैडम।
0: राजी, सही गल है ना। एक सब तो वड्डी, तो वैसे एक गल हैगी है, ये सब तो वड्डी खुशी हुंदी है कि जदों एक औरत अपने पेक्यां नूं छड्ड के सहुरे घर दिल लाउंदी है ना, ਤਾਂ ਫਿਰ ਦਿਲ ਲਾ ਕੇ ਇਹ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ ਉਸਦੀ।
1: ਮੈਡਮ ਮੈਂ ਤਾਂ ਇਹ ਸਿੱਖਿਆ ਦਿੱਤੀ ਹੈ, ਮੈਂ ਕਿਹਾ ਪੁੱਤ ਸਾਰੀ ਉਮਰ ਆਪਾਂ ਉੱਥੇ ਰਹਿਣਾ, ਮਾਂ ਪਿਓ ਨੇ ਤਾਂ 20 ਸਾਲ ਦੀ ਕਰਤੀ, 25 ਸਾਲ ਦੀ ਕਰਤੀ, ਅਰਥ ਜਿੰਨੀ ਦੇਰ ਉੱਠਦੀ ਰਹੀ ਨਾ ਪੁੱਤ, ਉਹਨਾਂ ਨੇ ਮੋਹ ਨੀ ਛੱਡਣਾ।
0: ਬਿਲਕੁਲ
1: ਇਹੀ ਹਾਲ ਮੇਰੇ ਮਾਂ ਬਾਪ ਨੇ ਮੈਨੂੰ ਦੱਸਿਆ ਸੀਗਾ, ਉਹੀ ਆਪ। ਮੈਂ ਤਾਂ 16 ਸਾਲ ਦੀ ਜਦੋਂ ਵਿਆਹ ਹੀ ਆਈ ਹਾਂ।
0: ਅੱਛਾ ਜੀ, ਅੱਛਾ ਇੰਨੀ ਛੋਟੀ ਉਮਰ ਦੇ ਵਿੱਚ ਵਿਆਹ ਹੋ ਗਿਆ ਸੀ? ਹਾਂ
1: ਮੈਡਮ, ਆਏ ਸੀ ਨਾ, ਅਸੀਂ 4 ਭੈਣਾਂ ਸੀ, ਮੇਰੀ ਵੱਡੀ ਭੈਣ ਦਾ ਵਿਆਹ ਪਿਆ, ਮੈਂ 10ਵੀਂ 'ਚ ਪੜ੍ਹਦੀ ਸੀ, ਪੇਪਰ ਵੀ ਨਹੀਂ ਦਿੱਤੇ
0: ਜੀ।
1: ਮੈਂ ਕਦੀ ਆਵਾਂ ਐਤਵਾਰ ਦੇ ਆਨੰਦਗੜ ਚ, ਮੈਨੂੰ ਬਹੁਤ ਯਾਦ ਆਉਂਦੀ ਹੈ, ਮੈਂ ਇੰਨਾ ਛਾਲਾ ਮਾਰਦੀ ਸੀ ਐਤਵਾਰ ਦੇ ਆਨੰਦਗੜ ਚ, ਮੈਨੂੰ ਤਾਂ ਮੈਨੂੰ ਵਿੱਚੇ ਬੰਨ ਦੇਣਗੇ।
0: ਅੱਛਾ ਅੱਛਾ, ਭੈਣ ਦੇ ਆਨੰਦਗੜ ਚ ਦੇਖਣੇ ਸੀ?
1: ਭੈਣ ਦੇ ਆਨੰਦਗੜ ਮੈਂ ਤਾਂ ਸਿੱਖਿਆ ਗਾਉਂਗੀ ਮੈਂ।
0: ਅੱਛਾ,
1: ਮੈਨੂੰ ਤੂੰ ਦੱਸ ਨਾਲ ਮੈਨੂੰ ਬੰਨ ਦੇਣਗੇ, ਮੈਨੂੰ ਤਾਂ ਹੁਣ ਸਿਰ ਪਾਉਣ ਲੱਗੇ। ਮੈਡਮ ਮੈਂ 1994 ਚ ਮੇਰਾ ਵਿਆਹ ਸੀ, ਉਹਨਾਂ ਹਿਸਾਬਾਂ ਦੇ ਨਾਲ ਅੱਜ ਕੱਲ ਦੀ ਦਾ ਸਾਲ ਹੋਰ ਆ, ਅੱਜ ਕੱਲ ਦੇ ਬੱਚਿਆਂ ਨਾਲ ਵੀ ਪੜ੍ਹੀ ਜਾਂਦੀਆਂ।
0: ਹਾਂਜੀ ਬਿਲਕੁਲ, ਉਹ
1: ਸ਼ਰਮ ਆਉਂਦੀ ਸੀ ਹਾਈ ਸਕੂਲ ਚ, ਸਾਰੇ ਹੱਥ ਲੱਗ ਗਏ, ਕਹਿੰਦੇ ਸਰਪੰਚ ਦੀ ਕੁੜੀ ਹੈ, ਕਹਿੰਦੇ ਹਾਈ ਕਿੱਡੀ ਸੋਹਣੀ ਲੱਗਦੀ, ਨਿੱਕੀ ਜਿਹੀ ਵਿਆਹ ਕਰਤਾ। ਮੈਂ ਅੱਗੇ ਵਜੀਫਾ ਨੀ ਮਿਲਦਾ ਮੈਂ ਸਰਕਾਰੀ ਸਕੂਲਾਂ ਚ।
0: ਹਾਂਜੀ
1: ਮੈਂ ਮੈਡਮ ਮੈਂ ਕਹਿੰਦਾ, ਮੇਰੇ ਸਾਰੇ ਕਹਿੰਦੇ ਨਾ ਅੰਮ੍ਰਿਤਸਰ ਜੀ ਤੇ ਵਜੀਫਾ ਲੈ ਜਾ, ਸਰ ਮੈਂ ਨੀ ਜਾਣਾ, ਮੈਨੂੰ ਇੰਨੀ ਸ਼ਰਮ ਆਇਆ, ਕਦੇ ਹਾਈ ਵਿਆਹ ਕਰਕੇ ਸਕੂਲ ਵੀ ਜਾਣਾ, ਮੈਂ ਤਾਂ ਜਾਂਦੀ ਨੀ।
0: ਓਹੋ, ਚੂੜਾ ਪਾਇਆ ਹੋਵੇ ਸਰਬਜੀਤ ਦੇ ਤੇ, ਸਰਬਜੀਤ ਮਤਲਬ ਜਾਨ ਦੇ ਸੰਗ ਦੀ।
1: ਮੈਡਮ ਉਮਰ ਕਹਿੰਦੀ 16 ਸਾਲ ਦੀ ਤਾਂ ਉਮਰ ਸੀਗੀ, ਤੇ ਬਾਕੀ ਨਾ ਮੇਰੀ ਸੱਸ ਕਹਿੰਦੀ ਪੇਪਰ ਦੇ ਲਾ, ਬੀਬੀ ਮੈਂ ਨੀ ਜਾਣਾ, ਮੈਂ ਦਾਦੀ ਕਹਿੰਦੀ ਸਰ ਤੂੰ ਪੇਪਰ ਦੇ ਲਾ ਕੁੜੀਏ, ਮੈਂ ਦਾਦੀ ਮੈਨੂੰ ਮਰੀ ਪਈ ਨੀ ਚੱਕ ਕੇ ਲੈ ਜਾਓ ਬਾਹਰ ਦੇ ਕੋਲ ਦੀ ਸਕੂਲ ਦੇ, ਪਰ ਮੈਂ ਤਾਂ ਨੀ ਜਾਂਦੀ ਜੀ।
0: ਓਹੋ, ਮਤਲਬ ਇੰਨੀ ਤੁਹਾਨੂੰ ਸ਼ਰਮ ਆਈ ਉਸ ਟਾਈਮ ਦੇ ਵਿੱਚ ਵੀ ਮੇਰਾ ਵਿਆਹ ਹੋ ਗਿਆ?
1: ਹਾਂਜੀ ਮੈਡਮ, ਮੈਂ ਮੇਰੀ ਕੁੜੀ ਨਾ ਸਕੂਲ ਚ ਛੱਡਣ ਜਾਂਦੀ, ਕਾਲਜ ਛੱਡਣ ਜਾਂਦੀ,
0: ਚਲੋ ਆਪਣੇ ਸੁਪਨੇ ਤੁਸੀਂ ਆਪਣੇ ਬੱਚਿਆਂ ਦੇ ਵਿੱਚ ਦੀ ਪੂਰਾ ਕਰੋਗੇ, ਇਹ ਤਾਂ ਮੈਂ ਬਿਲਕੁਲ, ਮੈਂ ਤੁਹਾਡੀ ਆਵਾਜ਼ ਤੋਂ ਗੱਲਬਾਤ ਤੋਂ ਹੀ ਪਹਿਚਾਣ ਰਹੀ ਹਾਂ ਕਿ ਤੁਸੀਂ ਅੱਛੇ ਸੰਸਕਾਰ ਆਪਣੇ ਬੱਚਿਆਂ ਨੂੰ ਦੇ ਰਹੇ ਹੋ।
1: ਹਾਂਜੀ ਮੈਡਮ, ਮੈਂ ਤਾਂ ਬੇਟੀ ਵੋਟੀ ਨੂੰ ਵੀ ਇਹੀ ਕਹਿਣੀ ਹੈ, ਮੈਂ ਪੁੱਤ ਤੁਸੀਂ ਖੁਸ਼ ਰਹੋ, ਆਪਾਂ ਰਲ ਮਿਲ ਕੇ ਟਾਈਮ ਤਾਂ ਪਾਵਾਂਗੇ, ਨਾ ਤੂੰ ਮੇਰੇ ਤੇ ਸਿੱਟੀ ਨਾ ਮੈਂ ਤੇਰੇ ਤੇ ਸਿੱਟਾ, ਜਿੰਨੀ ਦੇਰ ਮੈਂ ਜਿਉਂਦੀ ਤੇ ਨਾ ਹੱਥ ਵਟਾਉਂਗੀ।
0: ਜੀ ਜੀ ਜੀ, ਅੱਛਾ ਕਿੰਨਾ ਕੁ ਕੰਮ ਫਿਰ ਘਰ ਦਾ, ਮਤਲਬ ਮਿਲ ਜੁਲ ਕੇ ਦੋਨੋਂ ਸੱਸ ਨੂੰ ਕਰਦੇ ਹੋ?
1: ਮੈਂ ਵਧੀਆ, ਮੈਂ ਸਬਜ਼ੀ ਸਵੇਰੇ ਗੁਰਦੁਆਰੇ ਜਾਂਦੇ ਕਿਲੇ ਮੱਥਾ ਟੇਕਣ, ਮੈਂ ਉਹਨਾਂ ਸਬਜ਼ੀ ਬਣਾ ਦਿੰਦੀ ਹਾਂ, ਆਟਾ ਗੁੰਨ ਦਿੰਦੀ ਹਾਂ।
0: ਚਲੋ ਹੋਰ ਕੀ ਚਾਹੀਦਾ ਵੀ, ਇੰਨਾ ਕੰਮ ਥੋੜਾ ਹੈ।
1: ਚਾਹੀਦਾ ਮੈਂ ਤਾਂ ਸੁਣਾ ਗਿਆ, ਮੈਂ ਪੁੱਤ ਮੈਂ ਆਟਾ ਪੈ ਕੇ ਉਹ ਨਾ ਨੀਚੇ ਬਹਿ ਕੇ ਗੰਦੀ ਆਟਾ, ਮੈਂ ਆਖਿਆ ਨੀਚੇ ਬਹਿ ਕੇ ਗੁੰਨੇ ਕਰ, ਮੈਨੂੰ ਪਤਾ ਕਿ 4 ਦਿਨਾਂ ਨੂੰ ਬੱਚੇ ਦੇ ਪ੍ਰੈਗਨੈਂਸੀ ਹੋ ਜਾਂਦੀ, ਫਿਰ ਔਖਾ ਹੋ ਜਾਂਦਾ ਆਪ ਨੂੰ ਵੀ।
0: ਜੀ ਜੀ ਜੀ ਜੀ, ਅੱਛਾ ਮੈਨੂੰ ਤੁਹਾਡੀਆਂ ਗੱਲਾਂ ਸੁਣ ਕੇ ਨਾ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ, ਤੁਸੀਂ ਭੈਣਾਂ ਦੇ ਨਾਲ ਕੋਈ ਗੱਲ ਆਪਦੇ ਦਿਲ ਦੀ ਇਸ ਤਰੀਕੇ ਦੀ ਯਾਦ ਸਾਂਝੀ ਕਰਨਾ ਚਾਹੋਗੇ? ਮੇਰੇ ਹਿਸਾਬ ਦੇ ਨਾਲ ਯਾਦਾਂ ਬੜੀਆਂ ਹੋਣਗੀਆਂ ਜ਼ਿੰਦਗੀ ਚ ਤੁਹਾਡੇ।
1: ਬੱਤੀ ਸਾਲ ਹੋ ਗਏ, ਨਿੱਕੀ ਜੀ ਦਾ ਵਿਆਹ ਹੋਇਆ ਸੀਗਾ, ਆਹ ਟਾਈਮ ਆ ਗਿਆ, ਅੱਜ ਵਿਆਹ, ਬੱਚੇ ਵੀ ਵਿਆਹ ਲੈ, ਬੇਟਾ ਸੀ ਬੇਟੀ ਸੀ ਦੋਨੇ ਵਿਆਹ ਲੈ।
0: ਅੱਛਾ ਜੀ, ਅੱਛਾ, ਯਾਨੀ ਕਿ ਜ਼ਿੰਮੇਵਾਰੀ ਆਪਦੀ ਇੱਕ ਤਰਫਾ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਨਾ, ਇੱਕ ਜ਼ਿੰਦਗੀ ਦੇ ਇੱਕ ਹਿੱਸੇ ਦੀ

0: ਪੋਤੇ ਵਾਰੀ ਇਹ ਹੁੰਦੀ ਹੈ ਉਹ ਤੁਸੀਂ ਨਿਬੇੜ ਲਈ ਹੈ ਤੇ ਹੁਣ ਆ ਗਏ ਪੋਤੇ ਪੋਤੀਆਂ ਦੋਤੇ ਦੋਤੀਆਂ ਹੈ ਨਾ ਜੀ ਜੀ ਜੀ ਚਲੋ
1: ਮੈਡਮ ਮੈਂ ਵੀ ਨਾ ਪਤਾ ਕੀ ਮੈਂ ਵੀ ਅੱਜ ਦੀ ਘੜੀ ਆ ਖੜੀ ਮੇਰਾ ਦੁਬਾਰਾ ਜਨਮ ਹੋਇਆ
0: ਬਿਲਕੁਲ ਹੋ ਜਾਂਦਾ ਜੀ ਹਾਂ ਬੜੇ ਹਾਲਾਤ ਇਨਸਾਨ ਤੇ ਆਉਂਦੇ ਨੇ ਪਰ
1: ਮੇਰੇ ਬੱਚੇ ਬਥੇਰਾ ਕਹਿੰਦੇ ਮੰਮੀ ਤੂੰ ਯਾਦ ਨਾ ਕਰਿਆ ਕਰ ਮੈਡਮ ਪਰ ਮੈਨੂੰ ਯਾਦ ਬਹੁਤ ਆ ਜਾਂਦੀ ਆ ਹੋਰ ਟਾਈਮ ਦੇਖ ਕੇ ਮੈਨੇ ਹਾਏ ਮੈਂ ਆਏ ਸੀ ਮੈਂ ਆਏ ਹੋ ਗਈ ਤਿੰਨ ਸਾਲ ਹੋ ਗਏ ਮੈਨੂੰ ਯੋਗਾ ਕਰਦੀ ਨੂੰ
0: ਸਰਬਜੀਤ ਜੀ ਕਿ ਤੁਸੀਂ ਆਪਣੇ ਨੂੰਹ ਰਾਣੀ ਨੂੰ ਬਹੁਤ ਪਿਆਰ ਸਤਿਕਾਰ ਦੇ ਰਹੇ ਹੋ
1: ਮੈਡਮ ਬਹੁਤ ਜ਼ਿਆਦਾ ਮੈਂ ਤਾਂ ਕਹਿ ਦਿੰਦੀ ਹੈਗੀ ਮੇਰੀ ਨੂੰਹ ਹੈਗੀ 22 ਸਾਲ ਦੀ
0: ਜੀ
1: ਮੈਂ ਕਿਹਾ ਪੁੱਤ ਮੈਂ ਜਿਵੇਂ 22 ਸਾਲ ਦੀ ਹੋਈ ਸੀ ਨਾ ਮੇਰੇ ਬੇਟੇ ਦਾ ਨਾਂ ਲੈ ਕੇ ਸੁਣਾ ਗਈ ਮੈਂ ਕਿਹਾ ਹਰਪ੍ਰੀਤ ਹੋਇਆ ਸੀਗਾ 22 ਸਾਲ ਦੀ ਹੋ ਗਈ ਸੀਗੀ ਮੈਂ ਵਿਹਲੀ ਹੋ ਗਈ ਸੀ ਹੁਣ ਵਿਆਹ ਹੋਇਆ
0: ਸਮੇਂ ਸਮੇਂ ਦੀਆਂ ਗੱਲਾਂ ਨੇ ਹਨਾ ਜੀ ਇਹ ਚਲੋ ਅੱਛੀ ਗੱਲ ਹੈ ਤੁਸੀਂ ਆਪਣੇ ਸਮੇਂ ਦੀ ਹਿਸਾਬ ਦੇ ਨਾਲ ਜ਼ਿੰਦਗੀ ਬਤੀਤ ਕੀਤੀ ਹੈ ਔਰ ਉਹ ਆਪਣੇ ਸਮੇਂ ਦੇ ਹਿਸਾਬ ਦੇ ਨਾਲ ਪਰ ਤੁਸੀਂ ਉਹਦੇ ਨਾਲ ਉਹਨਾਂ ਦੇ ਨਾਲ ਇੰਨਾ ਆਪਣਾਪਣ ਦੇ ਰਹੇ ਹੋ ਇਹ ਸਭ ਤੋਂ ਵਧੀਆ ਗੱਲ ਹੈ ਨਾ ਜੀ ਜੀ ਭੈਣਾਂ ਨੂੰ ਕੀ ਕਹਿਣਾ ਚਾਹੋਗੇ ਵੈਸੇ ਪਰਿਵਾਰ ਦੇ ਅੱਜ ਫਿਰ ਇੱਕ ਗੱਲ ਹੈਗੀ ਦੇਖੋ ਕਿੰਨਾ ਫੋਨ ਨੇ ਵੀ ਅੱਜ ਤੁਹਾਡਾ ਮਾਨ ਰੱਖਿਆ ਪਹਿਲੀ ਜਿਹੜੀ ਕਾਲ ਹੈ ਨਾ ਤੁਹਾਡੀ ਹੈ
1: ਹਾਂ ਮੈਡਮ ਮੈਂ ਬਹੁਤ ਖੁਸ਼ ਹਾਂ ਮੈਡਮ ਲੋਬੀ ਦੇ ਵਿੱਚ ਗੇੜੇ ਕੱਢਦੀ ਫਿਰਦੀ ਆ ਮੈਨੂੰ ਇੰਨਾ ਚਾ ਚੜਾ ਵਿਆਹ ਮੈਨੂੰ ਬਸ ਧੁੱਪ ਚ ਨਹੀਂ ਭੱਜ ਸਕਦੀ ਜੀ
0: ਆਪਣੇ ਦਿਲ ਦੀਆਂ ਗੱਲਾਂ ਅੱਜ ਢੇਰ ਸਾਰੀਆਂ ਕਰ ਲਈਆਂ ਤੇ ਭੈਣਾਂ ਨੂੰ ਕੀ ਕਹਿਣਾ ਚਾਹੋਗੇ ਵੈਸੇ
1: ਭੈਣਾਂ ਮੇਰੇ ਨਾਲ ਗੱਲਾਂ ਬੋਲਣਗੀਆਂ ਮੈਡਮ ਜਿਵੇਂ ਉਹ ਜਵਾਬ ਲਈ
0: ਨਹੀਂ ਮਤਲਬ ਏਦਾਂ ਨੀ ਉਹ ਗੱਲ ਤਾਂ ਆਪਾਂ ਭੈਣਾਂ ਨਾਲ ਅਲੱਗ ਅਲੱਗ ਜਿਵੇਂ ਤੁਹਾਡੇ ਨਾਲ ਮੈਂ ਗੱਲ ਕਰ ਰਹੀ ਹਾਂ ਉਹ ਭੈਣਾਂ ਨਾਲ ਮੈਂ ਉਵੇਂ ਹੀ ਗੱਲ ਕਰਾਂਗੀ ਪਰ ਤੁਸੀਂ ਭੈਣਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋਵੋ
1: ਪਰਿਵਾਰ ਹੋਵੇ ਨਾ ਸਾਰਾ
0: ਜੀ
1: ਮੈਂ ਕਹਿੰਦੀ ਅਚਾਰ ਨਾਲ ਵੀ ਰੋਟੀ ਖਾ ਲੋ ਉਹ ਵੀ ਲੰਘ ਜੂ ਮੈਂ ਮੇਰੀ ਵੋਟੀ ਨੂੰ ਇਹ ਕਹਿ ਦੂੰ ਪੁੱਤ ਤੂੰ 10 ਵੇਲੇ ਸਬਜ਼ੀ ਬਣਾ ਦੇ ਘਰੇ ਕਲੇਸ਼ ਪਾ ਲਾ ਇੱਕ ਬੁਰਤੀ ਲੰਘ ਆ ਕੇ ਵਿਖਾ ਦੀ ਜੇ ਲੰਘ ਜੇ ਤਾਂ
0: ਬਿਲਕੁਲ ਬਿਲਕੁਲ ਸਹੀ ਹੈ ਤੁਹਾਡੀ ਗੱਲ ਮੈਂ ਵਿੱਚ ਰੋਕਦੀ ਹਾਂ ਕਿ ਜੇ ਤੁਹਾਡੇ ਵਰਗੇ ਹਰ ਘਰ ਦੇ ਵਿੱਚ ਸੱਸ ਹੋਵੇ ਨਾ ਕਸਮ ਨਾਲ ਖੁਸ਼ੀਆਂ ਬੜੀਆਂ ਮਤਲਬ ਘਰ ਦੇ ਵਿੱਚ ਮਾਹੌਲ ਬੜਾ ਖੂਬਸੂਰਤ ਰਹੇ
1: ਮੈਡਮ ਪਤਾ ਕੀ ਹੁਣ ਦੇਖ ਕੇ ਗਈ ਸੀ ਨਾ ਮੈਨੂੰ ਮੰਮੀ ਦੁਪਹਿਰ ਦੀ ਰੋਟੀ ਲਾ ਲੈ ਬਸ ਉਹ ਪੁੱਤ ਮੰਮੀ ਤੈਨੂੰ ਸਵਾਦ ਲੱਗਦੀ ਦੂਜੇ ਦੀ ਪੱਕੀ ਰੋਟੀ ਦਾ ਪੁੱਤ ਸੱਚੀ ਗੱਲ ਆ ਮੇਰਾ ਬਾਲਾ ਜੀ ਕਰਦਾ ਜੇ ਦੂਜਾ ਰੋਟੀ ਪਕਾ ਕੇ ਦਿੰਦਾ ਮੈਨੂੰ ਬਾਲੀ ਸਵਾਦ ਲੱਗਦੀ
0: ਹਾਂ ਇਹ ਹਰ ਇੱਕ ਦੇ ਹੀ ਮਤਲਬ ਹੁੰਦਾ ਹੈ ਕਿ ਉਹਨਾਂ ਨੂੰ ਆਪਣੇ ਹੱਥ ਦੀ ਰੋਟੀ ਜ਼ਿਆਦਾਤਰ ਕਈ ਵਾਰੀ ਕਹਿੰਦੇ ਹੁੰਦੇ ਆ ਕਿ ਵਧੀਆ ਨਹੀਂ ਲੱਗਦੀ ਹੁੰਦੀ ਦੂਸਰੇ ਹੱਥ ਦੀ ਖਾਸ ਤੌਰ ਤੇ ਜੇ ਮਾਂ ਹੋਵੇ ਹਨਾ ਹਾਂ ਜਾਂ ਫਿਰ ਤੁਹਾਡੇ ਹੱਥ ਦੀ ਕਦੇ ਕਦੇ ਨੂੰ ਰਾਣੀ ਨੂੰ ਰੋਟੀ ਖਾਣੀ ਨਸੀਬ ਹੁੰਦੀ ਆ ਤਾਂ ਉਹ ਖੁਸ਼ ਹੁੰਦੇ ਹੋਣਗੇ ਕਿ ਹਾਂ ਅੱਜ ਮੰਮੀ ਨੇ ਬਣਾ ਕੇ ਦਿੱਤੀ ਆ
1: ਸਹੀ ਗੱਲ ਹੈ ਮੈਡਮ ਮੈਂ ਨਾ ਮੇਰੇ ਕੰਮ ਤੇ ਲੱਗੀ ਸੀਗੀ ਝਾੜੂ ਪੋਚੇ ਤੇ ਮੇਰੇ ਸਿਰ ਦੀ ਸੱਟ ਵੱਜ ਗਈ ਸੀ
0: ਜੀ
1: ਉਹ ਪ੍ਰੈਗਨੈਂਸੀ ਸੀ ਮੈਨੂੰ ਕਹਿੰਦੀ ਆਂਟੀ ਮੈਨੂੰ ਸਿਰਫ 2 ਰੋਟੀਆਂ ਦੇ ਦਿਆ ਕਰ ਤੇ ਹੁਣ ਮੈਨੂੰ ਉਹ ਐਂ ਕਹਿੰਦੀ ਆਂਟੀ ਜਦੋਂ ਮੇਰਾ ਮੁੰਡਾ ਹੋਣ ਵਾਲਾ ਸੀਗਾ ਤੂੰ ਰੋਟੀ ਖਾਣੀ ਨਹੀਂ ਸੀ ਤੁਹਾਡੇ ਕਿੰਨੇ ਕਰਮਾਂ ਦਾ ਇਹ ਕਹਿੰਦੀ ਤੈਨੂੰ ਸੁੱਖ ਮਿਲਿਆ ਪਰਮਾਤਮਾ ਵੱਲੋਂ ਮੈਡਮ ਬਸ ਰੱਬ ਜਾਣਦਾ ਆਪਾਂ ਤਾਂ ਕੌਣ ਆ ਆਪਦੀ ਸਲਾਹਾਂ ਕਰਨ ਵਾਲੇ
0: ਬਿਲਕੁਲ ਬਿਲਕੁਲ ਸਰਬਜੀਤ ਜੀ ਦਿਲ ਤਾਂ ਕਰ ਰਿਹਾ ਕਿ ਮੈਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਾਂ ਪਰ ਆ ਸਾਰਿਆਂ ਨੂੰ ਵਧੀਆ ਰਸਤਾ ਅਪਣਾ ਲਿਆ ਕਿ ਆਪਾਂ ਫੋਨ ਤੇ ਜਾਂ ਰੇਡੀਓ ਤੇ ਦੂਸਰੀਆਂ ਭੈਣਾਂ ਨੂੰ ਆਪਾਂ ਮੌਕਾ ਦੇ ਦਿੰਦੇ ਹਾਂ ਗੱਲਬਾਤ ਕਰਨ ਦਾ ਆਪਾਂ ਕਿਸੇ ਦਿਨ ਘਰ ਬੈਠਦੇ ਹਾਂ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਸਰਬਜੀਤ ਜੀ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੇ ਤੁਹਾਨੂੰ ਮੈਂ ਸੁਣਾ ਰਹੀ ਹਾਂ ਜੀ ਮਲਕੀ ਕੀ ਮਾਂ ਦਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਪਿਆਰਾ ਜਾਗੀ ਤੁਸੀਂ ਸੁਣੋ ਫੋਨ ਕਰਨ ਦੇ ਲਈ ਤੇ ਦਿਲ ਦੀਆਂ ਗੱਲਾਂ
1: ਠੀਕ
0: ਤੁਹਾਡਾ ਥੈਂਕ ਯੂ ਜੀ ਥੈਂਕ ਯੂ ਸੋ ਮਚ
1: ਬਸ ਆਵਾਜ਼ ਕਰਨੀ ਫੁੱਲ ਬਈ
0: ਜੀ

0: पेश है सबका फेवरेट
1: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
2: ਕੀ ਤੁਸੀਂ ਆਪਣੇ ਕਾਰੋਬਾਰ ਨੂੰ ਨਵੀਂ ਜਾਨ ਦੇਣਾ ਚਾਹੁੰਦੇ ਹੋ?
3: ਕੀ ਤੁਸੀਂ ਆਪਣੇ ਗ੍ਰਾਹਕਾਂ ਦੇ ਨਾਲ ਨਿੱਘਾ ਰਿਸ਼ਤਾ ਬਣਾਉਣਾ ਚਾਹੁੰਦੇ ਹੋ?
2: ਜੇਕਰ ਹਾਂ ਤਾਂ ਰੇਡੀਓ ਤੁਹਾਡੇ ਲਈ ਸਭ ਤੋਂ ਵਧੀਆ ਮੰਚ ਹੈ।
3: ਰੇਡੀਓ ਸਿਰਫ ਇੱਕ ਮਾਧਿਅਮ ਨਹੀਂ, ਇਹ ਤੁਹਾਡੇ ਬ੍ਰਾਂਡ ਦੀ ਆਵਾਜ਼ ਹੈ।
2: ਇਹ ਤੁਹਾਡੇ ਗਾਹਕਾਂ ਦੇ ਦਿਲਾਂ ਤੱਕ ਪਹੁੰਚਣ ਦਾ ਸਭ ਤੋਂ ਤੇਜ਼ ਤਰੀਕਾ ਹੈ।
3: ਰੇਡੀਓ ਦੇ ਜ਼ਰੀਏ ਤੁਸੀਂ ਆਪਣੇ ਉਤਪਾਦਾਂ ਅਤੇ ਸੇਵਾਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾ ਸਕਦੇ ਹੋ,
2: ਆਪਣੇ ਬ੍ਰਾਂਡ ਦੀ ਪਹਿਚਾਣ ਬਣਾ ਸਕਦੇ ਹੋ ਤੇ ਸਭ ਤੋਂ ਮਹੱਤਵਪੂਰਨ ਆਪਣੇ ਕਾਰੋਬਾਰ ਨੂੰ ਵਧਾ ਸਕਦੇ ਹੋ।
3: ਰੇਡੀਓ ਸਾਰੇ ਵਰਗਾਂ ਦੇ ਲੋਕਾਂ ਤੱਕ ਪਹੁੰਚਦਾ ਹੈ, ਚਾਹੇ ਉਹ ਘਰ ਵਿੱਚ ਹੋਣ, ਕਾਰ ਵਿੱਚ ਹੋਣ ਤੇ ਜਾਂ ਫਿਰ ਆਪਣੇ ਕੰਮਾਂ ਕਾਜਾਂ ਤੇ।
2: ਰੇਡੀਓ ਦਾ ਵਿਗਿਆਪਨ ਦੂਸਰੇ ਸਾਧਨਾਂ ਦੇ ਮੁਕਾਬਲੇ ਕਾਫੀ ਕਿਫਾਇਤੀ ਹੁੰਦਾ ਹੈ।
3: ਤਾਂ ਫਿਰ ਇੰਤਜ਼ਾਰ ਕਿਉਂ? ਅੱਜ ਹੀ ਕਾਲ ਕਰੋ 7837963306
2: ਅਤੇ ਆਪਣੇ ਕਾਰੋਬਾਰ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਓ। ਵਧੇਰੇ ਜਾਣਕਾਰੀ ਲਈ ਈਮੇਲ ਵੀ ਨੋਟ ਕਰੋ, AIRFM.BTI@gmail.com।

0: ਰੇਡੀਓ ਤੋਂ ਦੂਰ ਹੋ ਜਾਓ, ਚੰਦ ਮਿੰਟ ਬਹਿ ਜਾਓ ਟਕਾਈ ਦੇ ਨਾਲ ਤੇ ਆਪਾਂ ਗੱਲਾਂ ਬਾਤਾਂ ਕਰਦੇ ਆ ਅੱਜ।
1: ਹਾਂਜੀ ਦੂਰ ਹੀ ਆ।
0: ਦੂਰੋਂ?
1: ਹਾਂਜੀ
0: ਰੇਡੀਓ ਤੋਂ ਵੈਸੇ ਦੂਰ ਨਹੀਂ ਹੋਣਾ, ਕਿਰਨਪਾਲ ਦੇ ਨੇੜੇ ਹੋ ਕੇ ਬੈਠਣਾ ਤੁਸੀਂ, ਬਹਿ ਜਾਓ।
1: ਕਿਰਨਪਾਲ ਤਾਂ ਮੈਂ ਦੂਰ ਬਠਿੰਡੇ ਬੈਠੀ, ਮੈਂ ਜੈਪੁਰ ਬੈਠੀ।
0: ਓਹੋ, ਦਿਲ ਤਾਂ ਨਹੀਂ ਦੂਰ ਹੈਗੇ ਬੀਬਾ?
1: ਦਿਲ ਤਾਂ ਨੇੜੇ ਕਰਕੇ ਤਾਂ ਫੋਨ ਲੱਗ ਗਿਆ ਅੱਜ।
0: ਕਿਆ ਬਾਤ! ਅੱਛਾ ਕਿੰਨਾ ਦਾ ਲੱਗਿਆ ਫੋਨ ਵੈਸੇ, ਨਾਮ ਦੱਸੋ ਭੈਣਾਂ ਨੂੰ।
1: ਹਾਂਜੀ ਮੇਰਾ ਨਾਮ ਰਣਜੀਤ ਕੌਰ ਆ, ਛੋਟਾ ਨਾਮ ਮੇਰਾ ਰਾਣੀ ਆ।
0: ਰਾਣੀ, ਚਲੋ ਜੀ। ਰਣਜੀਤ ਕੌਰ ਜੀ ਕਿਹਨੇ ਰੱਖਿਆ ਨਾਮ ਪਿਆਰਾ ਜਾ?
1: ਮੇਰੀ ਸੱਸ ਨੇ ਜੀ।
0: ਅੱਛਾ, ਸਾਸੂ ਮੰਮੀ ਨੇ?
1: ਹਾਂਜੀ।
0: ਠੀਕ ਹੈ ਜੀ। ਇਹ ਇਹ ਰਿਵਾਜ਼ ਇੱਕ ਟਾਈਮ ਹੁੰਦਾ ਸੀ ਕਿ ਪੇਕਿਆਂ ਦਾ ਹੋਰ ਹੁੰਦਾ ਸੀ ਨਾਮ, ਤੇ ਸਹੁਰਿਆਂ ਕਨੀ ਆ ਕੇ ਬਦਲ ਜਾਂਦਾ ਸੀ, ਹੈਨਾ ਜੀ?
1: ਹਾਂਜੀ, ਪੇਕਿਆਂ ਦੇ ਦਾਦੇ ਮੇਰੇ ਨੇ ਰੱਖਿਆ ਸੀ ਰਾਣੀ, ਤੇ ਦਾਇਰਪੁਰ ਦੇ ਵਿੱਚ ਮੇਰਾ ਨਾਮ ਗੁਰਮੀਤ ਕੌਰ ਸੀ।
0: ਅੱਛਾ।
1: ਹਾਂ, ਸਕੂਲ ਦੇ ਵਿੱਚ ਮੇਰਾ ਗੁਰਮੀਤ ਕੌਰ ਨਾਮ ਸੀ, ਤੇ ਉਹ ਘਰੇ ਮੈਨੂੰ ਰਾਣੀ ਕਹਿ ਕੇ ਬੁਲਾਉਂਦੇ ਸੀ।
0: ਠੀਕ ਹੈ ਜੀ। ਤੇ ਸਾਸੂ ਮੰਮਾ ਨੇ ਰਣਜੀਤ ਕੌਰ?
1: ਤੇ ਹਾਂਜੀ, ਸਾਸੂ ਮੰਮਾ ਨੇ ਮੇਰਾ ਨਾਮ ਰਣਜੀਤ ਕੌਰ ਰੱਖਿਆ।
0: ਠੀਕ ਹੈ ਜੀ। ਅੱਛਾ ਰਣਜੀਤ ਕੌਰ ਜੀ, ਘਰ ਦੇ ਵਿੱਚ ਕੌਣ ਕੌਣ ਨੇ?
1: ਅਸੀਂ ਤਾਂ ਜੀ ਦੋਵੇਂ ਜੀ ਆ, ਇੱਕ ਸਾਡਾ ਪੋਤਾ, ਕਾਕੇ ਸਾਡੇ ਜੀ ਡੈਥ ਹੋ ਗਈ ਸੀ, ਬੇਟੀ ਵਿਆਹੀ ਆ।
0: ਬੇਟੀ ਵਿਆਹੀ ਆ, ਚਲੋ ਰੱਬ ਦੀ ਰਜ਼ਾ ਹੈਗੀ ਆ, ਹੈਨਾ? ਤੇ ਉਹਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ ਪੈਂਦਾ। ਰਣਜੀਤ ਕੌਰ ਜੀ, ਬੱਚਾ ਕਿੱਡਾ ਕੇ ਪੋਤਾ?
1: ਬੱਚੇ ਨੇ ਜੀ 12 ਕਰ ਲਈਆਂ ਪਲੱਸ 2 ਪਿਛਲੇ ਸਾਲ, ਹੁਣ ITI ਦਾ ਕੋਰਸ ਕਰਦਾ ਵੈਲਡਿੰਗ ਦਾ।
0: ਠੀਕ ਹੈ ਜੀ ਅੱਛੀ ਗੱਲ ਹੈ ਅੱਛਾ ਅੱਛਾ ਅੱਛਾ ਕਾਫੀ ਟਾਈਮ ਤੋਂ ਲੱਗਿਆ ਫੋਨ ਤੁਹਾਡਾ ਟਰਾਈ ਹਾਂਜੀ ਦੋ ਸਾਲਾਂ ਤੋਂ ਲੱਗਿਆ ਜੀ ਦੋ ਸਾਲਾਂ ਤੋਂ ਹਾਂਜੀ ਅੱਛਾ ਪਹਿਲਾਂ ਮਤਲਬ ਕੀ ਲੱਗਿਆ ਵੈਸੇ ਰੇਡੀਓ ਤੇ ਕਦੇ ਫੋਨ ਇੱਕ ਵਾਰੀ ਲੱਗਿਆ ਸੀਗਾ ਇ ਇਹੀ ਗੱਲਾਂ ਹੁੰਦੀਆਂ ਹੈ ਨਾ, ਹੋਰ ਅਸੀਂ ਕੋਈ ਬਾਹਰੋਂ ਬਹੁਤ ਮਤਲਬ ਕਿ ਦੂਸਰਿਆਂ ਨੂੰ ਅਲੱਗ ਥੋੜਾ ਗੱਲਾਂ ਹੁੰਦੀਆਂ ਨੇ, ਆਹੀ ਦੁੱਖ ਸੁੱਖ ਸਾਂਝੇ ਹੁੰਦੇ ਨੇ ਗੇ।
1: ਹਾਂਜੀ
0: ਹਾਂ, ਬਸ ਕਰਦੇ ਕੀ ਓ ਕਰਦੇ ਵਿੱਚ ਕੰਮ ਕਾਰ ਕੀ ਕਰਦੇ ਓ ਹੈ ਨਾ,
1: ਬੀਬੀਆਂ
0: ਦੇ ਹਿੱਸੇ ਆਇਆ ਹੋਇਆ ਸਭ ਤੋਂ ਵੱਡਾ ਧਰਮ ਹੈ। ਤੁਸੀਂ ਇਹ ਦੇਖੋ ਕਿ ਉਸ ਪਾਲਣਹਾਰ ਤੋਂ ਬਾਅਦ ਇੱਕ ਮਾਂ ਜਾਂ ਇੱਕ ਔਰਤ ਹੈ ਘਰ ਦੇ ਵਿੱਚ ਪਾਲਣਹਾਰ, ਅਸੀਂ ਉਸ ਪਰਮਾਤਮਾ ਤੋਂ ਬਾਅਦ ਕਹਿੰਦੇ ਹਾਂ ਕਿ ਇੱਕ ਮਾਂ ਨੂੰ ਉਹ ਰੁਤਬਾ ਮਿਲਦਾ ਹੁੰਦਾ ਰੱਬ ਵਰਗਾ ਕਿ ਉਹ ਘਰ ਨੂੰ ਪਾਲਦੀ ਹੈ, ਇਸੇ ਕਰਕੇ ਕਿਹਾ ਜਾਂਦਾ ਉਹਨਾਂ ਨੂੰ ਕਿ ਉਹਨਾਂ ਦੇ ਹਿੱਸੇ ਇਹ ਜ਼ਿੰਮੇਵਾਰੀਆਂ ਆਉਂਦੀਆਂ ਨੇ।
1: ਇੱਕ ਜੀ ਆਇਆ ਮਸਾਂ ਆਪਾਂ ਪਾਲ ਕੇ ਨਿੱਕਾ ਤੋਂ ਵੱਡੇ ਕਰਦੇ ਆ
0: ਜੀ, ਬਿਲਕੁਲ।
1: ਤੇ ਉਹ ਬੇਟੇ ਦੀ ਡੈਥ ਹੋ ਗਈ 25 ਸਾਲਾਂ ਤੋਂ 2 ਮਹੀਨੇ ਘੱਟ ਸੀ
0: ਜੀ,
1: ਤੇ ਇਹ ਕਾਕਾ ਸਾਰਾ 2.5 ਸਾਲਾਂ ਦਾ ਸੀਗਾ, 4.5 ਸਾਲ ਬੇਟੇ ਨੂੰ ਵਿਆਹੀ ਨੂੰ ਹੋਏ ਸੀ। ਕਿੰਨਾ ਕੁ ਮੈਂ ਸੁੱਖ ਵੇਖ ਲਿਆ ਨੂੰਹ ਦੇ ਸਿਰ ਤੇ।
0: ਚਲੋ ਰਣਜੀਤ ਕੌਰ ਜੀ, ਦੁੱਖ ਸੁੱਖ ਨੇ ਨਾ ਜਿਹੜੇ ਜ਼ਿੰਦਗੀ ਦਾ ਇੱਕ ਹਿੱਸਾ ਨੇ, ਇਹਨਾਂ ਦੇ ਨਾਲ ਹੀ ਤੁਰਨਾ ਪੈਂਦਾ। ਦੇਖੋ ਸਾਰਾ ਦਿਨ ਦੁਖੀ ਹੋ ਕੇ ਨਾ ਤਾਂ ਬੰਦੇ ਤੋਂ ਆਪਦਾ ਟਾਈਮ ਨਿਕਲਦਾ ਤੇ ਨਾ ਇਨਸਾਨ ਜਿਉਂਦਾ ਰਹਿ ਸਕਦਾ ਸਾਰਾ ਦਿਨ ਦੁੱਖ, ਮਤਲਬ ਦੁੱਖ ਯਾਦ ਕਰਕੇ ਜਾਂ ਕਿਸੇ ਨੂੰ ਯਾਦ ਕਰਕੇ ਅਸੀਂ ਨਹੀਂ ਆਪਦਾ ਟਾਈਮ ਕੱਢ ਸਕਦੇ।
1: ਸਰੀਰ ਪੱਖੋਂ ਬਹੁਤ ਹੀ ਡਾਊਨ ਰਹਿੰਦੇ ਆ, 7 ਅਪਰੇਸ਼ਨ ਤਾਂ ਮੇਰੇ ਅੱਖਾਂ ਦੇ ਹੀ ਹੋ ਗਏ ਜੀ, ਲੱਕ ਧੋਈ ਤਾਂ ਬਹੁਤ ਦਰਦ ਕਰਦਾ ਰਹਿੰਦਾ, ਮਸਾਂ ਹੀ ਆਪਦਾ ਟਾਈਮ ਪਾਸ ਕਰਦੇ ਆ।
0: ਇਸ ਦੇ ਵਿੱਚ ਜਿਹੜੇ ਇਹ ਦੁੱਖ ਸੁੱਖ ਨੇ ਨਾ, ਇਹ ਜਿਹੜੇ ਸਰੀਰ ਦੇ ਵਿੱਚ ਤੇ ਸਾਡੀਆਂ ਹਵਾਵਾਂ ਵਗਦੀਆਂ ਰਹਿੰਦੀਆਂ ਨਾ, ਇਹਦੇ ਵਿੱਚ ਇੱਕ ਹੌਸਲਾ ਜਿਹੜਾ ਸਾਡਾ ਸਹਾਰਾ ਹੁੰਦਾ ਨਾ, ਉਹ ਹੁੰਦਾ ਸਾਡਾ ਪਰਿਵਾਰ।
1: ਹਾਂਜੀ
0: ਠੀਕ ਹੈ, ਪਰਿਵਾਰ ਦੇ ਵਿੱਚ ਹੁੰਦਾ ਸਭ ਤੋਂ ਵੱਡਾ ਹੌਸਲਾ, ਕੋਈ ਕਿਸੇ ਦਾ ਦੁੱਖ ਨਾ ਲੈ ਨੀ ਸਕਦਾ, ਅਸੀਂ ਫੜ ਨੀ ਸਕਦੇ ਕਿਸੇ ਤੋਂ ਕਿਸੇ ਦਾ ਦੁੱਖ, ਪਰ ਕਹਿੰਦੇ ਹੁੰਦੇ ਜਦੋਂ ਦੁੱਖ ਸਾਂਝਾ ਹੋ ਜੇ ਕਿਸੇ ਨਾਲ ਉਦੋਂ ਘਟ ਜਾਂਦਾ ਹੁੰਦਾ।
1: ਇੱਕ ਜੀ ਬੇਟੀ ਵੀ ਦੂਰ ਆ, ਉਹ ਗੁਜਰਾਤ ਚ ਆ, ਉਹ ਜਵਾਈ ਆ ਜਿਹੜਾ, ਉਹ ਵਿਚਾਰਾ ਕੈਂਸਰ ਦੀ ਬਿਮਾਰੀ ਦੇ ਨਾਲ ਪਿਆ, ਦੁੱਖ ਉਧਰ ਬਹੁਤ ਵੱਡਾ ਹੋਇਆ।
0: ਰਣਜੀਤ ਕੌਰ ਜੀ, ਜਿੰਨੇ ਤੁਸੀਂ ਦੁੱਖ ਦੱਸੀ ਜਾਓਗੇ ਉਹਨਾਂ, ਤੁਸੀਂ ਇਹ ਮੰਨ ਲਓ ਵੀ ਆਕਾਸ਼ਬਾਣੀ ਤੇ ਜਿੰਨੇ ਸਰੋਤੇ ਸੁਣ ਰਹੇ ਨੇ ਨਾ, ਯਕੀਨ ਕਰੋ ਕਿ ਮੈਂ ਇਹ ਨੀ ਕਹਿੰਦੀ ਕਿ ਵਾਹਿਗੁਰੂ ਜਾਂ ਪਰਮਾਤਮਾ ਸਭ ਨੂੰ ਏਦਾਂ ਦਾ ਕੋਈ ਉਹ ਹੋਵੇ, ਪਰ ਕੋਈ ਨਾ ਕੋਈ ਦੁੱਖ ਦੇ ਨਾਲ ਨਾ ਜੂਝ ਰਿਹਾ ਹੁੰਦਾ ਲਾਜ਼ਮੀ ਹੈ ਨਾ, ਇਹਨਾਂ ਨੂੰ ਮਤਲਬ ਅਸੀਂ ਦੂਰ ਨਹੀਂ ਕਰ ਸਕਦੇ, ਅਸੀਂ ਤੁਹਾਡਾ ਘਟਾ ਨਹੀਂ ਸਕਦੇ, ਅਸੀਂ ਤੁਹਾਡੇ ਤੋਂ ਲੈ ਨਹੀਂ ਸਕਦੇ, ਪਰ ਅਸੀਂ ਇੱਕੋ ਹੀ ਦੁਆ ਕਰ ਸਕਦੇ ਹਾਂ ਕਿ ਪਰਮਾਤਮਾ ਰੱਬ ਹਮੇਸ਼ਾ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ। ਸੋ ਤੁਸੀਂ ਆਕਾਸ਼ਵਾਣੀ FM ਬਠਿੰਡਾ ਦੇ ਨਾਲ ਰਣਜੀਤ ਕੌਰ ਜੀ ਜੁੜ ਕੇ, ਇਸ ਦੇ ਨਾਲ ਜੁੜ ਕੇ ਨਾ ਤੁਹਾਡਾ ਜਿਹੜਾ ਇਕੱਲਾਪਣ ਹੈ ਉਹ ਬਹੁਤ

0: ਹੱਦ ਤੱਕ ਦੂਰ ਹੋ ਜਾਂਦਾ ਉਹ। ਇਸ ਚੀਜ਼ ਦਾ ਮੈਨੂੰ ਜ਼ਰੂਰ ਭਰੋਸਾ
1: ਕਿਉਂਕਿ ਕੱਲੀ ਘਰ ਦੇ ਵਿੱਚ ਆ ਵੀ ਪੋਤਾ ਵੀ ਗਿਆ ਗਿਆ, ਉਹਨਾਂ ਦਾ ਦਾਦਾ ਵੀ ਗਿਆ ਗਿਆ ਕੰਮ ਤੇ, ਹੁਣ ਮੈਂ ਕੱਲੀ ਫਿਰ ਮੈਂ ਭੈਣਾਂ ਦਾ ਪ੍ਰੋਗਰਾਮ ਮੈਂ ਕਈ ਪ੍ਰੋਗਰਾਮ
0: ਸੁਣਦੇ ਰਹਿੰਦੇ। ਹੋਰ ਕਿਹੜੇ ਕਿਹੜੇ ਪ੍ਰੋਗਰਾਮ ਸੁਣਦੇ? ਰਣਜੀਤ ਕੌਰ ਜੀ, ਹੋਰ ਕਿਹੜੇ ਪ੍ਰੋਗਰਾਮ ਸੁਣਦੇ ਹੋ ਤੁਸੀਂ?
1: ਪੂਰਾ ਸ਼ਾਮ ਸੁਹਾਣੀ ਵੀ ਸੁਣ ਲਈਦਾ।
0: ਸ਼ਾਮ ਸੁਹਾਣੀ
1: ਉਹ ਜਿਹੜਾ ਸ਼ੁਰਲੀਆਂ ਪ੍ਰੋਗਰਾਮ ਆਉਂਦਾ ਹੁੰਦਾ ਉਹ ਵੀ ਸੁਣ ਲਈਦਾ।
0: ਠੀਕ ਹੈ ਜੀ।
1: ਫਿਰ ਵਿੱਚ ਦੀ ਖਬਰਾਂ ਵੀ ਸੁਣ ਲਈਦੇ ਹਾਂ। ਤੜਕ ਵੀ ਮੇਰਾ ਰਸੋਈ ਦੇ ਵਿੱਚ ਹੀ ਲੱਗਿਆ ਗਿਆ।
0: ਹਾਂ ਲਾਜ਼ਮੀ ਆ ਫਿਰ ਜਦੋਂ।
1: ਹਾਂਜੀ, ਤੜਕੇ ਉੱਠਣ ਸਾਰ ਹੀ ਵੀ ਜਦੋਂ ਉੱਠਦੇ ਤਾਂ ਮੈਂ 4 ਵਜੇ ਹੀ ਆ ਵੀ ਸਾਡਾ ਅੰਮ੍ਰਿਤ ਪਾਨ ਕੀਤਾ ਗਿਆ
0: ਜੀ,
1: ਇਸ਼ਨਾਨ ਕਰਨਾ, ਪਾਠ ਕਰਨਾ ਜੀ।
0: ਜੀ ਜੀ ਜੀ ਜੀ।
1: ਤੇ ਓਦੋ ਬਾਅਦ ਵੀ ਜਦੋਂ ਇਹ ਪ੍ਰੋਗਰਾਮ ਚੱਲ ਪੈਂਦੇ ਆ ਉਦੋਂ ਬਸ ਮੈਂ ਤਾਂ ਲਾ ਲੈਂਦੀ ਹਾਂ
0: ਜੀ। ਯਾਨੀ ਕਿ ਇਹ ਜਿਹੜਾ ਤੁਹਾਡੇ ਘਰ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਕਾਸ਼ਵਾਣੀ ਐਫ ਐਮ ਬਠਿੰਡਾ ਗੂੰਜਦਾ, ਔਰ ਬੇਸ਼ੱਕ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਕਿ ਇਹ ਤੁਹਾਡਾ ਇਕੱਲੇਪਣ ਨੂੰ ਬਹੁਤ ਹੱਦ ਤੱਕ ਦੂਰ ਕਰਦਾ ਹੋਏਗਾ।
1: ਹਾਂਜੀ, ਇਹ ਬਹੁਤ ਹੀ ਵਧੀਆ ਜਿਹੜਾ ਇਹ, ਪਹਿਲਾਂ ਮੈਂ ਪਹਿਲਾਂ ਨਿੱਕੇ ਹੁੰਦੇ ਵੀ ਸੁਣਦੇ ਹੁੰਦੇ ਸੀ, ਜਿਵੇਂ ਭੈਣਾਂ ਪ੍ਰੇਮ ਮੋਹਰੀਆਂ ਦੀਆਂ ਸੀ ਉਹਨਾਂ ਦਾ ਪ੍ਰੋਗਰਾਮ ਸੁਣਦੇ ਹੁੰਦੇ ਸੀਗੇ।
0: ਅੱਛਾ ਅੱਛਾ, ਉਹਨਾਂ ਪ੍ਰੋਗਰਾਮਾਂ ਦੇ ਵਿੱਚ ਉਦੋਂ ਤੁਸੀਂ ਸੁਣਦੇ ਆਏ, ਉਦੋਂ ਤੋਂ ਤੁਹਾਨੂੰ ਇਸ ਚੀਜ਼ ਦੀ ਜਿਹੜਾ ਹੈਗਾ ਝਟਕ ਲੱਗੀ ਵੀ ਹਾਂ ਰੇਡੀਓ ਸੁਣਨਾ ਚਾਹੀਦਾ? ਹਾਂ
1: ਹਾਂਜੀ, ਜਦੋਂ ਅਸੀਂ ਸਕੂਲੋਂ ਪੜ੍ਹ ਕੇ ਆਉਂਦੇ ਫਿਰ ਢਾਈ ਵਾਲੇ ਗਾਣੇ ਚੱਲਦੇ।
0: ਅੱਛਾ
1: ਹਾਂਜੀ, ਤੇ ਹਾਂ ਕਰਕੇ ਪ੍ਰੋਗਰਾਮ ਬਹੁਤ ਸੁਣਦੇ ਹੁੰਦੇ ਸੀਗੇ ਉਦੋਂ ਵੀ।
0: ਢਾਈ ਵਾਲੇ ਤਾਂ ਆਪਣੇ ਹੁਣ ਵੀ ਚੱਲਦੇ ਨੇ ਸੁੱਖ ਨਾਲ, ਕਿਉਂਕਿ ਸੁਰੀਲੀ ਦੁਪਹਿਰ 2:30 ਵਜੇ ਚੱਲਣਾ ਸ਼ੁਰੂ ਹੋ ਗਿਆ ਹੁਣ ਤਾਂ।
1: ਹਾਂਜੀ ਉਹ ਵੀ ਸੁਣਨਾ। ਹਾਂ ਹਾਂਜੀ,
0: ਅੱਛਾ ਲੱਗਦਾ ਕਿਉਂਕਿ ਆਕਾਸ਼ਵਾਣੀ ਐਫ ਐਮ ਬਠਿੰਡਾ ਜਿਹੜਾ ਹੈਗਾ ਬੀਬਾ ਜੀ ਆਪ ਜੀ ਦੇ ਲਈ ਹੀ ਪ੍ਰੋਗਰਾਮ ਲੈ ਕੇ ਆਉਂਦਾ, ਤੁਹਾਡੇ ਲਈ ਹੀ ਅਸੀਂ ਹਰ ਟਾਈਮ ਜਿਹੜਾ ਆਉਂਦੇ ਹਾਂ ਇੱਦਾਂ ਦੇ ਪ੍ਰੋਗਰਾਮ ਲੈ ਕੇ, ਔਰ ਸਾਨੂੰ ਉਮੀਦ ਹੁੰਦੀ ਹੈ ਕਿ ਤੁਸੀਂ ਰੂਹ ਦੇ ਨਾਲ ਦਿਲ ਦੇ ਨਾਲ ਇਹਨਾਂ ਪ੍ਰੋਗਰਾਮਾਂ ਦਾ ਆਨੰਦ ਮਾਣਦੇ।
1: ਕਹਾਣੀ ਸੁਣਾਉਂਦੇ ਹੁੰਦੇ ਆ ਉਹ ਵੀ ਸੁਣੀਦੀ ਆ
0: ਜੀ,
1: ਹੱਡ
0: ਬੀਤੀਆਂ ਜੱਗ ਬੀਤੀਆਂ।
1: ਹਾਂਜੀ ਇਹ ਵੀ ਸੁਣੀਦੀਆਂ
0: ਜੀ ਜੀ, ਸੁਣਦੇ ਰਿਹਾ ਕਰੋ ਕਿਉਂਕਿ ਇਹ ਹੱਡ ਬੀਤੀਆਂ ਜੱਗ ਬੀਤੀਆਂ ਸਾਡੇ ਵਿੱਚੋਂ ਹੀ ਕੱਢੀਆਂ ਹੁੰਦੀਆਂ ਨੇ ਇਹ ਕਹਾਣੀਆਂ।
1: ਹਾਂਜੀ ਹਾਂਜੀ,
0: ਹਾਂ ਸੋ ਸ਼ੁਕਰੀਆ ਜੀ ਰਣਜੀਤ ਕੌਰ ਜੀ, ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਤੇ ਤੁਸੀਂ ਸੁਣਨਾ ਚਾਹਿਆ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਬਾਬਲ ਮੇਰੀਆਂ ਗੁੱਡੀਆਂ। ਵੈਸੇ ਗੁੱਡੀਆਂ ਤੋਂ ਗੱਲ ਇੱਕ, ਚਲੋ ਖੈਰ ਮੈਂ ਕੱਟਣ ਲੱਗੀ ਸੀ ਫੋਨ, ਗੁੱਡੀਆਂ ਤੋਂ ਗੱਲ ਯਾਦ ਆਈ, ਤੁਸੀਂ ਮੈਨੂੰ ਆਫ ਏਅਰ ਗੱਲ ਕੀਤੀ ਸੀ ਕਿ ਗੁੱਡੀਆਂ ਨਾਲ ਬੜਾ ਖੇਡੇ ਹੈਗੇ। ਅੱਛਾ ਕਿਵੇਂ ਦੀਆਂ ਗੁੱਡੀਆਂ ਨਾਲ?
1: ਨਿੱਕੇ ਹੁੰਦੇ ਬੱਚੇ ਹੁਣ ਤਾਂ ਬਜ਼ਾਰੀ ਖੇਡਾਂ ਬਹੁਤ ਆ ਜੀ, ਉਦੋਂ ਨਿੱਕੇ ਹੁੰਦਿਆਂ ਨੂੰ ਖੇਡਾਂ ਕੌਣ ਲੈ ਕੇ ਦਿੰਦਾ ਸੀਗਾ, ਨਾ ਹੀ ਇੰਨੀਆਂ ਸੀਗੀਆਂ ਜਿੰਨਾ ਹੁਣ ਚੱਲ ਪਿਆ
0: ਜੀ ਜੀ ਜੀ
1: ਜੀ। ਉਸ ਤਾਂ ਲੀੜੇ ਸਿਉਂ ਜਾਂਦੀਆਂ ਬੁੜੀਆਂ ਤੇ ਉਹਨਾਂ ਤੋਂ ਕਾਤਰਾਂ ਲੈ ਕੇ ਤੇ ਵੱਟ ਕੇ ਜਿਹੜੇ ਗੁੱਡੀ ਬਣਾ ਲੈਣੀ, ਸਲਮ ਸਤਾਰਾ ਲਾ ਦੇਣਾ ਜਿਵੇਂ ਪੱਖੀਆਂ ਪੁੱਖੀਆਂ ਬੁਣਦੀਆਂ ਹੁੰਦੀਆਂ ਸੀ।
0: ਅੱਛਾ ਜੀ,
1: ਤੇ ਉਹਨਾਂ ਤੇ ਹਾਂ ਗੁੱਡੀਆਂ ਬਣਾ ਲਈਆਂ, ਬਾਹਾਂ ਬਣਾ ਲਈਆਂ, ਆਏ ਕਰਕੇ ਲੱਤਾਂ ਬਣਾ ਤੀਆਂ।
0: ਅੱਛਾ, ਆਪਣੇ ਹੱਥੀ ਆਪਦੀ ਗੁੱਡੀ ਤਿਆਰ ਕੀਤੀ ਜਾਂਦੀ ਸੀ,
1: ਮਿੱਟੀ ਦੇ ਭਾਂਡੇ ਬਣਾ ਲਏ, ਉਹਨਾਂ ਨਾਲ ਚੁੱਲ੍ਹੇ ਚੌਂਕੇ ਬਣਾ ਲਏ, ਉਹਨਾਂ ਨਾਲ ਖੇਡ ਲਿਆ।
0: ਰੱਬ ਜੀ ਵਾਲਾ ਕੰਮ ਆਪ ਹੀ ਕਰ ਲੈਂਦੇ ਸੀ, ਆਪਦੇ ਹੱਥੀ ਗੁੱਡੀ ਤਿਆਰ ਕਰ ਲੈਂਦੇ ਸੀ।
1: ਹਾਂਜੀ ਹਾਂਜੀ ਹਾਂ,
0: ਬੜੇ ਸੋਹਣੇ ਟਾਈਮ ਸੀ ਵੈਸੇ ਤੁਹਾਡੇ ਟਾਈਮ ਤੇ। ਮੈਂ ਵੀ ਜਦੋਂ ਗ੍ਰੈਂਡ ਮਦਰ ਦੇ ਨਾਲ ਦਾਦੀ ਜੀ ਦੇ ਨਾਲ ਗੱਲ ਕਰਦੀ ਆ ਨਾ, ਤਾਂ ਦਾਦੀ ਜੀ ਵੀ ਤੁਹਾਡੇ ਵਰਗੀਆਂ ਗੱਲਾਂ ਬੜੀਆਂ ਦੱਸਦੇ ਨੇ ਵੀ ਪੁੱਤ ਇੱਦਾਂ ਕਰਦੇ ਅਸੀਂ ਜਾਂ ਐ ਕਰਦੇ ਹੁੰਦੇ ਉਸ ਟਾਈਮ ਦੇ ਵਿੱਚ ਇਦਾਂ ਹੁੰਦਾ। ਹੁਣ ਤਾਂ ਬੜੇ ਜਿਹੜੇ ਸਮੇਂ ਨੇ ਗੇ ਬਦਲਾਵ ਦੇ ਵਿੱਚ ਆ ਗਈ ਹੈ ਜ਼ਿੰਦਗੀ, ਪਤਾ ਨੀ ਕੀ ਕੀ ਰੰਗ ਜਿਹੜੇ ਬਦਲ ਗਏ ਨੇ ਹੁਣ। ਖੈਰ ਸਮੇਂ ਦਾ ਨਿਯਮ ਹੈ ਕਿ ਬਦਲਣਾ ਪੈਂਦਾ, ਪਰ ਉਹ ਚੀਜ਼ਾਂ
1: ਬਦਲ ਗਿਆ ਜੀ ਹੁਣ ਤਾਂ ਕੋਈ ਨਾ ਹਾਲ ਹੀ ਨਹੀਂ।
0: ਜੀ ਜੀ ਜੀ ਜੀ, ਚਲੋ ਬਦਲਾਵ
1: ਦਾ ਨਾਮ ਪੈਸਿਆਂ ਦਾ।
0: ਜ਼ਿੰਦਗੀ ਰਣਜੀਤ ਕੌਰ ਜੀ, ਮੈਂ ਦੂਸਰੀਆਂ ਭੈਣਾਂ ਨੂੰ ਵੀ ਮੌਕਾ ਦੇਣ ਦੇ ਲਈ ਹੁਣ ਤੁਹਾਡੇ ਤੋਂ ਇਜਾਜ਼ਤ ਜ਼ਰੂਰ ਮੰਗਾਂਗੀ ਕਿ ਤੁਸੀਂ ਆਪਣੀ ਪਸੰਦ ਦਾ ਗੀਤ ਸੁਣੋ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਇੰਨੀਆਂ ਢੇਰ ਸਾਰੀਆਂ ਦਿਲ ਦੀਆਂ ਦੋ ਗੱਲਾਂ ਨੀ 100 ਗੱਲਾਂ ਕੀਤੀਆਂ। ਸ਼ੁਕਰੀਆ ਜੀ,
1: ਬਹੁਤ ਮਨ ਖੁਸ਼ ਹੋ ਗਿਆ।

0: पेश है सबका फेवरेट
1: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
2: श्रोतियो आकाशवाणी एफ एम बठिंडा दे प्रसारण बारे तुसी भी साडे नाल मशवरा कर सकते हो। तुसी अपने नेक सुझाव साडे नाल सांझे करन लई खत सानू लिख सकते हो। साडे पते इंचार्ज प्रोग्राम श्रोता मंच मार्फत केंद्र निर्देशक आकाशवाणी बठिंडा ते अते खतां दे नाल ही साडे वट्सएप नंबर 7173 73 146 दे उत्ते भी वट्सएप सुनेहा सानू भेज सकते हो। इस दे नाल नाल तुसी चलदे प्रोग्राम विच 0164-2240-331 नंबर डायल करके भी अपने कीमती सुझाव साडे नाल सांझे कर सकते हो। सो जरूर सुनो आकाशवाणी एफ एम बठिंडा दा प्रोग्राम श्रोता मंच ते देओ अपने नेक सुझाव। प्रोग्राम दा समा हर मंगलवार दोपहर 1:15 to 2 PM तक अते शुक्रवार दोपहर 12:10 to 1:10 PM तक।
0: सबका फेवरेट
1: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
3: जी भैनों तो तुसी आनंद मान रहे हो जी किरण पाल दे नाल प्रोग्राम कर परिवार दा ते अखीर दे विच मेरे नाल जड़ी बीबी भैन जुड़ी है आपां उन्हां दे नाल करदे हैं गलबात। हैलो
4: हैलो
3: हैलो जी
4: सत श्री अकाल मैडम जी
3: सत श्री अकाल बीबा जी कौन बोल रहे हो?
4: ਅਸੀਂ ਰਾਮਾ ਮੰਡੀ ਤੋਂ ਬੋਲਦੇ ਹਾਂ ਜੀ ਬਲਜੀਤ ਕੌਰ।
3: ਬਲਜੀਤ ਕੌਰ ਜੀ ਇੱਕ ਜੈਤੋ ਵਾਲੇ ਸੀ ਇੱਕ ਬਠਿੰਡੇ ਵਾਲੇ ਸੀ ਅੱਜ ਇੱਕ ਰਾਮੇ ਵਾਲੇ ਆ ਗਏ। ਦੇਖੋ ਕਿੰਨਾ ਭੈਣਾਂ ਅਲੱਗ ਅਲੱਗ ਸਾਈਡ ਤੋਂ ਆਈਆਂ ਨੇ ਅੱਜ ਬੜੀ ਖੁਸ਼ੀ ਹੁੰਦੀ ਹੈ ਹਨਾ।
4: ਹਾਂਜੀ
3: ਹਾਂਜੀ। ਅੱਛਾ ਕੀ ਨਾਮ ਦੱਸਿਆ ਤੁਸੀਂ ਆਪਣਾ?
4: ਬਲਜੀਤ ਕੌਰ।
3: ਬਲਜੀਤ ਕੌਰ ਬਲਜੀਤ ਕੌਰ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਨੇ?
4: ਪਰਿਵਾਰ ਦੇ ਵਿੱਚ ਦੋ ਬੇਟੇ ਆ ਜੀ ਉਹ ਆਰਮੀ ਚ ਹੈ ਜੀ ਦੋ ਨੌ ਹੈ ਜੀ
3: ਜੀ
4: ਤਿੰਨ ਪੋਤੇ ਇੱਕ ਪੋਤੀ ਹੈ ਜੀ।
3: ਆਪਾਂ ਫਿਰ ਸਾਰੇ ਫੌਜੀ ਫੈਮਿਲੀ ਦੇ ਹੋ ਗਏ ਹਾਂ।
4: ਹਾਂਜੀ ਇੱਕ ਸੱਸ ਹੈ ਜੀ ਇੱਕ ਸੱਸੂ ਹੈ ਜੀ।
3: ਸੱਸੂ ਹੈ ਠੀਕ ਹੈ ਜੀ।
4: ਹਾਂਜੀ
3: ਚਲੋ ਅੱਛੀ ਗੱਲ ਹੈ। ਅੱਛਾ ਦੋਨੋਂ ਬੇਟੇ ਆਰਮੀ ਦੇ ਵਿੱਚ ਨੇ। ਬੇਟੇ ਜਦੋਂ ਛੁੱਟੀ ਆਉਂਦੇ ਹੋਣਗੇ ਇਕੱਠੇ ਫਿਰ ਤਾਂ ਮਾਹੌਲ ਵਧੀਆ ਬਣ ਜਾਂਦਾ ਹੋਊਗਾ ਵੀ ਘਰ ਦੇ ਵਿੱਚ ਫੌਜੀ ਸਾਹਿਬ ਪਹੁੰਚ ਗਏ ਨੇ ਹਨਾ।
4: ਹਾਂਜੀ ਬਹੁਤ ਵਧੀਆ ਲੱਗਦਾ ਜੀ।
3: ਤੇ ਜਦੋਂ ਚਲੇ ਜਾਂਦੇ ਨੇ ਤੇ ਉਦੋਂ ਘਰ ਦੇ ਵਿੱਚ ਕਈ ਦਿਨ ਅੱਛੀ ਵਿੱਚ ਲੱਗੀ ਰਹਿੰਦੀ ਹੈ ਵੀ ਲੈ ਹੁਣ ਚਲੇ ਗਏ ਨੇ ਹਨਾ।
4: ਬਹੁਤ
3: ਵਧੀਆ ਗੱਲ ਹੈ ਜੀ। ਅੱਛਾ ਕਿਹੜੇ ਕਿਹੜੇ ਪ੍ਰੋਗਰਾਮ ਅੱਛੇ ਲੱਗਦੇ ਆ ਤੁਹਾਨੂੰ?
4: ਸਾਰੇ ਪ੍ਰੋਗਰਾਮ ਹੀ ਸੁਣਦੇ ਆ ਜੀ। ਹੁਣ 2-3 ਮਹੀਨੇ ਸੁਣਿਆ ਜੀ ਬਹੂ ਕੋਲੇ ਬੱਚਾ ਸੀਗਾ ਜੀ ਬੇਟਾ ਹੋਇਆ ਸੀ ਬਸ ਉਧਰ ਉਲਝੇ ਹੋਏ ਸੀਗੇ।
3: ਚਲੋ ਖੁਸ਼ੀਆਂ ਦੇ ਵਿੱਚ ਉਲਝੇ ਰਹੀਏ ਤਾਂ ਕਹਿੰਦੇ ਹੁੰਦੇ ਆ ਕਿ ਖੁਸ਼ੀਆਂ ਦੇ ਵਿੱਚ ਤਾਰਾ ਬੋਲ ਜਾਈ ਰੱਖੇ ਸਭ ਨੂੰ। ਹਾਂ
4: ਜੀ ਬੱਚਾ ਵੀ ਸੰਭਾਲਣਾ ਹੁੰਦਾ ਜੀ ਬਹੂ ਰਾਣੀ ਵੀ ਜੀ
3: ਬਿਲਕੁਲ ਬਿਲਕੁਲ। ਹੋਰ ਕੀ ਕਹਿਣਾ ਚਾਹੋਗੀ ਪ੍ਰੋਗਰਾਮ ਦੇ ਵਿੱਚ ਕਿਉਂਕਿ ਮੇਰੇ ਕੋਲ ਥੋੜਾ ਜਿਹਾ ਵਕਤ ਮੈਨੂੰ ਇਹ ਲੱਗ ਰਿਹਾ ਕਿ ਜੇਕਰ ਕੋਸ਼ਿਸ਼ ਕਰਾਂ ਕਿ ਮੈਂ ਹੋਰ ਭੈਣ ਦੇ ਨਾਲ ਗੱਲ ਕਰ ਪਾਵਾਂ ਤੇ ਨਹੀਂ ਫਿਰ ਤੁਹਾਡੇ
4: ਇਹੀ ਸੋਚਦੇ ਆ ਜੀ ਸਾਰੇ ਭੈਣ ਭਰਾ ਸਾਰੇ ਆਪਸ ਵਿੱਚ ਰਲ ਮਿਲ ਕੇ ਰਹੋ ਜੀ।
3: ਨੋਹਾ ਨੂੰ ਜੇ ਧੀਆਂ ਬਣਾ ਕੇ ਰੱਖਾਂਗੇ ਨਾ ਤਾਂ ਨੋਹਾਂ ਨੇ ਵੀ ਫਿਰ ਤੁਹਾਨੂੰ ਮਾਵਾਂ ਵਾਲਾ ਰੁਤਬਾ ਦੇ ਦੇਣਾ।
4: ਹਾਂਜੀ ਹਾਂਜੀ ਮੇਰੇ ਹੁਣ ਦੋ ਨੋਹਾ ਜੀ ਦੋਨਾਂ ਦਾ ਕੋਈ ਸਾਡੇ ਚ ਫਰਕ ਨਹੀਂ ਹੈਗਾ ਜੀ।
3: ਜੀ
4: ਮੈਂ ਕਹਿੰਦੀ ਤੁਸੀਂ
3: ਬੱਚੇ ਸੰਭਾਲੋ

ਤੇ ਵੀ ਮੈਂ ਮਤਲਬ ਕਿ ਇਹਨਾਂ ਹੋਰ ਜਿਹੜਾ ਕੰਮ ਹੈਗਾ ਉਹ ਕਰ ਲਾਂਗੀ। ਤੁਹਾਡੀ ਮੇਰੇ ਕੋਲ ਆਵਾਜ਼ ਆਉਣਾ ਬਿਲਕੁਲ ਬੰਦ ਹੋ ਗਈ ਹੈ ਜੀ, ਇਸ ਕਰਕੇ ਮੈਂ ਮਾਫ਼ੀ ਚਾਹੂੰਗੀ ਕਿ ਮੈਂ ਤੁਹਾਡੇ ਨਾਲ ਅੱਗੇ ਗੱਲ ਨਹੀਂ ਕਰ ਪਾਵਾਂਗੀ। ਅਤੇ ਬਲਜੀਤ ਕੌਰ ਜੀ, ਬੜਾ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਤੁਸੀਂ ਗੱਲਬਾਤ ਕੀਤੀ ਹੈ ਔਰ ਤੁਹਾਡੀ ਗੱਲਬਾਤ ਤੋਂ ਪਤਾ ਲੱਗ ਰਿਹਾ ਕਿ ਤੁਸੀਂ ਵਾਕਈ ਇੱਕ ਪਰਿਵਾਰ ਦੇ ਵਿੱਚ ਇੱਕ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਅੱਛੇ ਇਨਸਾਨ ਹੋ ਔਰ ਇਹਨਾਂ ਜ਼ਿੰਮੇਵਾਰੀਆਂ ਦੇ ਵਿੱਚ ਤੁਸੀਂ ਆਪਣੇ ਪਰਿਵਾਰ ਨੂੰ ਵੀ ਉਸ ਤਰੀਕੇ ਦੇ ਸੰਸਕਾਰ ਦੇ ਰਹੇ ਹੋ। ਸੋ ਸ਼ੁਕਰੀਆ ਤੁਹਾਡਾ, ਤੁਸੀਂ ਇੱਕ ਪਿਆਰਾ ਜੱਗੀ ਤੁਹਾਡੇ ਲਈ ਮੈਂ ਪਲੇ ਕਰ ਰਹੀ ਹਾਂ, ਉਮੀਦ ਕਰਦੀ ਹਾਂ ਤੁਹਾਨੂੰ ਇਹ ਪਸੰਦ ਆਏਗਾ।

ਔਰ ਇਹਨਾਂ ਜ਼ਿੰਮੇਵਾਰੀਆਂ ਦੇ ਵਿੱਚ ਤੁਸੀਂ ਆਪਣੇ ਪਰਿਵਾਰ ਨੂੰ ਵੀ ਉਸ ਤਰੀਕੇ ਦੇ ਸੰਸਕਾਰ ਦੇ ਰਹੇ ਹੋ। ਸੋ ਸ਼ੁਕਰੀਆ ਤੁਹਾਡਾ, ਤੁਸੀਂ ਇੱਕ ਪਿਆਰਾ ਜੱਗੀ ਤੁਹਾਡੇ ਲਈ ਮੈਂ ਪਲੇ ਕਰ ਰਹੀ ਹਾਂ, ਉਮੀਦ ਕਰਦੀ ਹਾਂ ਤੁਹਾਨੂੰ ਇਹ ਪਸੰਦ ਆਏਗਾ।

0: ਜੀ ਬਿਲਕੁਲ, ਚਾਹਤ ਤੁਹਾਡੀ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਨਾਲ ਇੱਦਾਂ ਹੀ ਬਣੀ ਰਹੇ, ਇਸੇ ਤਰੀਕੇ ਦੇ ਨਾਲ ਜੁੜੇ ਰਹਿਣਾ। ਤੇ ਹੁਣ ਕਿਰਨ ਪਾਲ ਨੂੰ ਪ੍ਰੋਗਰਾਮ ਘਰ ਪਰਿਵਾਰ ਖਤਮ ਕਰਨ ਦੀ ਦਿਓ ਇਜਾਜ਼ਤ। ਧੰਨਵਾਦ।
1: ਪ੍ਰੋਗਰਾਮ ਘਰ ਪਰਿਵਾਰ
0: ਤੁਸੀਂ ਸੁਣ ਰਹੇ ਸੀ ਭੈਣਾਂ ਦਾ ਪ੍ਰੋਗਰਾਮ ਘਰ ਪਰਿਵਾਰ ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ 1:10 ਤੇ ਸੁਣਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਤੋਂ। ਇਹਨਾਂ ਖਬਰਾਂ ਦੇ ਲਈ ਚੰਦ ਪਲ ਕਰਾਂਗੇ ਇੰਤਜ਼ਾਰ।

0: ਦੇ 23 ਜ਼ਿਲ੍ਹਿਆਂ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਦੀ ਨੁਮਾਇੰਦਗੀ ਕਰਨ ਵਾਲੇ ਲਗਭਗ 650 ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਦੇ ਪੂਰਾ ਹੋਣ ਨਾਲ ਚੋਣ ਵਿਭਾਗ ਸੂਬੇ ਵਿੱਚ SIR ਲਾਗੂ ਲਈ ਪੂਰੀ ਤਰ੍ਹਾਂ ਤਿਆਰ ਹੈ। ਸ਼੍ਰੀਮਤੀ ਮਿੱਤਰਾ ਨੇ ਕਿਹਾ ਕਿ ਇਹ ਸਾਰੇ ਹਿੱਸੇਦਾਰਾਂ ਦੀ ਸਮੂਹਕ ਜ਼ਿੰਮੇਵਾਰੀ ਹੈ ਕਿ ਉਹ SIR 2026 ਦੌਰਾਨ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਨੂੰ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਲਾਗੂ ਕਰਨ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਸੁਖਨਾ ਚੋ ਜੰਗਲਾਤ ਖੇਤਰ ਵਿੱਚ ਤਜਵੀਜ਼ਸ਼ੁਦਾ ਸਿਟੀ ਫੋਰੈਸਟ ਡਿਵੈਲਪਮੈਂਟ ਪ੍ਰੋਜੈਕਟ ਦੀ ਸਮੀਖਿਆ ਕੀਤੀ ਅਤੇ ਸਬੰਧਤ ਵਿਭਾਗਾਂ ਨੂੰ ਚੌਗਿਰਦਾ ਸੁਰੱਖਿਆ ਉਪਾਵਾਂ ਅਤੇ ਸੰਭਾਲ ਸਿਧਾਂਤਾਂ ਦਾ ਪੂਰੀ ਤਰ੍ਹਾਂ ਪਾਲਣ ਕਰਦੇ ਹੋਏ ਇਸ ਪ੍ਰੋਜੈਕਟ ਨੂੰ ਸਮਾਂਬੱਧ ਤਰੀਕੇ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਤਜਵੀਜ਼ਸ਼ੁਦਾ ਸਿਟੀ ਫੋਰੈਸਟ ਦੀ ਯੋਜਨਾ ਚੌਗਿਰਦਾ ਸੰਭਾਲ, ਪ੍ਰਕਿਰਤੀ ਆਧਾਰਿਤ ਸਿੱਖਿਆ ਅਤੇ ਨਿਰੰਤਰ ਰਹਿਣਯੋਗ ਈਕੋ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਇੱਕ ਮਹੱਤਵਪੂਰਨ ਪਹਿਲ ਦੇ ਰੂਪ ਵਿੱਚ ਕੀਤੀ ਗਈ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਨਾਗਰਿਕਾਂ ਵਿੱਚ ਵਣਾਂ, ਵਣ ਜੀਵਾਂ ਅਤੇ ਚੌਗਿਰਦੇ ਦੀ ਸੰਭਾਲ ਬਾਰੇ ਜਾਗਰੂਕ ਕਰਨਾ ਹੈ। ਪ੍ਰੋਜੈਕਟ ਤਹਿਤ ਤਜਵੀਜ਼ਸ਼ੁਦਾ ਵਿਕਾਸ ਕਾਰਜਾਂ ਵਿੱਚ ਚੌਗਿਰਦੇ ਪ੍ਰਤੀ ਸੁਖਾਵੀਂ ਅਤੇ ਨਿਰੰਤਰ ਰਹਿਣਯੋਗ ਸਮੱਗਰੀ ਦੀ ਵਰਤੋਂ ਕੀਤੀ ਜਾਵੇਗੀ ਤਾਂ ਕਿ ਚੌਗਿਰਦਾ ਤੰਤਰ 'ਤੇ ਘੱਟੋ ਘੱਟ ਪ੍ਰਭਾਵ ਪਵੇ ਅਤੇ ਵਣ ਖੇਤਰ ਦੇ ਕੁਦਰਤੀ ਸਰੂਪ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਰਾਜਪਾਲ ਨੇ ਪ੍ਰੋਜੈਕਟ ਦੀ ਯੋਜਨਾ ਤਿਆਰ ਕਰਨ ਵਿੱਚ ਵਣ ਵਿਭਾਗ, ਸ਼ਹਿਰੀ ਯੋਜਨਾ ਵਿਭਾਗ ਅਤੇ ਇੰਜੀਨੀਅਰਿੰਗ ਵਿਭਾਗ ਦੇ ਸੰਯੁਕਤ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਸਫਲਤਾ ਨਾਲ ਲਾਗੂ ਕਰਨ ਲਈ ਸਾਰੇ ਹਿੱਤਧਾਰਕਾਂ ਦਰਮਿਆਨ ਤਾਲਮੇਲ ਬਣਾਈ ਰੱਖਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ ਇਸ ਸਾਲ ਅਪ੍ਰੈਲ ਮਹੀਨੇ ਦੌਰਾਨ ਸੂਬੇ ਭਰ ਵਿੱਚ ਸਮੇਂ ਸਿਰ ਦਖਲ ਅੰਦਾਜ਼ੀ ਕਰਕੇ 15 ਬਾਲ ਵਿਆਹ ਰੁਕੇ ਨੇ। ਇਹ ਜਾਣਕਾਰੀ ਸਾਂਝੀ ਕਰਦਿਆਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਬਾਲ ਵਿਆਹ ਨਾ ਸਿਰਫ਼ ਇੱਕ ਕਾਨੂੰਨੀ ਅਪਰਾਧ ਹੈ ਸਗੋਂ ਬੱਚਿਆਂ ਦੇ ਅਧਿਕਾਰਾਂ ਦੀ ਗੰਭੀਰ ਉਲੰਘਣਾ ਹੈ ਅਤੇ ਉਹਨਾਂ ਦੇ ਭਵਿੱਖ ਲਈ ਖਤਰਾ ਵੀ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਰੋਕਿਆ ਗਿਆ ਹਰ ਬਾਲ ਵਿਆਹ ਸੁਰੱਖਿਅਤ ਬਚਪਨ, ਸੁਰੱਖਿਅਤ ਸਿੱਖਿਆ ਅਤੇ ਸੁਰੱਖਿਅਤ ਭਵਿੱਖ ਨੂੰ ਦਰਸਾਉਂਦਾ ਹੈ। ਮੰਤਰੀ ਨੇ ਕਿਹਾ ਕਿ ਬਾਲ ਵਿਆਹਾਂ ਨੂੰ ਰੋਕਣ ਅਤੇ ਜਨਤਕ ਜਾਗਰੂਕਤਾ ਫੈਲਾਉਣ ਦੇ ਯਤਨਾਂ ਦੇ ਹਿੱਸੇ ਵਜੋਂ ਅਪ੍ਰੈਲ ਦੌਰਾਨ ਪੰਜਾਬ ਭਰ ਵਿੱਚ 3,000 ਤੋਂ ਵੱਧ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ ਨੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 6 ਮੁਲਜ਼ਮਾਂ ਨੂੰ 30 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੁਬਈ ਦੇ ਇੱਕ ਤਸਕਰ ਦੇ ਸੰਪਰਕ ਵਿੱਚ ਸਨ ਅਤੇ ਉਸ ਦੇ ਨਿਰਦੇਸ਼ਾਂ 'ਤੇ ਨਿਰਧਾਰਤ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਪ੍ਰਾਪਤ ਕਰਕੇ ਪੰਜਾਬ ਭਰ ਵਿੱਚ ਵੱਖ ਵੱਖ ਥਾਵਾਂ 'ਤੇ ਸਪਲਾਈ ਕਰਦੇ ਸਨ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਬੀਤੇ ਕਈ ਦਿਨਾਂ ਤੋਂ ਅੱਤ ਦੀ ਗਰਮੀ ਪੈ ਰਹੀ ਹੈ ਪਰ ਛੇਤੀ ਹੀ ਇਸ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਜ਼ਾਹਰ ਕਰਦਿਆਂ ਮੌਸਮ ਵਿਭਾਗ ਨੇ ਦੋਵਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ 2 ਦਿਨਾਂ ਲਈ ਗਰਜ ਚਮਕ ਦੇ ਨਾਲ ਗੜੇਮਾਰੀ ਹੋਣ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਨੇ ਅੱਜ ਅਤੇ ਕੱਲ੍ਹ 12 ਜੂਨ ਨੂੰ ਇਨ੍ਹਾਂ ਤਿੰਨਾਂ ਥਾਵਾਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ ਅਤੇ 15 ਜੂਨ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।
1: ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖ਼ਬਰਾਂ ਆਕਾਸ਼ਵਾਣੀ ਜਲੰਧਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਕੜੀ ਮੁਤਾਬਿਕ ਠੀਕ 1:15 ਤੇ 37 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਤੁਹਾਡੇ ਫਰਮਾਇਸ਼ੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਸੁਣਦੇ ਹਾਂ ਪ੍ਰੋਗਰਾਮ ਹੈਲੋ ਫਰਮਾਇਸ਼।
2: ਹੈਲੋ ਫਰਮਾਇਸ਼।

ਮਿਲਾਓ ਜੀ ਲੈ ਕੇ ਹਾਜ਼ਰ ਕਿਰਨਪਾਲ, ਤੇ ਇਸ ਦੇ ਵਿੱਚ ਤੁਸੀਂ ਪਹੁੰਚ ਜਾਣਾ ਆਪਣੀ ਫਰਮਾਇਸ਼ ਹਿੰਦੀ ਫਿਲਮਾਂ ਦੇ ਵਿੱਚੋਂ। ਜੀ ਹਾਂ, ਹਿੰਦੀ ਫਿਲਮਾਂ ਦੇ ਵਿੱਚੋਂ ਆਪਣੀ ਪਸੰਦ ਦਾ ਕੋਈ ਵੀ ਗੀਤ ਲੈ ਕੇ ਆਉਣਾ, ਤੇ ਮੇਰੀ ਇੱਕ ਬੇਨਤੀ ਹੈਗੀ ਹੈ ਕਿ ਜੇ ਤੁਸੀਂ ਉਹ ਗੀਤ ਪਹਿਲਾਂ ਸੁਣਿਆ ਹੋਇਆ ਤਾਂ ਉਸ ਨੂੰ ਆਪਾਂ ਦੁਬਾਰਾ ਸੁਣਨ ਦੀ ਖਿਚਲਾ ਨਾ ਕਰੀਏ, ਕਿਉਂਕਿ ਮੇਰੇ ਹਿਸਾਬ ਦੇ ਨਾਲ ਗੀਤ ਸੁਣ ਲਿਆ ਤਾਂ ਉਹਨੂੰ ਗੁਣਗੁਣਾ ਲਿਆ ਕਰੋ, ਇੰਨੇ ਨਾਲ ਤੁਹਾਡਾ ਮਨੋਰੰਜਨ ਉਹਦੇ ਨਾਲ ਹੋ ਜਾ ਕਰੋ, ਅਤੇ ਹਰ ਵਾਰ ਜਦੋਂ ਤੁਹਾਡਾ ਫੋਨ ਲੱਗਦਾ ਤਾਂ ਉਸ ਦੇ ਵਿੱਚ ਇੱਕ ਨਵਾਂ ਗੀਤ ਸੁਣਨ ਦੀ ਕੋਸ਼ਿਸ਼ ਕਰਿਆ ਕਰੋ। ਔਰ ਦੂਸਰੀ ਬੇਨਤੀ ਮੇਰੀ ਇਹ ਹੈਗੀ ਹੈ, ਜੀ ਹਾਂ ਗੁਜ਼ਾਰਿਸ਼ ਮੈਂ ਤੁਹਾਨੂੰ ਕਰ ਰਹੀ ਹਾਂ ਕਿ ਜੇਕਰ ਤੁਹਾਡਾ 15-20 ਦਿਨ ਹੋ ਗਏ ਆ ਫੋਨ ਲੱਗੇ ਨੂੰ ਫਿਰ ਤਾਂ ਤੁਸੀਂ ਟਰਾਈ ਕਰੋ, ਅਤੇ ਨਹੀਂ ਕਿਰਪਾ ਕਰਕੇ ਕਿਰਨਪਾਲ ਦੇ ਨਾਲ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਆਨੰਦ ਮਾਣੋ ਪ੍ਰੋਗਰਾਮ ਹੈਲੋ ਫਰਮਾਇਸ਼ ਦਾ, ਕਿਉਂਕਿ ਬਹੁਤ ਸਾਰੇ ਤੁਹਾਡੇ ਵਰਗੇ ਹੀ ਸਰੋਤੇ ਹੈਗੇ ਆ ਸਰੋਤਿਓ, ਜਿਨ੍ਹਾਂ ਨੂੰ ਲੱਗਦਾ ਹੁੰਦਾ ਵੀ ਮੇਰਾ ਵੀ ਫੋਨ ਲੱਗ ਜੇ, ਮੇਰਾ ਫੋਨ ਤਾਂ ਲੱਗਦਾ ਹੀ ਨਹੀਂ, ਉਹ ਵਿਚਾਰੇ ਕਈ ਵਾਰੀ ਮੇਰੇ ਵਰਗੇ 32-32 ਸਾਲ ਦੇ ਉਡੀਕਾਂ ਕਰੀ ਜਾਂਦੇ ਹੁੰਦੇ ਵੀ ਲੱਗ ਜੇ, ਕਿਉਂ ਨਹੀਂ ਲੱਗਦਾ, ਉਲਾਂਭੇ ਆਈ ਜਾਂਦੇ, ਅਤੇ ਆਪਾਂ ਉਲਾਂਭੇ ਨਹੀਂ ਲੈਣੇ, ਠੀਕ ਹੈ। ਇਸ ਕਰਕੇ ਤੁਸੀਂ ਆਨੰਦ ਮਾਨਣਾ ਅੱਜ ਬੈਠ ਕੇ ਪ੍ਰੋਗਰਾਮ ਦਾ ਇਤਮੀਨਾਨ ਦੇ ਨਾਲ, ਕਿਉਂਕਿ ਮੈਂ ਵੀ ਆਪਣੀ ਪਸੰਦ ਦਾ ਇੱਕ ਵਧੀਆ ਜਿਹਾ ਗੀਤ ਤੁਹਾਡੇ ਲਈ ਲੈ ਕੇ ਆਈ ਹਾਂ। ਪਹਿਲਾਂ ਮੇਰੀ ਪਸੰਦ ਦਾ ਗੀਤ, ਫਿਰ ਤੁਹਾਡੀ ਪਸੰਦ ਦਾ ਗੀਤ, ਸਿਫਰ 164-2431 ਨੰਬਰ ਡਾਇਲ ਕਰੋ, ਪਹੁੰਚੋ ਆਕਾਸ਼ਵਾਣੀ ਦੇ ਵੇੜੇ।

0: ਜੀ ਹਾਂ, ਤੁਹਾਡੇ ਮਹਿਬੂਬ ਦੇ ਵਿੱਚ ਸਭ ਕੁਛ ਹੈ ਜੀ, ਬਿਲਕੁਲ ਸਭ ਕੁਛ ਹੈ, ਕਿਉਂਕਿ ਇਹ ਆਕਾਸ਼ਵਾਣੀ ਐਫ ਐਮ ਬਠਿੰਡਾ ਜੋ ਤੁਹਾਡਾ ਹੈ ਨਾ, ਤਾਂ ਇਸ ਦੇ ਵਿੱਚ ਸਾਰਾ ਕੁਛ ਹੀ ਹੈ। 100-6-24-22-34-331 ਨੰਬਰ ਡਾਇਲ ਹੋ ਚੁੱਕਾ ਹੈ ਜੀ। ਹੈਲੋ
1: ਹੈਲੋ ਹੈਲੋ
0: ਹੈਲੋ ਜੀ,
1: ਕਿਰਨਪਾਲ ਮੈਡਮ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਨਮਸਕਾਰ।
1: ਨਮਸਕਾਰ ਜੀ,
0: ਕੌਣ ਬੋਲ ਰਹੇ ਹੋ?
1: ਮੈਡਮ ਜੀ, ਮੈਂ ਸੁਖਦੇਵ ਕੁਮਾਰ ਪ੍ਰਜਾਪਤੀ ਅਬੋਹਰ ਤੋਂ ਬੋਲ ਰਿਹਾ ਜੀ।
0: ਜੀ ਸੁਖਦੇਵ ਕੁਮਾਰ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਠੀਕ ਠਾਕ ਹੋ?
1: ਹਾਂ, ਧੰਨਵਾਦ ਮੈਡਮ ਜੀ, ਠੀਕ ਠਾਕ ਜੀ, ਤੁਸੀਂ ਦੱਸੋ ਜੀ।
0: ਜੀ ਬਹੁਤ ਸ਼ਾਨਦਾਰ। ਅੱਛਾ, ਗੀਤ ਕਿਹੜਾ ਸੁਣਾਈਏ?
1: ਮੈਡਮ ਜੀ, ਫਿਲਮ ਹੈਗੀ ਜੀ ਰਾਮ ਤੇਰੀ ਗੰਗਾ ਮੇਲੀ, ਉੱਥੇ ਗਾਣਾ ਹੈਗਾ ਜੀ ਹੁਸਨ ਪਹਾੜੋਂ ਕਾ ਉਹ ਸਾਹਿਬਾ।
0: ਸੁਣਾ ਰਹੇ ਹੈ ਤੁਹਾਡੀ ਪਸੰਦ ਦੇ ਗੀਤ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ।
1: ਧੰਨਵਾਦ ਮੈਡਮ ਜੀ।

0: ਤੁਸੀਂ ਇਹਨਾਂ ਖੂਬਸੂਰਤ ਗੀਤਾਂ ਦਾ ਆਨੰਦ ਮਾਣ ਰਹੇ ਹੋ ਜੀ। ਕਿਰਨ ਪਾਲ ਦੇ ਨਾਲ ਆਕਾਸ਼ਵਾਣੀ FM ਬਠਿੰਡਾ ਤੇ ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼ ਤੇ ਸਿਲਸਿਲਾ। ਫੋਨ ਮਿਲਾਓ ਜੀ 0164-22-4331 ਨੰਬਰ ਡਾਇਲ ਕਰੋ ਤੁਸੀਂ ਵੀ ਜੀ ਹਾਂ, ਤੇ ਸੁਣ ਸਕਦੇ ਤੁਸੀਂ ਆਪਣੀ ਪਸੰਦ ਦਾ ਹਿੰਦੀ ਫਿਲਮੀ ਗੀਤਾਂ ਦੇ ਵਿੱਚੋਂ ਕੋਈ ਵੀ ਗੀਤ ਜੋ ਤੁਹਾਨੂੰ ਬਹੁਤ ਪਸੰਦ ਹੋਵੇ। ਸੋ 1:30 ਹੋਏ ਨੇ, ਅਗਲਾ ਜਿਹੜਾ ਮੇਰੇ ਕੋਲ ਫੋਨ ਕਾਲ ਪਹੁੰਚੀ ਹੈ ਜੀ, ਕਿਹਨਾਂ ਦੀ ਪਹੁੰਚੀ ਹੈ, ਯਾਨੀ ਕਿ ਕੌਣ ਲੈ ਕੇ ਆਇਆ ਆਪਣੀ ਫਰਮਾਇਸ਼। ਹੈਲੋ
1: ਹੈਲੋ, ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਪਹਿਲਾਂ ਜੀ ਸੁਣੋ, ਦੋਹਾਂ ਦੇ ਜੋੜ ਕੇ ਪਹਿਲੇ ਸਟਾਫ ਤੋਂ ਸੁਣਾਂ ਜੋ ਤੈਨੂੰ
0: ਸਾਰੇ ਸਟਾਫ ਵੱਲੋਂ ਤਮਾਮ ਸਰੋਤਿਆਂ ਦੇ ਵੱਲੋਂ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ। ਕੌਣ ਬੋਲ ਰਹੇ ਹੋ?
1: ਮੈਂ ਜੀ ਗੁਰਦੇਵ ਕੌਰ ਬੋਲਦੀ ਹਾਂ, ਸਵਾਈ ਮੈਂ ਤੇ ਜ਼ਿਲ੍ਹਾ ਬਠਿੰਡਾ
0: ਜੀ। ਗੁਰਦੇਵ ਕੌਰ ਜੀ ਠੀਕ ਠਾਕ ਹੋ?
1: ਬਹੁਤ ਵਧੀਆ ਬੇਟੇ, ਤੁਸੀਂ ਦੱਸੋ ਆਪਦਾ।
0: ਠੀਕ ਹੈ ਜੀ, ਗੀਤ ਕਿਹੜਾ ਸੁਣਾ ਦਈਏ
1: ਜੀ? ਫਿਲਮ ਚੋਂ ਹੈ ਰੰਗ ਦੇਖ ਕੇ ਧੜਕਣ ਵੀ ਆਤੀ ਤੋ ਹੋਗੀ।
0: ਮੇਰੀ ਪਸੰਦ ਦਾ ਗੀਤ ਚੁਣ ਲਿਆ ਅੱਜ ਤੁਸੀਂ? ਬੜੇ ਪਿਆਰਾ ਜਿਹਾ ਗੀਤ, ਤੇ ਸ਼ੁਕਰੀਆ ਤੁਹਾਡਾ, ਆਨੰਦ ਮਾਣੋ ਇਸ ਗੀਤ ਦਾ।
1: ਧੰਨਵਾਦ ਬੇਟੀ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, 12 ਜੂਨ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਸਿਲਸਿਲਾ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਪੰਜਾਬ ਦਾ ਗਲੋਬਲ ਸੁਪਰ ਸਟਾਰ ਦਲਜੀਤ ਦੁਸਾਂਝ। ਪ੍ਰੋਗਰਾਮ ਦੇ ਦੌਰਾਨ ਤੁਸੀਂ ਸੁਣੋਗੇ ਦਲਜੀਤ ਦੁਸਾਂਝ ਦੀ ਜ਼ਿੰਦਗੀ ਤੇ ਗਾਇਕੀ ਦੇ ਸਫ਼ਰ ਬਾਰੇ ਤੇ ਨਾਲ ਮਾਣੋਗੇ ਦਲਜੀਤ ਦੁਸਾਂਝ ਦੇ ਗੀਤਾਂ ਦਾ

0: ਜੀ ਸਰੋਤੇ, ਤੁਸੀਂ ਆਨੰਦ ਮਾਣ ਰਹੇ ਹੋ ਜੀ ਕਿਰਨਪਾਲ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਹੈ ਲੋ ਫਰਮਾਇਸ਼ ਤੇ ਸਿਲਸਿਲਾ ਫੋਨ ਮਿਲਾਓ ਜੀ 0154-1244-331 ਨੰਬਰ ਡਾਇਲ ਹੋ ਚੁੱਕਿਆ ਜੀ, ਕੌਣ ਪਹੁੰਚੇ ਨੇ ਆਪਾਂ ਉਹਨਾਂ ਤੋਂ ਪੁੱਛਦੇ ਹਾਂ। ਹੈਲੋ
1: ਬੇਟਾ ਕਿਰਨਪਾਲ ਭਾਈ, ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਭਾਈ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੌਣ ਬੋਲ ਰਹੇ ਹੋ?
1: ਮੈਂ ਤਾਂ ਭਾਈ ਪਿੰਡ ਮਾਲਕੋਟ ਦੇ ਜ਼ਿਲ੍ਹਾ ਸਰ ਦਿਲਜੀਤ ਮੱਟੂ ਬੋਲਾਂ ਭਾਈ। ਮੇਰੀ ਤਾਂ ਮਖਾ ਗੱਲ ਲੱਗਿਆ ਭਾਈ, ਹੁਣ ਮੈਂ ਪਹਿਲੀ ਵਾਰ ਗੱਲ ਹੋਈ ਆ ਭਾਈ।
0: ਜੀ ਜੀ, ਸਵਾਗਤ ਹੈ ਜੀ ਆਪ ਜੀ ਦਾ। ਅੱਛਾ, ਇਸੇ ਖੁਸ਼ੀ ਦੇ ਵਿੱਚ ਗੀਤ ਕਿਹੜਾ ਸੁਣਾ ਦਿਆਂ ਫਿਰ? ਪਹਿਲੀ ਵਾਰੀ ਮੇਰੇ
1: ਵੀਰ ਭਾਈ, ਪਹਿਲਾਂ ਬਾਬਾ ਨਾਨਕ ਤੁਹਾਡੇ ਸਾਰੇ ਪਰਿਵਾਰ ਨੂੰ, ਸਟਾਫ ਨੂੰ, ਬਾਬਾ ਨਾਨਕ ਤੰਦਰੁਸਤੀ ਬਖਸ਼ੇ, ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਭਾਈ।
0: ਜੀ ਗੀਤ ਕਿਹੜਾ?
1: ਵੀਰ ਭਾਈ ਮੋਮ ਦੀ ਗੁੜੀਆ ਫਿਲਮ ਦਾ ਗੀਤ ਆ ਭਾਈ। ਗੀਤ ਆਨੰਦ ਬਖਸ਼ੀ ਸਾਹਿਬ ਨੇ ਲਿਖਿਆ ਤੇ ਗਾਇਆ ਵੀ ਉਹਨਾਂ ਨੇ ਆ,

0: ਨਾਲ ਭੈਣ ਲਤਾ ਜੀ ਗਾਉਂਦੇ ਆ
1: ਸੁਣਾ
0: ਰਹੇ ਬਣਾ ਰਹੀ ਇਹ ਸੁਣਾ ਦੋ ਪੁੱਤ
1: ਸੁਣਾ ਰਹੀ ਹਾਂ ਜੀ ਮੈਂ ਤੁਹਾਡੀ ਪਸੰਦ ਤੇ ਗੀਤ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ
0: ਭਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਆਉਂਦੇ ਰਹੋ ਬਾਤ ਦਿਓ ਭਾਈ
1: ਧੰਨਵਾਦ

0: ਜਿਸ ਰੋਤੇ ਆਨੰਦ ਮਾਣ ਰਹੇ ਜੀ ਕਿਰਨ ਪਾਲ ਦੇ ਨਾਲ ਪ੍ਰੋਗਰਾਮ ਹੈਲੋ ਫਰਮਾਇਸ਼ ਦਾ 0142-4341 ਨੰਬਰ ਤੁਸੀਂ ਡਾਇਲ ਕਰੋ ਤੇ ਪਹੁੰਚੋ ਜੀ ਕਿਰਨ ਪਾਲ ਦੇ ਕੋਲ ਆਪਣੀ ਪਸੰਦ ਦਾ ਗੀਤ ਲੈ ਕੇ। 1:42 ਤੇ 42 ਸੈਕਿੰਡ ਹੋ ਗਏ ਹੈ ਸਟੂਡੀਓ ਦੀ ਘੜੀ ਤੇ ਕੌਣ ਸਰੋਤੇ ਪਹੁੰਚੇ ਨੇ ਆਪਣੀ ਫਰਮਾਇਸ਼ ਲੈ ਕੇ? ਹੈਲੋ
1: ਹੈਲੋ ਮੈਡਮ ਕਰਨਪਾਲ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਨਮਸਕਾਰ ਮਾਂਜੋ, ਕੌਣ ਬੋਲ ਰਹੇ ਹੋ?
1: ਛੁੱਟੀਆਂ ਚੱਲ ਰਹੀਆਂ, ਮਾੜਾ ਦਬਕਾ ਮਾਰ ਦੋ, ਕਹਿੰਦੇ ਝੂਟ ਬੋਲੇ ਕਹੂਗਾ ਕੱਢੇ, ਮੈਂ ਮਾਇਕੇ ਚਲੇ
0: ਜਾਊਂਗੀ। ਫਿਲਮ ਦਾ ਸੁਣਾ, ਮਤਲਬ ਅੱਜ ਕੱਲ ਗਏ ਹੋਏ ਮਾਇਕੇ?
1: ਹਾਂਜੀ ਹਾਂਜੀ ਹਾਂਜੀ।
0: ਬਸ ਫਿਰ ਤਾਂ ਡਰ ਹੀ ਕੋਈ ਨੀ, ਹੈਨਾ?
1: ਸ਼ੁਕਰੀਆ
0: ਜੀ ਫੋਨ ਕਰਨ ਲਈ, ਸੁਣ ਰਹੇ ਤੁਹਾਡੀ ਗੱਲ ਪਸੰਦ ਆਏਗੀ।

0: ਲਓ ਬਈ ਇੱਕ ਗੱਲ ਤਾਂ ਹੈਗੀ ਹੈਗੀ, ਇਹਨਾਂ ਨੇ ਗੀਤ ਗਾ ਕੇ ਤਾਂ ਇਹ ਤਾਂ ਚੱਲਦੇ ਬਣੇ, ਠੀਕ ਹੈ, ਅਤੇ ਤੁਸੀਂ ਸੌਤਨ ਲਿਆਉਣ ਦਾ ਕਿਤੇ ਪੰਗਾ ਨਾ ਲੈ ਲਿਓ। ਉਹ ਗਰਮੀ ਦੀਆਂ ਛੁੱਟੀਆਂ ਹੋਈਆਂ ਨੇਗੀਆਂ, ਇਹ ਨਹੀਂ ਹੈਗਾ ਵੀ ਉਹ ਕਿਤੇ ਬਾਹਰ ਗਏ ਹੋਏ ਆ ਜਾਂ ਮਤਲਬ ਵਾਪਸ ਆਉਣ ਦਾ ਉਹਨਾਂ ਦਾ ਕੋਈ ਮੂਡ ਨਹੀਂ ਹੈਗਾ। ਤਾਂ ਕਿਰਪਾ ਕਰਕੇ ਆਪਣੇ ਘਰਾਂ ਦੇ ਵਿੱਚ ਸ਼ਾਂਤੀ ਬਣਾ ਕੇ ਰੱਖਿਓ, ਅਤੇ ਬਾਕੀ ਆਕਾਸ਼ਵਾਣੀ ਐਫ ਐਮ ਬਠਿੰਡਾ 'ਤੇ ਜੁੜੇ ਰਹਿਣਾ ਜੀ, ਕਿਉਂਕਿ ਤੁਹਾਡਾ ਆਪਣਾ ਪਿਆਰਾ ਜਿਹਾ ਪ੍ਰੋਗਰਾਮ ਹੈ ਹੈਲੋ ਫਰਮਾਇਸ਼। 0154-5431 ਨੰਬਰ ਡਾਇਲ ਹੋ ਚੁੱਕਿਆ ਜੀ। ਹੈਲੋ ਹੈਲੋ
1: ਹੈਲੋ
0: ਹੈਲੋ ਜੀ, ਨਮਸਕਾਰ, ਸਤਿ ਸ਼੍ਰੀ ਅਕਾਲ।
1: ਮੈਡਮ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮਾਨਜੋ ਕੌਣ ਬੋਲ ਰਹੇ ਹੋ?
1: ਮੈਂ ਭਾਗੂ ਤੋਂ ਬੋਲਦਾ ਜੀ, ਗੁਰਤੇਜ ਸਿੰਘ ਆਦੀਵਾਲ
0: ਜੀ। ਗੁਰਤੇਜ ਸਿੰਘ ਜੀ, ਸਵਾਗਤ ਹੈ ਆਪ ਜੀ ਦਾ।
1: ਧੰਨਵਾਦ ਜੀ ਮੈਡਮ ਜੀ।
0: ਗੀਤ ਕਿਹੜਾ ਸੁਣਾ ਦਈਏ ਤੁਹਾਡੀ ਪਸੰਦ ਦਾ?
1: ਚਾਂਦਨੀ ਫਿਲਮ ਦਾ ਸੁਣਾ ਦੇ ਜੀ, ਹੱਥੋਂ ਮੈਂ ਨਾ ਚੂੜੀਆਂ।
0: ਅੱਛਾ,
1: ਹਾਂਜੀ
0: ਠੀਕ ਹੈ ਜੀ, ਲਾਜ਼ਮੀ ਆ। ਹੈਗੀਆਂ ਨੇ ਚੂੜੀਆਂ ਜਿਨ੍ਹਾਂ ਦੇ ਪਵਾਈਆਂ ਨੇ?
1: ਹਾਂਜੀ ਹਾਂਜੀ ਹੈਗੀਆਂ।
0: ਬਸ ਠੀਕ ਹੈ, ਫੇਰ ਠੀਕ ਹੈ। ਲੈ ਸੁਣੋ ਜੀ ਗੀਤ, ਫੋਨ ਕਰਨ ਲਈ ਸ਼ੁਕਰੀਆ।
1: ਠੀਕ ਠੀਕ, ਧੰਨਵਾਦ ਜੀ।

0: ਜੀ ਸਰੋਤੇ, ਤੁਸੀਂ ਆਨੰਦ ਮਾਣ ਰਹੇ ਹੋ ਜੀ ਕਿਰਨਪਾਲ ਦੇ ਨਾਲ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਸਿਲਸਿਲਾ ਚੱਲ ਰਿਹਾ ਜੀ, ਫੋਨ ਮਿਲਾਓ ਜੀ 0164-22-43-31 ਨੰਬਰ, ਕਿੰਨਾ ਨੇ ਡਾਇਲ ਕੀਤਾ? ਹੈਲੋ
1: ਹੈਲੋ, ਹਾਂਜੀ
0: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਮੈਡਮ, ਸਤਿ ਸ੍ਰੀ ਅਕਾਲ ਜੀ, ਠੀਕ ਠਾਕ?
0: ਠੀਕ ਠਾਕ ਜੀ, ਬਹੁਤ ਸ਼ਾਨਦਾਰ। ਤੁਸੀਂ ਸੁਣਾਓ ਕੀ ਹਾਲ ਚਾਲ?
1: ਬਹੁਤ ਵਧੀਆ ਜੀ, ਤੁਹਾਡੇ ਨਾਲ ਗੱਲ ਕਰਕੇ ਹੋਰ ਵਧੀਆ ਹੋ ਗਿਆ।
0: ਅੱਛਾ, ਕਿੰਨਾ ਦਾ ਹਾਲ ਚਾਲ ਵਧੀਆ ਹੋਇਆ ਵੈਸੇ?
1: ਪਰਮਜੀਤ ਕੌਰ ਮੈਡਮ, ਬਠਿੰਡਾ ਤੋਂ।
0: ਠੀਕ ਹੈ ਜੀ, ਪਰਮਜੀਤ ਜੀ, ਗੀਤ ਕਿਹੜਾ ਸੁਣਾ ਦਿਆਂ?
1: ਮੈਡਮ ਇੱਕ ਫੁੱਲ ਦੋ ਮਾਲੀ ਦਾ ਸੁਣਾ ਦੋ, ਲਤਾ ਦੀ ਆਵਾਜ਼ ਚ
0: ਜੀ।
1: ਸਿੰਘਾਂ ਲੈ ਗਈ ਜੀ ਆ ਤੇਰੀ
0: ਪਹਿਲੀ ਨਜ਼ਰ, ਪਿਆਰਾ ਜਿਹਾ ਗੀਤ, ਪਿਆਰੀ ਜੀ ਫਰਮਾਇਸ਼ ਤੁਹਾਡੀ ਮੈਂ ਕਰ ਰਹੀ ਹਾਂ ਪੂਰੀ ਫੋਨ ਕਰਨ ਦੇ ਲਈ। ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਪਰਮਜੀਤ ਜੀ।
1: ਸ਼ੁਕਰੀਆ ਜੀ ਮੈਡਮ।

ਇਸੇ ਹੀ ਗੀਤ ਦੇ ਨਾਲ ਪ੍ਰੋਗਰਾਮ ਹੈਲੋ ਫਰਮਾਇਸ਼ ਖਤਮ ਕਰਨ ਦੀ ਕਿਰਨ ਪਾਲ ਨੂੰ ਦਿਓ ਇਜਾਜ਼ਤ। ਧੰਨਵਾਦ। ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ ਠੀਕ 2 ਵਜੇ ਸੁਣਾਂਗੇ ਅੰਗਰੇਜ਼ੀ ਵਿਚ ਖ਼ਬਰਾਂ ਤੇ 2:15 ਤੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਇਨ੍ਹਾਂ ਖ਼ਬਰਾਂ ਦੇ ਲਈ ਚੰਦ ਪਲ ਕਰਾਂਗੇ ਇੰਤਜ਼ਾਰ।

ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਠੀਕ 2:30 ਤੇ 35 ਸੈਕਿੰਡ ਹੋ ਰਹੇ ਨੇ। ਵੇਲਾ ਹੋ ਰਿਹਾ ਤੁਹਾਡੇ ਖਤਾਂ ਅਤੇ ਸੁਨੇਹਾਂ ਤੇ ਆਧਾਰਿਤ ਪ੍ਰੋਗਰਾਮ ਸ੍ਰੀਲੀ ਦੁਪਹਿਰ ਦਾ। ਸੁਣਦੇ ਹਾਂ ਪ੍ਰੋਗਰਾਮ ਸ੍ਰੀਲੀ ਦੁਪਹਿਰ।

ਜੀ ਸਰੋਤਿਓ, ਤੁਸੀਂ ਸੁਣਿਆ ਜੀ ਪਹਿਲਾ ਗੀਤ ਪ੍ਰੋਗਰਾਮ ਸ੍ਰੀ ਦੁਪਹਿਰ ਦੇ ਵਿੱਚ ਰਾਣੀ ਰਣਦੀਪ ਦੀ ਆਵਾਜ਼ ਦੇ ਵਿੱਚ, ਜਿਸ ਨੂੰ ਸੁਣਨ ਦੇ ਲਈ ਸਾਡੇ ਕੋਲ ਖਤ ਪਹੁੰਚਿਆ ਸੀ ਜੀ ਪ੍ਰਗਟ ਸਿੰਘ ਢਿੱਲੋਂ।

ਤੇ ਦਰਸ਼ਨ ਸਿੰਘ, ਨਛੱਤਰ ਸਿੰਘ, ਲਾਲ ਬਾਈ, ਜਥੇਦਾਰ ਪਿਆਰਾ ਸਿੰਘ, ਰਾਜਕੋਟ ਸ਼ਮੀਰ, ਜਨਕ ਰਾਜਕੋਟ ਸ਼ਮੀਰ, ਬਲਦੇਵ ਸਿੰਘ ਭੁੱਖਿਆਂ ਵਾਲੀ, ਸੁਖਦੀਪ ਸਿੰਘ ਗਿੱਲ, ਗੁਰਮੀਤ ਸਿੰਘ ਲੈਪੋ, ਪਿੰਡ ਢਿਲਵਾਂ, ਜ਼ਿਲ੍ਹਾ ਬਰਨਾਲਾ, ਤਹਿਸੀਲ ਤਪਾ ਮੰਡੀ ਤੋਂ ਇਹਨਾਂ ਨੇ ਸਾਨੂੰ ਸੁਨੇਹਾ ਲਿਖਿਆ ਸੀ ਜੀ। ਇਸੇ ਹੀ ਗੀਤ ਦੇ ਲਈ ਹਨੂਮਾਨਗੜ੍ਹ ਟਾਊਨ ਰਾਜਸਥਾਨ ਤੋਂ ਰਜ਼ਾਕ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ ਤੇ ਇਰਫਾਨ ਖਾਨ ਦਾ ਵੀ ਸੁਨੇਹਾ ਪਹੁੰਚਿਆ ਜੀ। ਗਿੱਦੜਬਾਹ ਤੋਂ ਮਨਜੀਤ ਤਨੇਜਾ, ਰਾਮ ਗੋਪਾਲ ਤਨੇਜਾ, ਪ੍ਰਵੀਨ ਤਨੇਜਾ, ਮਨੋਜ ਤਨੇਜਾ, ਸੀਮਾ ਤਨੇਜਾ, ਪਾਇਲ, ਅਰਚਨਾ, ਸਨੇਹਦਿਲ ਤੇ ਹਿਨਾਸ਼ਾ ਦੇ ਨਾਲ ਕੈਰਵੀ ਨੇ ਸਾਨੂੰ ਸੁਨੇਹਾ ਭੇਜਿਆ ਜੀ। ਪਿੰਡ ਚੂੜ ਮਾਜਰਾ, ਜ਼ਿਲ੍ਹਾ SAS ਨਗਰ ਤੋਂ ਦਰਸ਼ਨ ਸਿੰਘ, ਇਕਬਾਲ ਸਿੰਘ, ਪਰਵਾਜ ਸਿੰਘ, ਡਿੰਪੀ ਤੇ ਰਾਜੀ ਦਾ ਵੀ ਸੁਨੇਹਾ ਪਹੁੰਚਿਆ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ ਤੇ ਨਿਮਤ ਆਹੂਜਾ ਜੀ ਦਾ ਵੀ ਸਾਡੇ ਕੋਲ ਸੁਨੇਹਾ ਪਹੁੰਚਿਆ। ਅਸ਼ੋਕ ਕੁਮਾਰ ਬਾਂਸਲ, ਅਨੀਤਾ ਰਾਣੀ, ਦੀਪਕ ਬਾਂਸਲ, ਗਲੀ ਨੰਬਰ 6 ਔਰ ਹਾਊਸ ਨੰਬਰ 19594 ਅਚੀਤ ਰੋਡ ਬਠਿੰਡਾ। ਗੀਤ ਕਹਿੰਦੇ ਕੋਈ ਵੀ ਸੁਣਾ ਦਿਓ ਜੀ। ਬਿਲਕੁਲ ਸੁਣਾਵਾਂਗੇ ਜੀ ਤੁਹਾਨੂੰ ਗੀਤ। ਮਨਜੀਤ ਸਿੰਘ ਬੱਧਣ, ਪਿੰਡ ਬੱਦੋਵਾਲ, ਲੁਧਿਆਣਾ ਤੋਂ ਸਾਨੂੰ ਸੁਨੇਹਾ ਲਿਖਦੇ ਪਏ ਨੇ। ਇਸੇ ਹੀ ਗੀਤ ਦੇ ਲਈ ਪ੍ਰਕਾਸ਼ ਵਰਮਾ, ਪ੍ਰਿੰਸ ਵਰਮਾ, ਨਿਖਿਲ ਵਰਮਾ, ਜਸਤਵੀ ਵਰਮਾ, ਛੱਤੀਸਗੜ੍ਹ ਪਲਾਰੀ ਤੋਂ ਇਹਨਾਂ ਨੇ ਸਾਨੂੰ ਸੁਨੇਹਾ ਲਿਖਿਆ। ਜੱਗਾ ਸਿੰਘ ਰਾਮਾ ਮੰਡੀ ਤੋਂ, ਬਲਜੀਤ ਕੌਰ ਰਾਮਾ ਮੰਡੀ ਤੋਂ, ਪੋਤਰੇ ਤਨਵੀਰ ਤੇ ਗੁਰਵੀਰ ਜਸ਼ਨੂਰ ਇਹਨਾਂ ਦੇ ਬਹੁਤ ਸਾਰੇ ਸਾਥੀ। ਇਸੇ ਹੀ ਗੀਤ ਦੇ ਲਈ ਵਿਹਾਰੀ ਕਲੋਨੀ ਦਿੱਲੀ ਤੋਂ ਲਿਖਣ ਵਾਲੇ ਨੇ ਤੁਲਸੀ ਮਸਕੀਨ, ਚੇਤਨ ਮਸਕੀਨ ਤੇ ਆਸ਼ੀਸ਼ ਰਾਜਾ ਦਾ ਵੀ ਸੁਨੇਹਾ ਪਹੁੰਚਿਆ। ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਸਿਮਰਨ ਏਕਮ, ਦਮਨ ਅਭਿਜੋਤ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਚੋ ਕੈਂਚੀਆਂ, ਬਠਿੰਡਾ ਤੋਂ ਇਹਨਾਂ ਨੇ ਸਾਨੂੰ ਸੁਨੇਹਾ ਲਿਖਿਆ ਜੀ। ਪਿੰਡ ਵੜਿੰਗ ਖੇੜਾ ਤੋਂ ਭੋਲਾ ਸਿੰਘ ਸਿੱਧੂ, ਪੂਰਾ ਸਿੰਘ ਗਹਿਲੋਤ, ਰਾਜਾ ਵੜਿੰਗ ਤੇ ਪਿੰਡ ਵਜੀਦਪੁਰ ਤੋਂ ਭੋਮਾ, ਵਜੀਦਪੁਰ ਭੋਮਾ ਤੋਂ ਬਲਜੀਤ ਸਿੰਘ ਨੇ ਵੀ ਸੁਨੇਹਾ ਲਿਖਿਆ। ਸਰੋਤਿਓ, ਗੀਤ ਦੇ ਲਈ ਸਾਡੇ ਕੋਲ ਇਹਨਾਂ ਨੇ ਲਿਖਿਆ ਜੀ, ਕਿਹਨਾਂ ਨੇ ਲਿਖਿਆ ਦੇਖੋ ਤੁਸੀਂ ਆਪਣਾ ਨਾਮ ਜੇ ਸਰੋਤਿਓ ਲਿਖਦੇ ਹੋ ਤਾਂ ਸੋਹਣੀ ਗੱਲ ਹੁੰਦੀ ਹੈ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ, ਸਿਟੀ ਦੀਵਾਨਾ ਜੀ। ਤੁਸੀਂ ਸਾਰੇ ਸਰੋਤਿਆਂ ਨੇ ਉਮੀਦ ਕਰਦੇ ਹਾਂ ਕਿ ਆਪਣੀ ਪਸੰਦ ਦਾ ਇਹ ਗੀਤ ਤੁਸੀਂ ਸੁਣ ਲਿਆ ਹੋਏਗਾ ਜੀ। ਅਗਲਾ ਗੀਤ ਤੁਹਾਨੂੰ ਸੁਣਾ ਰਹੀ ਹੈ ਇਦੂ ਸ਼ਰੀਫ, ਸੁਖੀ ਖਾਨ ਤੇ ਇਹਨਾਂ ਦੇ ਸਾਥੀਆਂ ਦੀ ਆਵਾਜ਼ ਦੇ ਵਿੱਚ। ਮੌੜ ਮੰਡੀ ਬਠਿੰਡਾ ਤੋਂ ਭੁਪਿੰਦਰ ਸਿੰਘ ਕੈਂਥ, ਰਣਜੀਤ ਕੌਰ, ਲਵਦੀਪ ਸਿੰਘ ਕੈਂਥ, ਮਨਜੀਤ ਕੌਰ, ਕੁਲਵੀਰ ਸਿੰਘ ਕੈਂਥ, ਅੰਜਲੀ, ਅਮਾਨਤ ਕੌਰ, ਸਰਤਾਜ ਸਿੰਘ ਕੈਂਥ ਤੇ ਸਾਰਾ ਕੈਂਥ ਪਰਿਵਾਰ। ਇਸੇ ਹੀ ਗੀਤ ਦੇ ਲਈ ਨਵੇਦ ਹਸੈਨ ਅਬਾਸੀ, ਸੁਹੇਲ ਹਸਨ ਅਬਾਸੀ, ਅਨਮ ਅਬਾਸੀ ਤੇ ਯੂਸਫ ਅਬਾਸੀ ਨੇ ਸਾਨੂੰ ਲਿਖਿਆ ਹੈ ਜੀ, ਮਾਰਹਰਾ ਦਰਵਾਜ਼ਾ ਏਟਾ ਤੋਂ। ਇਸੇ ਹੀ ਗੀਤ ਦੇ ਲਈ ਸਾਡੇ ਕੋਲ ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮਹਿੰਦੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ ਤੇ ਨਿਵਾਨ ਸ਼ਰਮਾ ਦਾ ਵੀ ਸੁਨੇਹਾ ਪਹੁੰਚਿਆ। ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਬਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ। ਗੀਤ ਦੇ ਲਈ ਫਰਮਾਇਸ਼ ਮੇਰੇ ਕੋਲ ਅਗਲੀ ਪਹੁੰਚੀ ਹੈ ਜੀ, ਪਦਮਾ ਟਾਕੀਜ਼, ਨੇਪਾ ਨਗਰ, ਮੱਧ ਪ੍ਰਦੇਸ਼ ਤੋਂ। ਸੁਦਰਸ਼ਨ ਸ਼ਾਹ, ਪੱਲਵੀ ਸ਼ਾਹ, ਪਰਖਰ ਸ਼ਾਹ, ਕੁਸ਼ਲ ਸ਼ਾਹ, ਨੀਤੀ ਸ਼ਾਹ, ਸੁਰਭੀ ਸ਼ਾਹ, ਇਹ ਹੈਗਾ ਜੀ ਮੰਗਲਾ ਬੇਨ ਸ਼ਾਹ ਤੇ ਰਜਿੰਦਰ ਸ਼ਾਹ। ਪਿੰਡ ਜਗਾਰਾਮ ਤੀਰਥ ਨੇੜੇ ਤਲਵੰਡੀ ਸਾਬੋ ਤੋਂ ਬੱਗਾ ਸਿੰਘ ਦਿਲਬਰ, ਹਰਮਨ ਭਗਾਣੀਆਂ ਤੇ ਇਹਨਾਂ ਦੇ ਸਾਥੀ। ਇਸੇ ਹੀ ਗੀਤ ਦੇ ਲਈ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਤੇ ਬਿੱਟਾ ਬਜਾਜ ਦਾ ਸੁਨੇਹਾ ਜੀ। ਪਿੰਡ ਝੰਜੇੜੀ, ਤਹਿਸੀਲ ਖਰੜ, ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ, ਨੀਸ਼ਾ ਸ਼ਾਹੀਨ, ਜਾਸਮੀਨ ਅਰਮਾਨ ਮਲਿਕ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਆਕਾਸ਼ਵਾਣੀ FM ਬਠਿੰਡਾ ਤੇ ਸਾਨੂੰ

ਸੁਨੇਹਾ ਭੇਜਿਆ ਜੀ, ਰਾਜਾ ਸਿੰਘ ਦੰਦੀਵਾਲ, ਪਵਨਦੀਪ ਕੌਰ ਦੰਦੀਵਾਲ, ਛੋਟਾ ਸਿੰਘ ਜੈਲਾ ਸਿੰਘ ਪਿੰਡ ਲਾਲੇਆਣਾ ਤੋਂ ਸਾਡੇ ਕੋਲ ਸੁਨੇਹਾ ਪਹੁੰਚਿਆ। ਇਸੇ ਹੀ ਗੀਤ ਦੇ ਲਈ ਕੀਰਤੀ ਵਰਮਾ, ਸਦਿਕ ਵਰਮਾ, ਪ੍ਰਿਯੰਸ਼ੀ ਵਰਮਾ, ਦਿਵਿਆਂਸ਼ ਵਰਮਾ, ਮਦਨ ਲਾਲ ਵਰਮਾ ਤੇ ਵਰਮਾ ਫੈਮਿਲੀ ਪਿੰਡ ਬੁਰਜ ਹਨੂਮਾਨਗੜ੍ਹ ਨੇੜੇ ਮੰਡੀ ਅਰਨੀਵਾਲ ਡਿਸਟ੍ਰਿਕਟ ਫਾਜ਼ਿਲਕਾ ਤੋਂ ਸਾਨੂੰ ਸੁਨੇਹਾ ਪਹੁੰਚਿਆ। ਖਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਕਰਨ ਬੱਤਾ, ਪਲਕ ਬੱਤਾ, ਗੀਤੂ ਬੱਤਾ, ਨਿਹਾਰਿਕਾ ਤੇ ਵੰਸ਼ ਬੱਤਾ ਦਾ ਵੀ ਸਾਡੇ ਕੋਲ ਖਤ ਪਹੁੰਚਿਆ ਜੀ। ਰਾਵਤ ਕਰਨਾਲਾ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਜੀ ਨੇ ਸਾਨੂੰ ਖਤ ਲਿਖ ਕੇ ਭੇਜਿਆ। ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ ਪਿੰਡ ਮੋਹਲਾ ਤੋਂ ਪਾਲ ਸਿੰਘ, ਗੁਰਦਿਆਲ ਸਿੰਘ, ਸਾਧੂ ਸਿੰਘ ਦੀਸ਼ਾ ਮੋਹਲਾ, ਦਰਸ਼ਨ ਬਰਾੜੀ ਮਲਖੀਤ ਕੜਿਆਣਾ ਨੂੰ ਸੁਣਾ ਰਹੇ ਹਾਂ ਜੀ ਪ੍ਰੋਗਰਾਮ ਸ੍ਰੀ ਲਈ ਦੁਪਹਿਰ ਦੇ ਵਿੱਚ ਅਗਲਾ ਗੀਤ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, 12 ਜੂਨ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਸਿਲਸਿਲਾ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਪੰਜਾਬ ਦਾ ਗਲੋਬਲ ਸੁਪਰਸਟਾਰ ਦਿਲਜੀਤ ਦੁਸਾਂਝ। ਪ੍ਰੋਗਰਾਮ ਦੇ ਦੌਰਾਨ ਤੁਸੀਂ ਸੁਣੋਗੇ ਦਿਲਜੀਤ ਦੁਸਾਂਝ ਦੀ ਜ਼ਿੰਦਗੀ ਤੇ ਗਾਇਕੀ ਦੇ ਸਫ਼ਰ ਬਾਰੇ ਤੇ ਨਾਲ ਨਾਲ ਮਾਣੋਗੇ ਦਿਲਜੀਤ ਦੁਸਾਂਝ ਦੇ ਗੀਤਾਂ ਦਾ

ਅਗਲੇ ਕੀਤੀ ਫਰਮਾਈ ਸਾਡੇ ਕੋਲ ਪਹੁੰਚੇ ਜੀ ਮਹਾਦੇਵ ਘਾਟ ਅਮਲੇਸ਼ਵਰ ਤੋਂ ਨੋਮਨ ਠਾਕੁਰ ਸੁਮਨ ਠਾਕੁਰ ਮਿਥਲੇਸ਼ ਠਾਕੁਰ ਤਾਰਨੀ ਠਾਕੁਰ ਸੂਰਜ ਠਾਕੁਰ ਜੋਤੀ ਠਾਕੁਰ ਤੇ ਬੇਬੀ ਰਿਆਂਸ਼ ਠਾਕੁਰ ਬਾਟਾਪਾਰਾ ਦਤਰੰਗੀ ਤੋਂ ਦਵਾਰਕਾ ਪ੍ਰਸ਼ਾਦ ਵਰਮਾ ਕਿਸ਼ੋਰ ਕੁਮਾਰ ਵਰਮਾ ਤੇ ਦੀਪਕ ਵਰਮਾ ਪਿੰਡ ਕੋਟ ਸ਼ਮੀਰ ਤੋਂ ਪਿਆਰਾ ਸਿੰਘ ਸੁਖਪਾਲ ਸਿੰਘ ਮੇਜਰ ਸਿੰਘ ਪੰਜੂ ਗੁਰਮੇਲ ਸਿੰਘ ਚੱਠੇਵਾਲ ਅਵਤਾਰ ਸਿੰਘ ਜੱਸੀ ਪੱਪੂ

ਅਰਮਾ ਪ੍ਰੀਤਮ ਸਿੰਘ ਬਠਿੰਡਾ ਮਹਿਸ ਗੇਟ ਨਾਭਾ ਤੋਂ ਸੋਮਦੱਤ ਕੈਰ ਵਜੋਤੀ ਰਾਣੀ ਤੇ ਗੁਰਮੰਨਤ ਪਿੰਡ ਰਾਇਕੇ ਕਲਾਂ ਜ਼ਿਲ੍ਹਾ ਬਠਿੰਡਾ ਤੋਂ ਭਗਵਾਨ ਸਿੰਘ ਮਨਦੀਪ ਸਿੰਘ ਜੋਗਿੰਦਰ ਸਿੰਘ ਚਾਨਣ ਸਿੰਘ ਰਾਣੀ ਗਿਆਨ ਕੌਰ ਤੇ ਲਵਪ੍ਰੀਤ ਕੌਰ ਪਿੰਡ ਕੋਟ ਸ਼ਮੀਰ ਨੇੜੇ ਠਾਕਰਾਂ ਦਾ ਡੇਰਾ ਤੋਂ ਕਰਮਜੀਤ ਸਿੰਘ ਪੰਜਾਰੇ ਜਗਰਾਜ ਸਿੰਘ ਬਰਾੜ ਰਾਜ ਸਿੰਘ ਬਲਸੰਧੀ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਹਰਵਿੰਦਰ ਸਿੰਘ ਨਰਵਾਣਾ ਇਹਨਾਂ ਦੇ ਨਾਲ ਹੈ ਜੀ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਿੰਦਰ ਸ਼ਿੰਦਾ ਜਸਵੀਰ ਰੇਖਾ ਗਗਨ ਸੋਨੀ ਸੀਤਾ ਤੇ ਗੀਤਾ ਪਿੰਡ ਘੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੜਿਆਣਾ ਮਨਜੀਤ ਕੌਰ ਦੀਪਿੰਦਰ ਸਿੰਘ ਗੁਰਸ਼ਬਦ ਸਿੰਘ ਦਰਸ਼ਨ ਸਿੰਘ ਤੇ ਬਰਾੜ ਪਰਿਵਾਰ ਗਾਂਧੀ ਚੌਂਕ ਰੋਪੜ ਤੋਂ ਪੰਜਾਬ ਤੋਂ ਹਰਦੇਵ ਮੀਕਾ ਬਲਵਿੰਦਰ ਬਿਰਕ ਜੈਤੇਗ ਬਿਰਕ ਤੇ ਮੀਕਾ ਬਿਰਕ ਸੰਦੀਪ ਮੱਕੜ ਜੋਤੀ ਮੱਕੜ ਮੰਨਤ ਬੱਕੜ ਭਰਤ ਮੱਕੜ ਤੇ ਕਮਲ ਸਾਹਨੀ ਪਿੰਗਾਂ ਵਾਲਾ ਚੌਂਕ ਗੁਰਾਇਆ ਜਲੰਧਰ ਤੋਂ ਸਾਨੂੰ ਸੁਨੇਹਾ ਲਿਖਦੇ ਨੇ ਮੰਗਾ ਪਿੰਡ ਗੰਗਾ ਅਬਲੂਕੀ ਜ਼ਿਲ੍ਹਾ ਬਠਿੰਡਾ ਤੋਂ ਬੇਟਾ ਬੰਟੀ ਬੇਟੀਆਂ ਰਮਨਦੀਪ ਕੌਰ ਪ੍ਰਵੀਨ ਕੌਰ ਦੋਤੀ ਪਰਮਪ੍ਰੀਤ ਕੌਰ ਨੰਨੀ ਮੁੰਨੀ ਤੇ ਇਹਨਾਂ ਦੇ ਦੋਸਤ ਨੇ ਜੀ ਕੁਝ ਗੁਰਮੀਤ ਤੇ ਇਹਨਾਂ ਦੇ ਹੋਰ ਸਾਥੀ ਇਸੇ ਹੀ ਗੀਤ ਦੇ ਲਈ ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਤੇ ਕਰੁਣਾ ਵਰਮਾ ਦਾ ਸੁਨੇਹਾ ਪਹੁੰਚਿਆ ਗ੍ਰਾਮ ਪੰਜੋਰੀਆ ਜ਼ਿਲ੍ਹਾ ਜਾਲੌਰ ਤੋਂ ਸਤਿੰਦਰ ਕੁਮਾਰ ਚਸੌਲੀਆ ਆਦਰਸ਼ ਸਾਰਥਕ ਅਲੌਕਿਕ ਚੰਸੌਲੀਆ ਨੇ ਸਾਨੂੰ ਸੁਨੇਹਾ ਭੇਜਿਆ ਰੇਲਵੇ ਰੋਡ ਮੌੜ ਮੰਡੀ ਤੋਂ ਬਲਜਿੰਦਰ ਕੈਂਥ ਰੋਸ਼ਨ ਕੈਂਥ ਸਿਮਰਨ ਹਨੀ ਤੇ ਰਬਾਬ ਕੈਂਥ ਕਰਨ ਦਾ ਵੀ ਸਾਡੇ ਕੋਲ ਸੁਨੇਹਾ ਪਹੁੰਚਿਆ ਜ਼ਿਲ੍ਹਾ ਮੁਰਾਦਾਬਾਦ ਗ੍ਰਾਮ ਦੁਲਹਾਪੁਰ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ ਸ਼ੀਤਲ ਕਸ਼ਯਪ ਸੋਨੂ ਸੁਰੇਸ਼ ਰਾਜਪਾਲ ਪੰਕਜ ਕਾਜਲ ਸੀਮਾ ਮਾਨਵੀ ਤਨਵੀ ਲਕਸ਼ ਸੋਨੀ ਮੋਹਨੀ ਰਿਤਿਕ ਬਲਵੀਰ ਸਿੰਘ ਦਾ ਵੀ ਸੁਨੇਹਾ ਆਇਆ ਜੀ ਗੁਰਲਾਲ ਮਾਹੀ ਨੰਗਲ ਜਰਨੈਲ ਸਿੰਘ ਮਾਨ ਸੁਖਦੇਵ ਸਿੰਘ ਮੰਨਤ ਮਾਹੀ ਨੰਗਲ ਚਰਨਜੀਤ ਸਿੰਘ ਚੰਨੀ ਚੌਹਾਨ ਕੁਲਦੀਪ ਚੌਹਾਨ ਸਰਦਾਰ ਬੂਟਾ ਸਿੰਘ ਸਿੱਧੂ ਰਾਜਵੀਰ ਨਹੀਂ ਜੀ ਇਹਨਾਂ ਦੇ ਸਾਥੀਆਂ ਨੇ ਸਾਨੂੰ ਸੁਨੇਹਾ ਲਿਖਿਆ ਤਾਜ ਮੁਹੰਮਦ ਅੰਸਾਰੀ ਗੁਲਾਬ ਸਾਬਿਰ ਰਾਹੀ ਮਹਿਰਾਜ ਜਹਾਂ ਆਜ਼ਾਦ ਨਗਰ ਲਕਸ਼ਰ ਹਰਿਦੁਆਰ ਤੋਂ ਸਾਨੂੰ ਇਹਨਾਂ ਨੇ ਸੁਨੇਹਾ ਲਿਖਿਆ ਸਰੋਤਿਓ ਮੁਹੰਮਦ ਜਾਸ਼ੀਨ ਅਨਜਾਨ ਸ਼ਾਇਮਾ ਨਵਾਜ਼ ਹਸਨ ਨਵਾਜ਼ ਬਾਬੂ ਅਹਦ ਮਿਫੜਾ ਨਵਾਜ਼ ਬੇਬੀ ਚਾਹਤ ਤੇ ਸਾਦੀਆ ਨੇ ਸਾਨੂੰ ਦਾਦਾ ਬਾਬੂ ਰੋਡ ਗਿਰਡੀਹੀ ਝਾਰਖੰਡ ਤੋਂ ਸਾਨੂੰ ਇਹ ਸੁਨੇਹਾ ਲਿਖਿਆ ਜੀ ਬਾਗਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ ਅਮਰਜੀਤ ਕੌਰ ਰੱਖੜਾ ਪੋਤਰਾ ਤੇਗ ਫਤਿਹ ਸਿੰਘ ਰੱਖੜਾ ਪੋਤਰੀ ਜਸ਼ਗੁਣ ਰੱਖੜਾ ਤੇ ਇਹਨਾਂ ਦਾ ਰੱਖੜਾ ਪਰਿਵਾਰ ਇਸੇ ਹੀ ਗੀਤ ਦੇ ਲਈ ਸਾਡੇ ਕੋਲ ਪਹੁੰਚਿਆ ਜੀ ਓਮ ਪ੍ਰਕਾਸ਼ ਰਾਏ ਸ਼੍ਰੀਮਤੀ ਊਸ਼ਾ ਰਾਏ ਅਮਿਤ ਕੁਮਾਰ ਰਾਏ ਹੈਪੀ ਰਾਏ ਦੁਬਾਹਾ ਨਵਾਦਾ ਜ਼ਿਲ੍ਹਾ ਗਾਜੀਪੁਰ ਤੋਂ ਪ੍ਰਤੀਕ ਰਾਏ ਸ਼੍ਰੀਮਤੀ ਰੋਸ਼ਨੀ ਰਾਏ ਤੇ ਪ੍ਰਿਆਂਜਲ ਰਾਏ ਦਾ ਸਾਨੂੰ ਸੁਨੇਹਾ ਪਹੁੰਚਿਆ ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ ਪਿੰਕੀ ਲਵਲੀ ਆਰਤੀ ਅਰੋੜਾ ਦਾ ਸੁਨੇਹਾ ਜੀ ਮੰਡੀ ਕਾਲਾਂ ਵਾਲੀ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਸਾਨੂੰ ਲਿਖਦੇ ਨੇ ਜੀ ਕੌਣ ਲਿਖਣ ਵਾਲੇ ਨੇ ਇਹ ਸਾਨੂੰ ਇਹਨਾਂ ਨੇ ਆਪਣਾ ਨਾਮ ਜਿਹੜਾ ਲਿਖਦੇ ਨਹੀਂ ਹੈਗੇ ਨੱਥੂ ਰਾਮ ਸ਼ਰਮਾ ਜੀ ਹੈਗੇ ਆ ਇਹ ਔਰ ਇਸੇ ਹੀ ਗੀਤ ਲਈ ਸਤੀਸ਼ ਕੁਮਾਰ ਬਾਂਸਲ ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ ਸਾਡੇ ਕੋਲ ਸੁਨੇਹਾ ਪਹੁੰਚਿਆ ਨੱਤ ਰੋਡ ਤਲਵੰਡੀ ਤੋਂ ਬੂਟਾ ਸਿੰਘ ਮਾਨ ਮਨਜੀਤ ਕੌਰ ਮਾਨ ਗੁਰਪ੍ਰੀਤ ਸਿੰਘ ਮਾਨ ਮਹਿੰਦਰ ਪੱਟੀ ਮੰਡੀ ਕਲਾਂ ਤੋਂ ਇਹਨਾਂ ਦੇ ਸਾਥੀ ਪਿੰਡ ਫੁੱਲੋ ਮਿੱਠੀ ਤੋਂ ਹਰਜਤ ਸਿੰਘ ਢਿੱਲੋਂ ਦੀਪਿੰਦਰ ਸਿੰਘ ਢਿੱਲੋਂ ਤਾਰੀ ਦਰਸ਼ਨ ਸਿੰਘ ਬੇਦੀ ਬਲਕੌਰ ਸਿੰਘ ਸਿੱਧੂ ਦਰਸ਼ਨ ਸਿੰਘ ਕੌਲਤਾਰ ਜੀਤ ਸਿੰਘ ਕੌਲਤਾਰ ਭੋਲਾ ਸਿੰਘ ਬੈਣੀਵਾਲ ਰਾਮ ਸਿੰਘ ਗਹਿਰੀ ਬੁੱਟਰ ਇਹਨਾਂ ਸਰੋਤਿਆਂ ਦਾ ਸਾਡੇ ਕੋਲ ਸੁਨੇਹਾ ਪਹੁੰਚਿਆ ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਣਕ ਵਾਲੀਆ ਬੂਟਾ ਸਿੰਘ ਰਾਜਾ ਗੰਗਾ ਰਾਮ ਪੁੱਚੋ ਮੰਡੀ ਤੋਂ ਗੁਰਤੇਜ ਸਿੰਘ ਕਮਾਲੂ ਅਮਰੀਕ ਕਪੂਰ ਕਾ ਸੁਖਦੇਵ ਬਾਬੇ ਕਾ ਬੂਟਾ ਜਗਤੂ ਕਾ ਤੇ ਅਵਤਾਰ ਸਿੰਘ ਖਮਿਆਰ ਖੇੜਾ ਪਿੰਡ ਬੁਰਜ ਸਿੱਧਮਾ ਨਜ਼ਦੀਕ ਮਲੋੜ ਤੋਂ ਸਰਬਜੋਤ ਸਿੱਧੂ ਅਭਿਤਾਜ ਸਿੰਘ ਸਿੱਧੂ ਜੰਗੀਰ ਸਿੰਘ ਭੁੱਲਰ ਡੱਬ ਵਾਲੀ ਢਾਬ ਤੋਂ ਰੁਲਦੂ ਸਿੰਘ ਪਿੰਡ ਕਰਮਗੜ੍ਹ ਢਾਣੀ ਤੋਂ ਮਲੋਟ ਪਿੰਡ ਤੋਂ ਜਗਤਾਰ ਗਿੱਲ ਪਰਮਜੀਤ ਕੌਰ ਗਿੱਲ ਅਮਨਦੀਪ ਗਿੱਲ ਗੈਵੀ ਗਿੱਲ ਤੇ ਆਂਡੀ ਗੁਆਂਢੀ ਇਸੇ ਹੀ ਗੀਤ ਦੇ ਲਈ ਸਾਡੇ ਕੋਲ ਹਰਜਿੰਦਰ ਸਿੰਘ ਪਿੰਡ ਦੇ ਡਾਕਖਾਨਾ ਜੀਦਾ ਡਿਸਟ੍ਰਿਕਟ ਬਠਿੰਡਾ ਤੋਂ ਕੋਈ ਵੀ ਗੀਤ ਦੀ ਫਰਮਾਇਸ਼ ਕਰਦੇ ਨੇ ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਰਾਮ ਸਿੰਘ ਤੱਗੜ ਭਿੰਦਰ ਕੌਰ ਤੱਗੜ ਕਮਲਪ੍ਰੀਤ ਸਿੰਘ ਤੱਗੜ ਸੁਰਿੰਦਰ ਜੌੜਾ ਨੇੜੇ

ਮੌੜ ਮੰਡੀ ਤੋਂ ਗੁਰਜੀਤ ਮਾਨਸਾ ਕਲਾ ਮਲਕੀਤ ਜਾਂ ਮਲਕੀਤ ਗੀਤ ਮਾਨ ਲਿਖਿਆ ਜੀ ਤੁਸੀਂ। ਗੁਰਤੇਜ ਕੈਂਥ ਪਿੰਡ ਜਲੂਰ ਤੋਂ, ਮੰਗੂ ਰਾਜਸਥਾਨੀ ਮੌੜ ਮੰਡੀ ਤੋਂ ਤਿੱਤਗੜ ਫੈਮਿਲੀ। ਇਸੇ ਹੀ ਗੀਤ ਦੇ ਲਈ ਪਿੰਡ ਲਾਲਵਾਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ ਢਿੱਲੋਂ, ਪਿੰਡ ਗਦਰਾਣੇ ਤੋਂ ਜੈਲਾ ਸਿੰਘ, ਪਿੰਡ ਲੈਪੋ ਗਹਿਰੀ ਤੋਂ ਗੁਰਮੀਤ ਸਿੰਘ, ਪਿੰਡ ਢਿਲਮਾ ਤੋਂ ਇਹਨਾਂ ਦੇ ਨਾਲ ਪ੍ਰਗਟ ਸਿੰਘ, ਪਿੰਡ ਰਾਇਕੇ ਕਲਾਂ ਤੋਂ ਸੁਖਦੇਵ ਸਿੰਘ। ਸਾਥੀਓ ਤੁਸੀਂ ਜਿਹੜਾ ਹੈਗਾ ਦੋ ਦੋ ਵਾਰੀ ਆਪਣੇ ਨਾਮ ਸੁਨੇਹਿਆਂ ਦੇ ਵਿੱਚ ਭੇਜਦੇ ਹੋ, ਕਿਰਪਾ ਕਰਕੇ ਤੁਹਾਨੂੰ ਹਰ ਵਾਰੀ ਇਸ ਚੀਜ਼ ਦਾ ਜਿਹੜਾ ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ ਇੱਦਾਂ ਨਾ ਕਰਿਆ ਕਰੋ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ। ਪਿੰਡ ਜਗਾ ਰਾਮ ਤੀਰਥ ਤੋਂ ਲਾਭ ਸਿੰਘ ਰਤਨ, ਖੁਸ਼ਦੀਪ ਸਿੰਘ ਰਤਨ ਤੇ ਭੋਲਾ ਸਿੰਘ ਬੇਦੀ। ਪਿੰਡ ਸਾਵੰਤ ਖੇੜਾ ਮੰਡੀ ਡੱਬ ਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ। ਸ੍ਰੀ ਗੁਰੂ ਨਾਨਕ ਨਗਰ 3 ਨੰਬਰ ਝੀਲਾਂ ਬਠਿੰਡਾ ਤੋਂ ਵੀਨਾ ਰਾਣੀ, ਆਸ਼ਾ ਰਾਣੀ, ਤੇਜਸ ਨਿਮਲ, ਹਰਗੁਣ ਨਿਮਲ, ਮੰਜੂ ਬਾਲਾ, ਮਨੋਜ ਕੁਮਾਰ, ਬੇਗਰਾਜ, ਮੋਹਨ ਲਾਲ, ਜਲੇਬੀ ਵਾਲਾ ਚੌਂਕ, ਸਿਰਕੀ ਬਾਜ਼ਾਰ ਬਠਿੰਡਾ ਤੋਂ। ਪਿੰਡ ਰਾਮੇਣ ਤੋਂ ਪ੍ਰਕਾਸ਼ ਚੰਦ, ਦੇਸ਼ ਰਾਜ ਮਾਂਡੀਆ ਤੇ ਪਰਿਵਾਰ ਇਹਨਾਂ ਦਾ ਹੈ ਜੀ। ਪਿੰਡ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ, ਜਨਤ ਕਾਠਪਾਲ ਤੇ ਇਹਨਾਂ ਦੇ ਸਾਥੀ। ਗੇਟ ਵਾਲੀ ਗਲੀ ਮੌੜ ਮੰਡੀ ਤੋਂ ਚਰਨਜੀਤ ਜੱਸਲ ਤੇ ਅਰਸ਼ਵੀਰ ਜੱਸਲ। ਗਲੀ ਅਫੀਮ ਵਾਲੀ ਪ੍ਰੇਮ ਮਾਰਕੀਟ ਬਠਿੰਡਾ ਤੋਂ ਅਮਰਜੀਤ ਜੱਸਲ, ਚਰਨਜੀਤ ਬੱਟੂ ਤੇ ਚੂਚੀ ਦਾ ਵੀ ਸਾਡੇ ਕੋਲ ਸੁਨੇਹਾ ਪਹੁੰਚਿਆ ਜੀ। ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਕਿਸੇ ਵੀ ਗੀਤ ਦੀ ਇਹ ਫਰਮਾਇਸ਼ ਕਰ ਰਹੇ। ਸੁਖਪਾਲ ਸਿੰਘ, ਸਵਰਨ ਕੌਰ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ ਤੇ ਰੁਪਿੰਦਰ ਕੌਰ ਨੈਸ਼ਨਲ ਕਲੋਨੀ ਬਠਿੰਡਾ ਤੋਂ ਸਾਨੂੰ ਸੁਨੇਹਾ ਲਿਖਦੇ ਨੇ ਜੀ। ਪਿੰਡ ਜੀਦਾ ਜ਼ਿਲ੍ਹਾ ਬਠਿੰਡਾ ਤੋਂ ਸਰਦਾਰ ਬਲਦੇਵ ਸਿੰਘ, ਇੰਦਰਜੀਤ, ਸਰਬਜੀਤ ਸਿੰਘ, ਰਵਿੰਦਰ ਕੌਰ, ਜਸਵੀਰ ਕੌਰ, ਕੋਮਲਪ੍ਰੀਤ ਕੌਰ ਤੇ ਤਾਲੀਵਾਲ ਪਰਿਵਾਰ। ਇਸੇ ਹੀ ਗੀਤ ਦੇ ਲਈ ਵਨ ਵੇ ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀ ਗਰਗ, ਸ਼ਿਲਪਾ ਗਰਗ, ਵਿਕਾਸ ਗੋਇਲ, ਨੀਤੂ ਗੋਇਲ ਤੇ ਇਹਨਾਂ ਦੇ ਬਹੁਤ ਸਾਰੇ ਸਾਥੀਆਂ ਦੀ ਫਰਮਾਇਸ਼ ਤੇ ਤੁਹਾਨੂੰ ਸੁਣਾ ਰਹੇ ਹਾਂ ਸਾਥੀਓ। ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਅਖੀਰ ਦੇ ਵਿੱਚ ਫਿਰੋਜ਼ ਖਾਨ ਤੇ ਪ੍ਰਿੰਸ ਘੁੰਮਣ ਦੀ ਆਵਾਜ਼ ਦੇ ਵਿੱਚ ਇਹ ਗੀਤ।

ਜੀ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਨਾਲ ਸਰੋਤਿਓ ਇਦਾਂ ਹੀ ਪਿਆਰ ਬਣਾ ਕੇ ਰੱਖਣਾ ਤੇ ਕਿਰਨਪਾਲ ਹੁਣ ਇਜਾਜ਼ਤ ਮੰਗਦੀ ਹੈ ਜੀ ਅੱਜ ਦਾ ਪ੍ਰੋਗਰਾਮ ਸ੍ਰੀਲੀ ਦੁਪਹਿਰ ਖਤਮ ਕਰਨ ਦਾ ਧੰਨਵਾਦ। ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ੍ਰੀਲੀ ਦੁਪਹਿਰ ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ ਠੀਕ 3 ਵਜੇ ਸੁਣਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਵਿਚ ਤੁਸੀਂ ਸੁਣੋਗੇ 3 ਵਜੇ ਭੈਣਾਂ ਦਾ ਪ੍ਰੋਗਰਾਮ ਸਖੀ ਸਹੇਲੀ ਤੇ 4 ਵਜੇ ਹੋਏਗਾ ਪ੍ਰੋਗਰਾਮ ਹੈਲੋ ਫਰਮਾਇਸ਼। ਇਨ੍ਹਾਂ ਪ੍ਰੋਗਰਾਮਾਂ ਦੇ ਲਈ ਚੰਦ ਪਲ ਕਰਾਂਗੇ ਇੰਤਜ਼ਾਰ।

ਹੁਣੇ ਤੁਸੀਂ ਵਿਵਿਧ ਭਾਰਤੀ ਦੇ ਪ੍ਰੋਗਰਾਮ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 5:10। ਪੇਸ਼ ਹੈ ਕਿਸਾਨ ਵੀਰਾਂ ਤੇ ਕਿਸਾਨ ਬੀਬੀਆਂ ਦਾ ਪ੍ਰੋਗਰਾਮ ਕਿਸਾਨ ਬਾਣੀ।

0: ਉਹ ਬੱਲੇ ਬੱਲੇ ਬੱਲੇ ਨੰਬਰਦਾਰਾ, ਉਹ ਅੱਜ ਤਾਂ ਮੈਂ ਕਿਹਾ ਵੀ ਬਾਹਲੇ ਦਿਨਾਂ ਬਾਅਦ ਦਰਸ਼ਨ ਦਿੱਤੇ ਆ, ਜਚਿਆ ਵੀ ਖੁੰਡ ਤੇ ਪਹਿਲਾਂ ਹੀ ਬੈਠਾ ਹੈ। ਉਹ ਮੈਂ ਕਿਹਾ ਮਾਰਖਾ ਮਾੜਾ ਜਿਹਾ ਪਾਸਾ, ਤੂੰ ਤਾਂ ਕਦੇ ਕਦੇ ਆਉਣਾ ਹੁੰਦਾ ਪਤੰਦਰਾ, ਓਏ ਅਸੀਂ ਇੱਥੇ ਨਿੱਤ ਪਤਾਸਾ ਧਰਨਾ ਹੁੰਦਾ। ਆਹੋ ਮਾੜਾ ਜਿਹਾ ਪਰਾਂ ਨੂੰ ਕਿਹਾ ਆ ਬੈਠਣ ਦੇ, ਕਿਤੇ ਹੋਰ ਨਾ ਮੈਨੂੰ ਤੇਰੀ ਖੁੰਬ ਟੱਪਣੀ ਪੈ ਜੇ।
1: ਉਹ ਕਿਵੇਂ ਫੀਲਿਆ? ਅੱਜ ਤਾਂ ਐ ਲੱਗਦਾ ਵੀ ਟਾਈਮ ਨਾਲ ਹੀ ਘਰਦਿਆਂ ਨੇ ਬਾਹਰ ਕੱਢਤਾ ਤੈਨੂੰ। ਓਏ ਗਾਲਾਂ ਤਾਂ ਤੂੰ ਘਰੋਂ ਖਾ ਕੇ ਆਉਣਾ ਤੇ ਆ ਕੇ ਗੁੱਸਾ ਕੱਢਣ ਲੱਗ ਜਾਣਾ ਮੇਰੇ ਤੇ, ਮਾਰਦਾ ਗੱਲਾਂ।
0: ਓਏ ਘਰੇ ਭਾਈ ਸਾਹਿਬ ਪਤਾ ਕਿੰਨੀ ਇੱਜ਼ਤ ਆ ਮੇਰੀ?
1: ਆਹੋ ਉਹ ਪਤਾ ਹੀ ਆ ਸਾਰੇ ਪਿੰਡ ਨੂੰ ਤੇਰੀ ਇੱਜ਼ਤ ਦਾ।
0: ਲੈ ਉਹ ਮੇਰੇ ਮਨ ਪਸੰਦ ਦੀਆਂ ਤਰਕਾਰੀਆਂ ਬਣਦੀਆਂ, ਮੈਂ ਤੈਨੂੰ ਦੱਸਾਂ, ਤੈਨੂੰ ਕੌਣ ਪੁੱਛਦਾ ਹੈ?
1: ਓਏ ਆਹੋ ਓਏ ਤਾਂ ਹੀ ਤਾਂ ਤੀਜੇ ਦਿਨ ਕੌਲੀ ਚੱਕ ਕੇ ਸਾਡੇ ਘਰ ਵੜਦਾ ਹੁੰਦਾ। ਓਕੇ ਨੰਬਰਦਾਰ ਕੀ ਤਰਿਆ ਭਰਜਾਈ ਨੇ, ਫਿਰ ਕਹਿਣਾ ਮੈਂ ਨਾ ਕੱਦੂ ਘੱਟ ਖਾਣਾ ਯਾਰ, ਮਾਰਦਾ ਗੱਲਾਂ।
0: ਓਏ ਅੱਗੋ ਫੇਰ ਤੁਸੀਂ ਕਿਹੜਾ ਕੌਲੀ ਚ ਸ਼ਾਹੀ ਪਨੀਰ ਪਾਉਣ ਵਾਲੀ ਗੱਲ ਸਿਰੇ ਲਾ ਦਿੰਦੇ ਹੋ? ਓਏ ਮਾਰਦੇ ਤਾਂ ਮੱਥੇ ਆਹ ਫਿਕਲੀ ਜੀ ਦਾਲ ਹੀ ਹੁੰਨੇ ਆ।
1: ਚੰਗਾ ਹੁਣ ਲੈਣ ਆਈ ਦਾਲ, ਫਿਰ ਮਾਰ ਕੇ ਕੜਛੀ ਜੇ ਤੇਰੀ ਖੁੰਬ ਨਾ ਠੱਪੀ ਤਾਂ ਫਿਰ ਮੈਨੂੰ ਨੰਬਰਦਾਰ ਨਾ ਜਾਣੀ, ਮਾਰਦਾ ਗੱਲਾਂ।
0: ਉਹ ਬੱਲੇ ਬੱਲੇ ਬੱਲੇ ਭਤੀਜ, ਉਹ ਮੈਂ ਕਿਹਾ ਅੱਜ ਤਾਂ ਜਮਾਂ ਨਾ ਖੁੰਬਾਂ ਵਾਂਗੂ ਨਿਖਰਿਆ ਫਿਰਦਾ ਹੈ। ਆ ਮੇਰਾ ਮਤਲਬ ਵੀ ਆਹ ਚਿੱਟੇ ਜੇ ਪਾ ਕੇ ਨਾ ਚਿੱਟ ਕੱਪੜੀਆ ਐ ਜਮਾਂ ਖੁੰਬਾਂ ਵਾਂਗੂ ਲੱਗਦਾ ਯਾਰ, ਮੈਂ ਕਿਹਾ।
2: ਉਹ ਸਤਿ ਸ੍ਰੀ ਅਕਾਲ ਤਾਇਆ ਸਿਆਂ, ਸਤਿ ਸ੍ਰੀ ਅਕਾਲ ਬਾਬਾ ਜੀ।
1: ਉਹ ਸਤਿ ਸ੍ਰੀ ਅਕਾਲ ਬਈ ਜਵਾਨਾ, ਸਤਿ ਸ੍ਰੀ ਅਕਾਲ। ਓਏ ਕਿਵੇਂ ਠੀਕ ਆ ਗੱਭਰੂਆ?
2: ਹਾਂਜੀ ਹਾਂਜੀ ਬਾਬਾ ਜੀ, ਪੂਰੇ ਕਾਇਮ ਆ, ਤੁਸੀਂ ਸੁਣਾਓ, ਸਿਹਤਾਂ ਠੀਕ ਨੇ?
0: ਓਏ ਨੰਬਰਦਾਰ ਦੀ ਸਿਹਤ ਨੂੰ ਕੀ ਹੋਣਾ, ਠੀਕ ਹੀ ਹੈ ਹੈ। ਬਸ ਅੱਜ ਕਿਤੇ ਮਾੜਾ ਮੋਟਾ ਆ ਤਸੀਲੇ ਕੰਮ ਤੋਂ ਵਿਹਲ ਮਿਲ ਗਈ ਤਾਂ ਪਤੰਦਰ ਆ ਕੇ ਪਹਿਲਾਂ ਹੀ ਬੈਠ ਗਿਆ ਅੱਜ ਖੁੰਡ ਤੇ। ਤੂੰ ਦੱਸ ਭਤੀਜ ਕਿਵੇਂ ਲਿਸ਼ਕਿਆ ਫਿਰਦਾ ਅੱਜ?
1: ਓਏ ਖੁੰਬਾਂ ਨੂੰ ਤਾਂ ਲਿਸ਼ਕਣਾ ਹੀ ਆ ਮੁੰਡੇ ਨੇ, ਓਏ ਇਹਦੀ ਉਮਰ ਹੈ ਹੁਣ। ਓਏ ਨਾਲੇ ਚਿੱਟੇ ਕੁੜਤੇ ਪਜਾਮੇ ਦੀ ਤਾਂ ਭਾਈ ਟੌਰ ਹੀ ਵੱਖਰੀ ਹੁੰਦੀ ਹੈ।
0: ਉਹ ਮੈਂ ਕਿਹਾ ਜਵਾਂ ਨੰਬਰਦਾਰਾ, ਨਾਲੇ ਆ ਭਤੀਜ ਆ ਖੁੰਬਾਂ ਵਾਂਗੂ ਟੋਪਾ ਜਾ ਵੀ ਧਰੀ ਫਿਰਦਾ ਸਿਰ ਤੇ, ਐ ਪੂਰਾ ਸੈਂਡਲਮੈਨ ਲੱਗਦਾ ਸੈਂਡਲਮੈਨ।

0: ਸੈਂਟਲਮੈਨ ਨਹੀਂ ਹੁੰਦਾ ਤਾਇਆ, ਜੈਂਟਲਮੈਨ ਹੁੰਦਾ ਯਾਰ।
1: ਓਏ ਆਹੀ ਆ ਜਿਹੜਾ ਤੂੰ ਕਹਿਣਾ ਸੈਂਟਲਮੈਂਟ ਦੀ ਗ੍ਰੇਟ।
2: ਓਏ ਅੱਜ ਕਿਵੇਂ ਫੀਲਿਆ, ਖੁੰਬਾਂ ਖੁੰਬਾਂ ਕਰੀ ਜਾਂਦਾ ਯਾਰ। ਓਕੇ ਤੇਰੀ ਮੈਨੂੰ ਖੁੰਬ ਨਾ ਠੱਪਣੀ ਪੈ ਜੇ, ਓਕੇ ਖੁੰਬਾਂ ਵਾਂਗੂ ਲਿਸ਼ਕਿਆ ਫਿਰਦਾ, ਓਕੇ ਖੁੰਬਾਂ ਵਾਂਗੂ ਟੋਪਾ ਧਰੀ ਫਿਰਦਾ ਯਾਰ, ਗੱਲ ਕੀ ਹੈ ਵਿੱਚੋਂ?
0: ਗੱਲ ਤਾਂ ਬਾਬਾ ਜੀ ਕੋਈ ਨਾ ਕੋਈ ਜ਼ਰੂਰ ਹੈ, ਕਿਤੇ ਤਾਏ ਨੂੰ ਕੋਈ ਖੁੰਬਾਂ ਵਾਲਾ ਕੋਈ ਕਿੱਸਾ ਤਾਂ ਨਹੀਂ ਯਾਦ ਆ ਗਿਆ?
1: ਉਹ ਨਹੀਂ ਭਤੀਜ, ਓਏ ਮੈਂ ਖਾ ਕੇ ਆਇਆ ਅੱਜ ਖੁੰਬਾਂ ਦੀ ਸਬਜ਼ੀ। ਓਹ ਕਿਆ ਬਾਤਾਂ ਵੀ ਖੁੰਬਾਂ ਕੀਆਂ, ਕਿਆ ਸਵਾਦ ਬਣਤੀ ਹੈ ਖੁੰਬਾਂ ਕੀ ਸਬਜ਼ੀ ਭਤੀਜ, ਆਹ ਨਜ਼ਾਰਾ ਆ ਗਿਆ। ਮੈਂ ਕਿਹਾ
2: ਲੈ ਕਰ ਲੋ ਕੇ ਉਹਨੂੰ ਭਾਂਡਾ, ਓਏ ਮਸਾਂ ਕਿਤੇ ਖੁੰਬਾਂ ਖਾਧੀਆਂ। ਓਏ ਅੱਜ ਕਿਹਦੇ ਘਰੋਂ ਮੰਗਣ ਵਾਲੀ ਗੱਲ ਸਿਰੇ ਲਾਤੀ, ਅਸੀਂ ਤਾਂ ਖੁੰਬਾਂ ਧਰੀਆਂ ਨੀ ਯਾਰ।
0: ਓ ਯਾਰ ਤਾਇਆ ਤੁਸੀਂ ਤਾਂ ਆਪਦਾ ਘੋੜਾ ਦਬਾਲ ਲੈਂਦੇ ਹੋ, ਮੈਨੂੰ ਦੱਸੋ ਤਾਂ ਸਹੀ ਵੀ ਗੱਲ ਕੀ ਹੋਈ ਹੈ?
1: ਓਏ ਗੱਲ ਕੀ ਹੋਣੀ ਹੈ ਯਾਰ ਭਤੀਜ, ਘੋੜਾ ਮੈਂ ਕਾਹਨੂੰ ਭਜਾਈ ਫਿਰਦਾ, ਘੋੜਾ ਤਾਂ ਅੱਜ ਨੰਬਰਦਾਰ ਭਜਾਈ ਫਿਰਦਾ ਯਾਰ।
0: ਕਿਉਂ?
1: ਓ ਯਾਰ ਇਹਨੂੰ ਪਤਾ ਤਾਂ ਹੈ ਨੀ ਵੀ ਕਿੰਨੀਆਂ ਮਹਿੰਗੀਆਂ ਹੁੰਦੀਆਂ ਖੁੰਬਾਂ, ਹੈਂ। ਓਏ ਇਹ ਤਾਂ ਨੀ ਧਰ ਸਕਦੇ ਤਿੰਨ ਚਾਰ ਜਨਮ ਖੁੰਬਾਂ ਕਿ ਨਹੀਂ? ਓਏ ਬਾਂਦਰ ਕੀ ਜਾਣੇ ਖੁੰਬਾਂ ਕਾ ਸਵਾਦ।
0: ਉਹ ਖੁੰਬਾਂ ਕਾ ਨੀ ਹੁੰਦਾ ਯਾਰ ਤਾਇਆ, ਅਦਰਕ ਦਾ ਹੁੰਦਾ।
1: ਓਏ ਭਤੀਜ ਖਾਧਾ ਤਾਂ ਅਦਰਕ ਵੀ ਨੀ ਹੋਣਾ ਨੰਬਰਦਾਰ ਨੇ, ਪੁੱਛ ਲਾ ਭਾਵੇਂ।
2: ਓਏ ਇੰਨਾ ਤਾਂ ਮੈਨੂੰ ਵੀ ਤੇਰੇ ਤੇ ਭਰੋਸਾ ਫੀਲਿਆ ਵੀ ਖੁੰਬਾਂ ਹੋਣੀਆਂ ਤਾਂ ਮਹਿੰਗੀਆਂ ਹੀ ਹੈ, ਪਰ ਮਹਿੰਗੀਆਂ ਖੁੰਬਾਂ ਬਣਾਈਆਂ ਕਿਸੇ ਹੋਰ ਨੇ ਹੋਣੀਆਂ। ਓਏ ਤੂੰ ਤਾਂ ਆਪਦੀ ਸਸਤੀ ਜੀ ਕੌਲੀ ਚੱਕ ਕੇ ਬਸ ਇੰਨਾ ਕੀ ਪੁੱਛਿਆ ਹੋਣਾ ਬਈ ਕੀ ਧਰਿਆ? ਉਹ ਮੈਂ ਨਾ ਕੱਦੂ ਘੱਟ ਖਾਨਾ ਯਾਰ।
0: ਉਹ ਬਾਬਾ ਜੀ ਕੱਦੂ ਕਿਹੜਾ ਸਸਤਾ ਹੈ, 50-60 ਰੁਪਏ ਕਿਲੋ ਵੀ ਕੀ ਜਾਂਦਾ, ਨਾਲੇ ਕੱਦੂ ਤਾਂ ਰਾਜਾ ਹੈ, ਰਾਜਾ ਸਬਜ਼ੀਆਂ ਦਾ।
2: ਓਏ ਕਾਹਨੂੰ ਪੜਿਆ, ਓਏ ਕੱਦੂ ਤਾਂ ਐਵੇਂ ਇਹਦੇ ਮੂੰਹ ਤੇ ਚੜਿਆ, ਘੁਰੇ ਭਾਵੇਂ ਚਟਨੀ ਕੁੱਟੀ ਹੋਵੇ।
0: ਊਂ ਤਾਂ ਬਾਬਾ ਜੀ ਚਟਨੀ ਵੀ ਮਾੜੀ ਨਹੀਂ ਹੁੰਦੀ, ਆਹ ਜਦੋਂ ਗਰਮ ਗਰਮ ਰੋਟੀ ਤੇ ਧਰ ਕੇ ਖਵਾਈਦੀ ਹੈ ਨਾ ਤਾਂ ਰੋਟੀ ਖਾਣ ਦਾ ਵੱਖਰਾ ਹੀ ਸਵਾਦ ਆਉਂਦਾ।
1: ਓਏ ਚਟਨੀ ਕਾਹਨੂੰ ਯਾਰ ਭਤੀਜ, ਉਹ ਯਾਰ ਆ ਨੰਬਰਦਾਰ ਤਾਂ ਐਵੇਂ ਮਾਰੀ ਜਾਂਦਾ ਹੈ, ਉਹ ਇਹਨੂੰ ਤਾਂ ਗੱਲ ਚੱਕਣ ਦਾ ਸਵਾਦ ਹੀ ਵੱਖਰਾ ਹੁੰਦਾ। ਮੈਂ ਆਪ ਲੈ ਕੇ ਆਇਆ ਯਾਰ ਆਹ ਕਰਤਾਰ ਕੇ ਮੰਦਰ ਸਿਓ ਤੋਂ, ਹੈਂ, ਖੁੰਬਾਂ ਪੂਰੀਆਂ 125 ਰੁਪਏ ਕਿਲੋ ਲਾਈਆਂ ਬਈ ਉਹਨੇ।
2: ਓਏ ਭਾ ਤਾਂ ਐਂ ਦੱਸਦਾ ਵੀ ਜਿਵੇਂ ਕੋਈ ਕਿਲੋ ਦੋ ਕਿਲੋ ਲੈ ਕੇ ਆਇਆ ਹੁੰਦਾ। ਓ ਲੈ ਕੇ ਆਇਆ ਹੋਊਗਾ ਕੋਈ 100-200 ਗ੍ਰਾਮ ਕਿ ਨਹੀਂ, ਮਾਰਦਾ ਗੱਲਾਂ
0: ਤਾਇਆ। ਉਹ ਤਾਂ 100-200 ਗ੍ਰਾਮ ਨਾਲ ਸਰ ਵੀ ਸਕਦਾ ਤੁਹਾਨੂੰ, ਉਹ ਤਿੰਨ ਤਾਂ ਜੀਓ ਯਾਰ ਤੁਸੀਂ ਘਰ ਦੇ।
1: ਓਏ ਭਤੀਜ ਕਾਹਨੂੰ ਯਾਰ, ਅੱਧਾ ਕਿਲੋ ਲੈ ਕੇ ਆਇਆ ਸੀ ਭਾਈ ਸਾਹਿਬ, ਅੱਧਾ ਕਿਲੋ।
0: ਅੱਜ ਤਾਂ ਫਿਰ ਤਾਇਆ ਮਲਾਈ ਖੁੰਬਾਂ ਨਾਲ ਰੋਟੀ ਖਾ ਕੇ ਆਇਆ, ਤਾਂ ਹੀ ਫਿਰ ਖੁੰਬਾਂ ਖੁੰਬਾਂ ਕਰੀ ਜਾਂਦਾ।
1: ਮਲਾਈ ਖੁੰਬਾਂ ਯਾਰ, ਫਿਰ ਤਾਂ ਯਾਰ ਕਰਤਾਰ ਕਾ ਮੰਦਰ ਸਿਓ ਮੇਰੇ ਨਾਲ ਠੱਗੀ ਮਾਰ ਗਿਆ ਯਾਰ, ਉਹਨੇ ਮਲਾਈ ਤਾਂ ਖੁੰਬਾਂ ਨਾਲ ਦਿੱਤੀ ਨੀ ਯਾਰ, ਹੈਂ, ਘਰ ਗਿਆ ਹੇਰਾ ਫੇਰੀ ਫਿਰ ਮੇਰੇ ਨਾਲ, ਹੈਂ। ਕੋਈ ਨਾ ਅੱਜ ਦੇ ਕਰਤਾਰ ਸਿਓ ਨੂੰ ਲਾਂਭਾ।
0: ਲੈ ਤਾਇਆ ਤੂੰ ਮੰਨ ਜਾਂ ਨਾ ਮੰਨ, ਆਹ ਜਿਹੜੀ ਤੂੰ ਖੁੰਬਾਂ ਨਾਲ ਮਲਾਈ ਵੀ ਭਾਲਦਾ ਨਾ, ਪੱਕਾ ਕਿਸੇ ਤੋਂ ਬੁੱਲਾਂ ਤੇ ਕੜਛੀ ਖਾਏਗਾ, ਮੰਗਤੀ ਆ ਜਾਣਾ ਹੋਵੇ ਤਾਂ।
2: ਉਹ ਮਲਾਈ ਖੁੰਬਾਂ ਵਾਲੀ ਤਾਂ ਗੱਲ ਸ਼ੇਰਾ ਮੈਨੂੰ ਵੀ ਨੀ ਪਤਾ ਲੱਗੀ, ਇਹ ਭਲਾ ਕੀ ਹੈ? ਓਏ ਦੱਸ ਕਾ ਕੋਈ ਮਾੜਾ ਮੋਟਾ ਪਾ ਪੱਲੇ ਸਾਡੇ ਵੀ।
0: ਬਾਬਾ ਜੀ ਖੁੰਬਾਂ ਦੀਆਂ ਕਈ ਕਿਸਮਾਂ ਹੁੰਦੀਆਂ, ਜਿਨ੍ਹਾਂ ਚੋਂ ਇੱਕ ਹੁੰਦੀ ਹੈ ਮਲਾਈ ਖੁੰਬ ਤੇ ਦੂਜੀ ਹੁੰਦੀ ਹੈ ਪਰਾਲੀ ਖੁੰਬ। ਗਰਮੀ ਦੇ ਮੌਸਮ ਵਿੱਚ ਇਹੀ ਕਿਸਮਾਂ ਬੀਜੀਆਂ ਜਾਂਦੀਆਂ, ਆਹੀ ਤਾਂ ਬੀਜੀਆਂ ਨੇ ਅੱਡੇ ਵਾਲੇ ਕਰਤਾਰ ਕੇ ਮੰਦਰ ਨੇ।
2: ਅੱਛਾ ਕਿਸਮਾਂ ਦੀ ਗੱਲ ਤਾਂ ਠੀਕ ਹੈ ਭਤੀਜ, ਪਰ ਇਹ ਵੀ ਪਤਾ ਲੱਗੇ ਵੀ ਫੀਲਾ ਮੰਗ ਕੇ ਕਿੰਨਾ ਤੋਂ ਲਿਆਇਆ, ਸਾਡਾ ਘਰ ਛੱਡ ਕੇ ਹੋਰ ਕਿੰਨਾ ਤੋਂ ਮੰਗਣ ਤੁਰ ਪਿਆ। ਪਤੰਦਰਾਂ ਨੇ ਇਹਨੂੰ ਖੁੰਬਾਂ ਵੀ ਪਾਤੀਆਂ ਕੌਲੀ ਚ, ਤੇ ਉਹ ਵੀ ਮਲਾਈ ਵਾਲੀਆਂ, ਗੱਲ ਨੀ ਸਮਝ ਲੱਗੀ ਕੁਛ।
1: ਉਹ ਯਾਰ ਨੰਬਰਦਾਰ ਕਿਉਂ ਬੇਇੱਜ਼ਤੀ ਕਰੀ ਜਾਂਦਾ ਯਾਰ, ਹੈ ਮੈਂ ਨੀ ਜਾਂਦਾ ਤੇਰੇ ਨਾਲ ਤਸੀਲ, ਹੈ ਅੱਜ ਤੋਂ ਤੂੰ ਮੈਨੂੰ ਨਾ ਤਸੀਲ ਲੈ ਕੇ ਜਾਈ, ਮੈਂ ਤੁਹਾਡੇ ਦਾਲ ਨੀ ਮੰਗਣ ਹੁੰਦਾ, ਹੈ। ਆ ਤੁਸੀਂ ਤਾਂ ਦਾਲ ਹੀ ਧਰਨੀ ਹੁੰਦੀ ਹੈ, ਖੁੰਬਾਂ ਤਾਂ ਤੁਸੀਂ ਧਰ ਨਹੀਂ ਸਕਦੇ, ਆਖੇ ਇਹਨੂੰ ਕਿਹਨੇ ਮਲਾਈ ਵਾਲੀਆਂ ਖੁੰਬਾਂ ਪਾਤੀਆਂ ਕੌਲੀ ਚ, ਹੈ। ਓਏ ਮਲਾਈ ਖੁੰਬਾਂ ਦੀ ਕਿਸਮ ਹੈ ਕਿਸਮ ਦੁਸ਼ਮਣਾ, ਆ ਦੱਸਿਆ ਤਾਂ ਹੈ ਭਤੀਜ ਨੇ, ਹੈ ਤੈਨੂੰ ਸਮਝ ਨੀ ਲੱਗਦੀ।
2: ਉਹ ਫੀਲਿਆ ਤੇਰਾ ਤਾਂ ਪਤਾ ਹੀ ਹੈ ਯਾਰ, ਜਦੋਂ ਝੰਡਾ ਖੁੰਡ ਤੇ ਆਉਂਦਾ ਤੂੰ ਉਹਦੇ ਨਾਲ ਸਿੰਘ ਵਸਾ ਲੈਣਾ, ਤੇ ਜਦੋਂ ਮੈਂ ਬੈਠਾ ਹੁੰਦਾ ਤਾਂ ਮੈਂ ਨੀ ਤਾਂ ਇੱਥੋਂ ਝੱਲਿਆ ਜਾਂਦਾ। ਉਹ ਚੱਲ ਛੱਡ ਯਾਰ, ਹੁਣ ਤੇਰੀ ਕੀ ਗੱਲ ਕਰਨੀ ਹੈ, ਪਰ ਭਤੀਜ ਐਂ ਤਾਂ ਦੱਸ, ਉਹ ਅੱਡੇ ਵਾਲੇ ਕਰਤਾਰ ਕੇ ਮੰਦਰ ਦੀ ਗੱਲ ਕਰਦੇ ਹੈ, ਉਹ ਜਿਹੜੀਆਂ ਖੁੰਬਾਂ ਕਿਹੜੀਆਂ ਖੁੰਬਾਂ ਮਲਾਈ ਖੁੰਬਾਂ ਦੀ ਗੱਲ ਕਰਦੇ ਸੀ, ਇਹਦੀ ਫਿਰ ਬੀਜ ਬਿਜਾਈ ਕਰਨ ਦਾ ਵੀ ਕੋਈ ਸਮਾਂ ਵਕਤ ਹੁੰਦਾ ਹੋਊ, ਉਹਨੇ ਕਦੋਂ ਬੀਜ ਲਈਆਂ ਯਾਰ? ਉਹ ਮੈਂ ਵੀ ਪਿੰਡ 'ਚ ਹੀ ਰਹਿੰਦਾ, ਮੈਂ ਤਾਂ ਕਿਸ ਤੋਂ ਸੁਣਿਆ ਨਹੀਂ।

0: ਵਾਲੇ ਅੱਡੇ ਵਾਲੇ ਕਰਤਾਰ ਕੇ ਮੰਦਰ ਕਿਆ ਨਹੀਂ ਨੀ, ਕਈ ਹੋਰ ਕਿਸਾਨ ਭਰਾ ਵੀ ਆ ਪੰਜਾਬ ਚ ਜਿਹੜੇ ਖੁੰਬਾਂ ਦੀ ਕਾਸ਼ਤ ਕਰ ਰਹੇ ਅੱਜ ਕੱਲ।
1: ਓਏ ਇੰਨੀ ਗਰਮੀ ਪੈਂਦੀ ਹੈ ਭਤੀਜ, ਓਏ ਕਾਂ ਅੱਖ ਨਿਕਲਦੀ ਆ ਹੁਣ ਤਾਂ, ਮੈਨੂੰ ਲੱਗਦਾ ਖੁੰਬਾਂ ਦੀ ਤਾਂ ਉਹੀ ਖੁੰਬ ਠੱਪੀ ਜਾਊ। ਓਏ ਮੈਨੂੰ ਨੀ ਲੱਗਦਾ ਵੀ ਇੰਨੀ ਗਰਮੀ ਚ ਇਹ ਕਿੱਤਾ ਕਾਮਯਾਬ ਹੋਊ ਕਿ ਨਹੀਂ।
2: ਉਹ ਲੈ ਉਹ ਭਾਈ ਅੱਡੇ ਵਾਲੇ ਕਰਤਾਰ ਕੇ ਮੰਦਰ ਨੇ ਤਾਂ ਪਤਾ ਨੀ ਪਤੰਦਰ ਨੇ ਕੀ ਏਸੀ ਲਾਇਆ, ਐ ਖੁੰਬਾ ਹੀ ਖੁੰਬਾ ਕਰੀ ਬੈਠਾ ਯਾਰ ਹੈ, ਤੇ ਗਾਹਕਾਂ ਦੀ ਵੀ ਲੈਣ ਟੁੱਟਦੀ ਭਾਈ ਸਾਹਿਬ। ਹਾਂ
1: ਫਿਰ ਗਰਮ, ਇਹ ਤਾਂ ਫਿਰ ਮੈਨੂੰ ਪੰਗਾ ਹੀ ਲੱਗਦਾ ਸ਼ੇਰਾ। ਓਏ ਗਰਮੀ ਚ ਤਾਂ ਫਿਰ ਏਸੀ ਲਾਉਣਾ ਪੈਂਦਾ ਹੋਣਾ, ਓਏ ਫੇਰ ਹੀ ਮਾੜੀ ਮੋਟੀ ਠੰਡਕ ਪੈਂਦੀ ਹੋਊ ਕਿ ਨਹੀਂ।
0: ਖੁੰਬਾਂ ਦੀਆਂ ਕਈ ਕਿਸਮਾਂ ਇਹੋ ਜਿਹੀਆਂ ਜਿਹੜੀਆਂ ਖਾਸ ਤੌਰ ਤੇ ਗਰਮੀ ਚ ਬੀਜੀਆਂ ਜਾਂਦੀਆਂ ਨੇ, ਤੇ ਉਹ 28 ਤੋਂ ਲੈ ਕੇ

0: ਖੁੰਬਾਂ ਦੀਆਂ ਕਈ ਕਿਸਮਾਂ ਇਹੋ ਜਿਹੀਆਂ ਜਿਹੜੀਆਂ ਖਾਸ ਤੌਰ 'ਤੇ ਗਰਮੀ 'ਚ ਬੀਜੀਆਂ ਜਾਂਦੀਆਂ ਨੇ ਅਤੇ ਉਹ 28 ਤੋਂ ਲੈ ਕੇ 45 ਡਿਗਰੀ ਤੱਕ ਤਾਪਮਾਨ ਚੱਲ ਜਾਂਦੀਆਂ ਨੇ। ਏਸੀ ਉਸੀ ਦੀ ਜ਼ਰੂਰਤ ਨਹੀਂ ਪੈਂਦੀ ਇਹਨਾਂ ਕਿਸਮਾਂ ਵਾਸਤੇ, ਕਿਉਂਕਿ ਇਹ ਹਾਈ ਗਰਮੀ ਰੁੱਤ 'ਚ ਬੀਜੀਆਂ ਜਾਣ ਵਾਲੀਆਂ।
1: ਅੱਛਾ, ਹੁਣ ਆਈ ਗੱਲ ਸਮਝ। ਚੱਲ ਐਂ ਵੀ ਦੱਸ ਭਤੀਜ ਵੀ ਫਿਰ ਇਹ ਜਿਹੜੀਆਂ ਕਿਸਮਾਂ ਦੀ ਗੱਲ ਕਰਦਾ ਤੂੰ, ਉਹ ਕਿਹੜੀਆਂ ਨੇ ਜਿਨ੍ਹਾਂ ਨੂੰ ਆਪਾਂ ਗਰਮੀ 'ਚ ਬੀਜ ਸਕਦੇ ਹਾਂ?
2: ਲੈ ਅਖੇ ਕਿਸਮਾਂ ਵੀ ਦੱਸ। ਓਏ ਦੱਸਿਆ ਤਾਂ ਸੀ ਭਤੀਜ ਨੇ ਯਾਰ, ਮਲਾਈ ਖੁੰਬਾਂ, ਉਦੋਂ ਤਾਂ ਬੈਠਾ ਤੂੰ ਕਤੱਤਾ ਕਰਨ ਲੱਗ ਜਾਂਦਾ ਝੰਡੇ ਵਾਂਗੂ। ਹੈਂ ਓਏ, ਉਦੋਂ ਤੇਰਾ ਦਿਮਾਗ 'ਚ ਨਹੀਂ ਪੈਂਦੀ ਗੱਲ। ਲੈ ਹੁਣ ਫਿਰ ਪੁੱਛੀ ਜਾਂਦਾ ਇਹ।
1: ਉਹ ਫੀਲਿਆ ਤੂੰ ਕਿਹੜਾ ਸੁਣ ਦਿੰਦਾ ਯਾਰ, ਵਿੱਚ ਆਪਦਾ ਹੀ ਘੋੜਾ ਦਵਾਲ ਦਿੰਦਾ। ਓਏ ਗੱਲ ਤਾਂ ਹੀ ਸਮਝ ਆਊਗੀ ਜੇ ਤੂੰ ਚੁੱਪ ਦਾ ਦਾਨ ਬਖਸ਼ੇਗਾ ਪਤੰਦਰਾ, ਤੇਰੀਆਂ ਕਤਿੱਤਾਂ ਹੀ ਨਹੀਂ ਮੁੱਕਦੀਆਂ ਤੇ ਮੈਂ ਤਾਂ ਫਿਰ ਭੁੱਲਣਾ ਹੀ ਹੋਇਆ। ਚੱਲ ਤੂੰ ਦੱਸ ਯਾਰ ਭਤੀਜ।
0: ਆ ਬਾਬਾ ਜੀ, ਆਪਾਂ ਗੱਲ ਕਰ ਰਹੇ ਸੀ ਨਾ ਮਲਾਈ ਖੁੰਬਾਂ ਤੇ ਪਰਾਲੀ ਵਾਲੀਆਂ ਖੁੰਬਾਂ ਦੀ। ਖੁੰਬਾਂ ਦੀਆਂ ਇਹ ਕਿਸਮਾਂ ਗਰਮੀ 'ਚ ਬੀਜੀਆਂ ਜਾਣ ਵਾਲੀਆਂ ਨੇ, ਪਰ ਇੱਕ ਗੱਲ ਦਾ ਧਿਆਨ ਰੱਖਣਾ ਪੈਂਦਾ ਖਾਸ ਕਰਕੇ ਧਿਆਨ ਰੱਖਣਾ ਪੈਂਦਾ ਇਹਨਾਂ ਕਿਸਮਾਂ ਦੀ ਕਾਸ਼ਤ ਕਰਨ ਵਾਸਤੇ।
1: ਉਹ ਕੀ ਭਤੀਜ? ਉਹ ਚੱਲ ਉਹ ਵੀ ਦੱਸ ਦੇ।
2: ਲੈ ਪੁੱਛਦਾ ਤਾਂ ਆਏ ਆ ਪਤੰਦਰ ਵੀ ਜਿਵੇਂ ਅੱਜ ਹੀ ਜਾ ਕੇ ਬੀਜਣੀਆਂ ਹੁਣ ਨਾ, ਤੂੰ ਤਾਂ ਨਾ ਆਪਦੀਆਂ ਕੱਦੂ ਦੀਆਂ ਵੱਲਾਂ ਨੀ ਧਿਆਨ ਦੇ, ਹੈ ਉਹਨੂੰ ਮਾੜਾ ਮੋਟਾ ਪਾਣੀ ਦੇ ਲਿਆ ਕਰ ਸਮੇਂ ਸਿਰ।
0: ਉਹ ਯਾਰ ਤਾਇਆ, ਹੁਣ ਤੂੰ ਫੇਰ ਕੱਦੂ ਚੱਕ ਲਿਆ ਆ। ਮੈਂ ਤੈਨੂੰ ਕੀ ਕਹਿਤਾ ਵੀ ਕੱਦੂ ਜਿਹੜਾ ਸਬਜ਼ੀਆਂ ਦਾ ਰਾਜਾ ਹੁੰਦਾ, ਹੁਣ ਤੂੰ ਕੱਦੂਆਂ ਦਾ ਖਹਿੜਾ ਨਹੀਂ ਛੱਡਦਾ। ਪਹਿਲਾਂ ਤੂੰ ਖੁੰਬਾਂ ਖੁੰਬਾਂ ਕਰੀ ਗਿਆ, ਹੁਣ ਪਹਿਲਾਂ ਤਾਂ ਮੈਨੂੰ ਇਹ ਦੱਸ ਵੀ ਤੂੰ ਜਾਣਕਾਰੀ ਕੱਦੂਆਂ ਬਾਰੇ ਲੈਣੀ ਹੈ ਕਿ ਖੁੰਬਾਂ ਬਾਰੇ ਲੈਣੀ ਹੈ?
2: ਓਏ ਮੈਂ ਕਾਹਨੂੰ ਜਾਣਕਾਰੀ ਲੈਣੀ ਹੈ, ਆ ਕਿਸਮਾਂ ਦੇ ਨਾਂ ਤਾਂ ਯਾਰ ਮੈਂ ਪੁੱਛੀ ਬੈਠਾ ਤੇਰੇ ਤੋਂ, ਆ ਨੰਬਰਦਾਰ ਨੂੰ ਦੇ ਦੇ ਜਿਹਨੇ ਬੀਜਣੀ ਹੈ।
0: ਹਾਂਜੀ ਬਾਬਾ ਜੀ, ਤੁਸੀਂ ਸੁਣੋ ਮੇਰੀ ਗੱਲ, ਜਿਹੜੀਆਂ ਮਿਲਕੀ ਖੁੰਬਾਂ ਹੈ ਉਹਨਾਂ ਦੀ ਕਾਸ਼ਤ ਆਪਾਂ ਤੂੜੀ 'ਚ ਕਰਨੀ ਹੈ ਅਤੇ ਪਰਾਲੀ ਖੁੰਬਾਂ ਦੀ ਕਾਸ਼ਤ ਪਰਾਲੀ 'ਚ ਕਰਨੀ ਹੈ। ਅਤੇ ਹਾਂ, ਇੱਕ ਗੱਲ ਦਾ ਆਪਾਂ ਖਾਸ ਤੌਰ 'ਤੇ ਧਿਆਨ ਰੱਖਣਾ, ਤੂੜੀ ਅਤੇ ਪਰਾਲੀ ਜਮ੍ਹਾਂ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਗਲੀ ਸੜੀ ਪਰਾਲੀ ਜਾਂ ਤੂੜੀ ਨਹੀਂ ਵਰਤਣੀ ਚਾਹੀਦੀ ਖੁੰਬਾਂ ਦੀ ਕਾਸ਼ਤ ਵਾਸਤੇ।
2: ਨਾਲੇ ਭਤੀਜ ਮੈਂ ਤਾਂ ਸੁਣਿਆ ਵੀ ਖੁੰਬਾਂ ਗਿੱਲੀ ਥਾਂ 'ਤੇ ਹੁੰਦੀਆਂ ਯਾਰ। ਉਹ ਭਤੀਜ ਮੈਂ ਐਂ ਵੀ ਵੇਖਿਆ ਆ ਕਰਤਾਰ ਕਾ ਮੰਦਰ ਸਿਉ ਤਾਂ ਯਾਰ ਗਿੱਲੀਆਂ ਜਿਹੀਆਂ ਬੋਰੀਆਂ ਵੀ ਸੁੱਟੀ ਬੈਠਾ ਹੁੰਦਾ ਖੁੰਬਾਂ 'ਤੇ, ਹੈਂ ਫਿਰ ਇਹ ਗਿੱਲੀ ਥਾਂ 'ਤੇ ਨਹੀਂ ਹੁੰਦੀਆਂ?
0: ਆਹੋ ਤਾਇਆ, ਮਿਲਕੀ ਖੁੰਬਾਂ ਲਈ ਤੂੜੀ ਦੇ ਵਿੱਚ 65 ਤੋਂ 70 ਪ੍ਰਤੀਸ਼ਤ ਨਮੀ ਹੋਣੀ ਚਾਹੀਦੀ ਹੈ।
1: ਮੈਨੂੰ ਤਾਂ ਐਂ ਲੱਗਦਾ ਵੀ ਨਮੀ ਦੀ ਮਾਤਰਾ ਚੈੱਕ ਕਰਨ ਲਈ ਉਹ ਆਡੇ ਵਾਲੇ ਕਰਤਾਰ ਸਿਉਂ ਕੇ ਮੰਦਰ ਕੋਲੇ ਕੋਈ ਨਾ ਕੋਈ ਯੰਤਰ ਹੋਊ ਜਾਂ ਫਿਰ ਭਾਈ ਕੋਈ ਨਾ ਕੋਈ ਮਸ਼ੀਨ ਹੋਊ ਕਿ ਨਹੀਂ?
0: ਉਹ ਨਹੀਂ ਨਹੀਂ ਬਾਬਾ ਜੀ, ਤੂੜੀ ਵਿੱਚ ਨਮੀ ਵੇਖਣ ਦਾ ਸਭ ਤੋਂ ਸੌਖਾ ਤਰੀਕਾ ਇਹ ਹੈ ਵੀ ਤੂੜੀ ਨੂੰ ਮੁੱਠੀ 'ਚ ਘੁੱਟ ਕੇ ਦੇਖੋ। ਜੇ ਤਾਂ ਮੁੱਠੀ 'ਚ ਪਾਣੀ ਨਾ ਰਿਸਦਾ ਹੋਵੇ ਪਰ ਤੂੜੀ ਹੱਥ ਨੂੰ ਗਿੱਲਾ ਕਰਦੇ ਤਾਂ ਫਿਰ ਸਮਝ ਲਓ ਵੀ ਤੂੜੀ ਦੇ ਵਿੱਚ ਨਮੀ ਦੀ ਮਾਤਰਾ ਜਮ੍ਹਾਂ ਸਹੀ ਹੈ।
1: ਲੈ ਇਹ ਤਾਂ ਫਿਰ ਬਹੁਤ ਸੌਖਾ ਤਰੀਕਾ ਸ਼ੇਰਾ, ਐਵੇਂ ਯੰਤਰ ਦੇ ਪੈਸੇ ਲਾਉਣ ਦੀ ਕੋਈ ਲੋੜ ਹੀ ਨਹੀਂ ਫਿਰ ਤਾਂ ਕਿ ਨਹੀਂ?
2: ਓਏ ਭਤੀਜ, ਆਪਣੇ ਮੰਦਰ ਸਿਉਣੇ ਤਾਂ ਨਾ ਯਾਰ ਆ ਛੋਟੇ ਛੋਟੇ ਜਿਹੇ ਖੁੰਬ ਘਰ ਬਣਾਏ ਆ ਬਈ, ਉਹਦੇ 'ਚ ਲਾਈਆਂ ਖੁੰਬਾਂ ਉਹਨੇ।
1: ਹੈਂ, ਖੁੰਬਾਂ ਵਾਸਤੇ ਘਰ ਬਣਾਏ ਆ? ਇਹ ਗੱਲ ਮੈਨੂੰ ਸਮਝ ਨਹੀਂ ਆਈ ਯਾਰ।
0: ਹਾਂ ਬਾਬਾ ਜੀ, ਖੁੰਬਾਂ ਦੀ ਕਾਸ਼ਤ ਵਾਸਤੇ ਕਿਸਾਨ ਖੁੰਬ ਘਰ ਵੀ ਬਣਾਉਂਦੇ ਆ ਅਤੇ ਖੁੰਬ ਘਰਾਂ ਵਾਸਤੇ ਵੀ ਸਾਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ, ਜਿਵੇਂ ਕਿ ਖੁੰਬ ਘਰ ਆ ਜਿਹੜੇ ਉਹ ਸਾਫ਼ ਸੁਥਰੇ ਅਤੇ ਹਵਾਦਾਰ ਹੋਣੇ ਚਾਹੀਦੇ ਆ। ਖੁੰਬਾਂ ਦੀ ਬਿਜਾਈ ਤੋਂ ਪਹਿਲਾਂ ਖੁੰਬ ਘਰ ਨੂੰ 4% ਫਾਰਮਲਿਨ ਦੇ ਘੋਲ ਨਾਲ ਸੋਧ ਲੈਣਾ ਚਾਹੀਦਾ ਅਤੇ ਜਿਹੜੀ ਆਪਾਂ ਤੂੜੀ ਵਰਤਣੀ ਹੈ ਉਹਨੂੰ ਸਾਫ਼ ਸੁਥਰੇ ਉੱਬਲਦੇ ਪਾਣੀ ਵਿੱਚ ਉਬਾਲ ਲੈਣਾ ਚਾਹੀਦਾ ਅਤੇ ਪਰਾਲੀ ਦੇ ਪੂਲਿਆਂ ਨੂੰ ਸਾਫ਼ ਸੁਥਰੇ ਪਾਣੀ ਵਿੱਚ ਭਿਉਂ ਭਿਉਂ ਕੇ ਫਿਰ ਖੁੰਬਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ।
2: ਉਹ ਮੰਨ ਲਿਆ ਭਤੀਜ, ਪਰ ਇਹਦੇ ਲਈ ਤਾਂ ਯਾਰ ਫਿਰ ਤੂੜੀ ਤੇ ਪਰਾਲੀ ਚਾਹੀਦੀ ਹੈ, ਹੈਂ ਆ ਮਿੱਟੀ ਦੀ ਤਾਂ ਲੋੜ ਹੀ ਨਹੀਂ ਕਿ ਨਹੀਂ?
1: ਆਹ ਕੰਮ ਦੀ ਗੱਲ ਕੀਤੀ ਆ ਫੀਲਿਆ, ਪਹਿਲੀ ਵਾਰੀ ਤੂੰ, ਨਹੀਂ ਤਾਂ ਐਵੇਂ ਜੱਕੜ ਵੱਢਣ ਤੇ ਜ਼ੋਰ ਦੇ ਹੀ ਰੱਖਦਾ ਕਿ ਨਹੀਂ? ਓਏ ਚੱਲ, ਐਂ ਤਾਂ ਮਾੜਾ ਮੋਟਾ ਦਿਮਾਗ ਹੈਗਾ ਹੀ ਹੈ, ਧਿਆਨ ਨਾਲ ਤਾਂ ਸੁਣਦਾ ਹੀ ਆ ਗੱਲ, ਐਡਾ ਮਾੜਾ ਤਾਂ ਤੂੰ ਹੈ ਨਹੀਂ ਯਾਰ।
0: ਹਾਂ ਬਾਬਾ ਜੀ, ਜਮਾਂ ਸਹੀ ਗੱਲ ਕਹੀ ਹੈ ਤੁਸੀਂ, ਚਾਚੇ ਦਾ ਦਿਮਾਗ ਤਾਂ ਹੈਗਾ, ਉਹ ਭਾਵੇਂ ਮੋਟਾ ਹੀ ਹੈ। ਤੇ ਹਾਂ ਸੱਚ ਤਾਇਆ, ਲੈ ਤੇਰੀ ਕੰਮ ਦੀ ਗੱਲ ਦਾ ਜਵਾਬ ਵੀ ਦੇ ਦਿੰਦੇ ਹਾਂ। ਮਲਾਈ ਖੁੰਬਾਂ ਦੀ ਕਾਸ਼ਤ ਵਾਸਤੇ ਸਾਨੂੰ ਕੇਸਿੰਗ ਮਿੱਟੀ ਦੀ ਜ਼ਰੂਰਤ ਪੈਂਦੀ ਹੈ।
2: ਕੇਸਿੰਗੀ ਮਿੱਟੀ? ਓਏ ਆਹ ਕੀ ਸੁਰਲੀ ਛੰਡਤੀ ਭਤੀਜ, ਓਏ ਕਾਲੀ ਪੀਲੀ ਭੂਰੀ ਤਾਂ ਸੁਣਿਆ ਸੀ, ਹੈ ਆਹ ਨਵੀਂ ਅਖੇ ਕੇਸਿੰਗੀ ਮਿੱਟੀ? ਓਏ ਇਹ ਕਿਹੜੀ ਮਿੱਟੀ ਹੈ ਯਾਰ, ਹੈਂ ਵੀ ਜਿਹਦੇ ਸਿੰਗ ਲੱਗੇ ਹੁੰਦੇ ਆ, ਅਖੇ ਵਰਤੋ ਕੇਸਿੰਗੀ ਮਿੱਟੀ? ਆਹ ਗੱਲ ਤਾਂ ਲੋਟ ਆਈ ਨੀ ਭਤੀਜ ਜਮਾਂ ਵੀ।
1: ਮੈਨੂੰ ਐਂ ਲੱਗਦਾ ਬਈ ਗੱਟਿਆਂ 'ਚ ਆਉਂਦੀ ਹੋਣੀ ਹੈ ਮਿੱਟੀ ਬਾਹਰਲੇ ਰਾਜਾਂ ਤੋਂ, ਅਤੇ ਜਾਂ ਫਿਰ ਭਾਈ ਆਪ ਬਣਾਉਣੀ ਪੈਂਦੀ ਹੋਊ ਕਿ ਨਹੀਂ? ਪੜਿਆ

0: ਬਾਬਾ ਜੀ ਬਿਲਕੁਲ, ਇਹ ਮਿੱਟੀ ਬਣਾਉਣੀ ਪੈਂਦੀ ਆ। ਉਹਦੇ ਲਈ ਚਾਰ ਹਿੱਸੇ ਤਾਂ 2 ਸਾਲ ਪੁਰਾਣੀ ਰੂੜੀ, 1 ਹਿੱਸਾ ਰੇਤਲੀ ਮਿੱਟੀ, ਤੇ ਇਹਨਾਂ ਨੂੰ ਮਿਲਾ ਕੇ ਅਸੀਂ 4% ਫਾਰਮਲਿਨ ਦੇ ਘੋਲ ਨਾਲ ਸੁਧਾਈ ਕਰਨੀ ਹੈ। ਫੇਰ ਇਹ ਤੇ ਖੁੰਬਾਂ ਬੀਜਣ ਵਾਲੀ ਗੱਲ ਸਿਰੇ ਲਾਉਣੀ ਆ ਪਾ ਚਾਚੇ ਝੰਡੇ ਦੇ ਕਹਿਣ ਵਾਂਗੂ।
1: ਉਹ ਠੀਕ ਆ ਭਤੀਜ, ਮੰਨ ਲਈ ਤੇਰੀ ਗੱਲ, ਪਰ ਯਾਰ ਖੁੰਬਾਂ ਤਾਂ ਸੋਹਲੀ ਬੜੀਆਂ ਹੁੰਦੀਆਂ ਹੈ, ਤੇ ਫੇਰ ਇਹਨਾਂ ਨੂੰ ਕੋਈ ਬਿਮਾਰੀ ਬਮੂਰੀ ਪੈ ਜੇ ਤਾਂ ਫੇਰ ਤਾਂ ਨੀ ਬਚਦੀਆਂ ਹੋਣੀਆਂ ਕਿ ਤੇਰੀ ਆਹ ਕਾਇਆ ਸਿੰਘੀ ਮਿੱਟੀ ਬਚਾ ਲੈਂਦੀ ਹੈ।
2: ਉਹ ਬੱਲੇ ਬੱਲੇ ਬੱਲੇ, ਲੈ ਵੀ ਆਹ ਦੂਜੀ ਗੱਲ ਜਮਾਂ ਸਹੀ ਪੁੱਛੀ ਆ ਮੇਰੇ ਯਾਰ ਫੀਲੇ ਨੇ।
0: ਲੈ ਬਣ ਗਏ ਨਾ ਤੁਸੀਂ ਮਿੰਟ 'ਚ ਦੁਸ਼ਮਣ ਤੋਂ ਯਾਰ, ਐਂ ਤਾਂ ਮੈਨੂੰ ਪਤਾ ਵੀ ਐਂ ਗੱਲ ਤਾਂ ਤੁਸੀਂ ਜਮਾਂ ਯਾਰ ਡਿੱਗਣ ਨਹੀਂ ਦਿੰਦੇ। ਅਤੇ ਦੂਜੀ ਗੱਲ ਬਾਬਾ ਜੀ, ਆਹ ਤਾਏ ਨੇ ਜਿਹੜੀ ਗੱਲ ਪੁੱਛੀ ਆ ਉਹਦਾ ਵੀ ਆਪਾਂ ਜਵਾਬ ਦੇ ਦਿੰਦੇ ਹਾਂ ਵੀ ਮੰਨ ਲਓ ਜੇ ਕੋਈ ਬਿਮਾਰੀ ਜਾਂ ਉੱਲੀ ਆ ਜੇ ਤਾਂ ਹੱਲ ਇਹੀ ਹੈ ਵੀ ਬਿਮਾਰੀ ਵਾਲੇ ਹਿੱਸੇ ਨੂੰ ਬਾਕੀ ਖੁੰਬਾਂ ਤੋਂ ਜਾਂ ਫਸਲ ਤੋਂ ਅੱਡ ਕਰ ਦਿਓ ਤੇ ਖੁੰਬ ਘਰ ਤੋਂ ਦੂਰ ਸਿੱਟ ਦਿਓ, ਤੇ ਜਾਂ ਫਿਰ ਕਿਸੇ ਖੁੰਬ ਮਾਹਰ ਦੀ ਸਲਾਹ ਵੀ ਲਈ ਜਾ ਸਕਦੀ ਹੈ।
1: ਓਏ ਭਤੀਜ, ਆ ਜਿਹੜੇ ਹਿਸਾਬ ਨਾਲ ਅੱਜ ਨੰਬਰਦਾਰ ਸਿਉਣੇ ਜਾਣਕਾਰੀ ਇਕੱਠੀ ਕੀਤੀ ਹੈ ਨਾ, ਵੀ ਮੈਨੂੰ ਤਾਂ ਨੀ ਲੱਗਦਾ ਵੀ ਇਹਨੂੰ ਕਿਸੇ ਸਲਾਹ ਦੀ ਲੋੜ ਪਊ।
2: ਉਹ ਭਾਈ ਸਾਹਿਬ, ਜਾਣਕਾਰੀਆਂ ਤਾਂ ਤੂੰ ਬਥੇਰੀਆਂ ਇਕੱਤਰ ਕਰੀ ਫਿਰਦਾ, ਪਰ ਉਹ ਗੱਲ ਵੱਖਰੀ ਹੈ ਬਈ, ਵਰਤਣ ਵਾਲੀ ਗੱਲ ਘੱਟ ਹੀ ਸਿਰੇ ਲਾਉਣਾ ਫੀਲਿਆ, ਤੇਰਾ ਦਿਮਾਗ ਨਾ ਘੱਟ ਹੀ ਰੇਸ ਫੜਦਾ।
0: ਬਾਬਾ ਜੀ, ਤਾਇਆ ਖੁੰਬਾਂ ਬੀਜੇ ਭਾਵੇਂ ਨਾ, ਪਰ ਅੱਡੇ ਵਾਲੇ ਕਰਤਾਰ ਕੇ ਮੰਦਰ ਤੋਂ ਅੱਜ ਖੁੰਬਾਂ ਲਿਆ ਕੇ ਖੁੰਬਾਂ ਦੀ ਸਬਜ਼ੀ ਜ਼ਰੂਰ ਧਰੂ।
1: ਉਹ ਚੱਲ ਧਰਨੀਆਂ ਚਾਹੀਦੀਆਂ, ਉਹ ਮੈਂ ਤਾਂ ਔਖਾ ਸੌਖਾ ਲਿਆ ਕੇ ਧਰ ਲੂ, ਪਰ ਆਹ ਨੰਬਰਦਾਰ ਸਿਉਂ ਕੀ ਕਰੂ ਬਈ, ਜੇ ਇਹਨੇ ਧਰ ਲਈਆਂ ਤੇ ਫੇਰ ਆਪਾਂ ਉਹ ਕਹਾਵਤ ਨੀ ਬਾਂਦਰ ਕੀ ਜਾਣੇ ਖੁੰਬਾਂ ਦਾ ਸਵਾਦ, ਉਹ ਬਦਲ ਦਿਆਂਗੇ ਕੋਈ ਨਾ, ਉਹ ਐਂ ਲਾ ਲਾਂਗੇ ਗੱਲ ਸਿਰੇ।
0: ਉਹ ਕਹਾਵਤ ਬਦਲ ਕੇ ਕੀ ਕਰੇਗਾ ਪਰਤਾਇਆ,
1: ਉਹ ਫੇਰ ਕੋਈ ਹੋਰ ਜਾਨਵਰ ਦਾ ਖਿਤਾਬ ਦੇ ਦਿਆਂਗੇ ਆਪਾਂ ਨੰਬਰਦਾਰ ਨੂੰ।
2: ਉਹ ਢਕਿਆ ਰਿਹਾ ਉਹ ਫੀਲਿਆ, ਵੱਡਾ ਇਨਸਾਨ ਨਾ ਨਹਾਵੇ ਨਾ ਧੋਵੇ ਤੇ ਦੂਜਿਆਂ ਨੂੰ ਮਤਾਂ ਦਿੰਦਾ, ਆਤਮਾ ਨਵਜਾਨਾ ਹੋਵੇ ਤਾਂ।
0: ਓਹੋ ਯਾਰ ਤਾਇਆ, ਆਹ ਤੁਸੀਂ ਫੇਰ ਬਠਿੰਡੇ ਰੇਡੀਓ ਵਾਲੇ ਖੁੰਡ ਚਰਚਾ ਵਾਲਿਆਂ ਨੂੰ ਫੇਰ ਸਿੰਘ ਫਸਾਉਣ ਲੱਗ ਗਏ, ਫੇਰ ਇੱਕ ਦੂਜੇ ਨਾਲ ਲੱਗ ਗਏ ਕਹਿਬਣ।
1: ਉਹ ਰੇਡੀਓ ਤੋਂ ਯਾਦ ਆਇਆ ਭਤੀਜ, ਆ ਮਰੋੜ ਕਿਆ ਕਰਨੀ ਯਾਰ, ਹੈ ਆ ਚੱਕ ਕਾਰੂਰਾ ਰੇਡੀਓ ਯਾਰ, ਉਹ ਚੱਕ ਲਾ ਤੇਰੇ ਵਾਲਾ ਰੇਡੀਓ ਆ।
2: ਓਏ ਹਾਂ ਹਾਂ ਭਤੀਜ, ਲਿਆ ਲਿਆ ਰੇਡੀਓ, ਉਹ ਮੈਂ ਵੀ ਸੁਣ ਲਾ ਕੋਈ ਗਾਉਣ ਪਾਣੀ।
0: ਲੈ ਰੇਡੀਓ ਦੇ ਨਾਂ ਤੇ ਵੀ ਤੁਹਾਡੀਆਂ ਦਾ ਬਾਛਾਂ ਖਿੜ ਜਾਂਦੀਆਂ, ਇਹ ਆ ਚੱਕੋ ਫਿਰ।

ਕਿਸਾਨ ਵੀਰੋ, ਹੁਣੇ ਤੁਸੀਂ ਆਸਾ ਸਿੰਘ ਮਸਤਾਨਾ ਤੇ ਉਹਨਾਂ ਦੇ ਸਾਥੀਆਂ ਦੀ ਆਵਾਜ਼ ਵਿੱਚ ਇਹ ਕੀ ਸੁਣਦੇ ਸੀ। ਤੇ ਲੋ ਹੁਣ ਸੁਣੋ ਮੌਸਮ ਸੰਬੰਧੀ ਜਾਣਕਾਰੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਪੰਜਾਬ ਅਨੁਸਾਰ ਕਿਸਾਨ ਵੀਰੋ, ਆਉਣ ਵਾਲੇ 2-3 ਦਿਨਾਂ ਵਿੱਚ ਘੱਟ ਤੋਂ ਘੱਟ ਤਾਪਮਾਨ 25 ਡਿਗਰੀ ਤੋਂ ਲੈ ਕੇ 27 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 39 ਡਿਗਰੀ ਤੋਂ ਲੈ ਕੇ 45 ਡਿਗਰੀ ਸੈਲਸੀਅਸ ਤੱਕ ਰਹਿਣ ਦਾ ਅਨੁਮਾਨ ਹੈ। ਹਵਾ ਵਿੱਚ ਨਮੀ ਦੀ ਮਾਤਰਾ 20% ਤੋਂ ਲੈ ਕੇ 75% ਹੋ ਸਕਦੀ ਹੈ। ਹਵਾ ਦੀ ਗਤੀ 6 ਤੋਂ ਲੈ ਕੇ 18 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਰਹੇਗੀ। 2-3 ਦਿਨਾਂ ਵਿੱਚ ਕੁਝ ਥਾਵਾਂ ਤੇ ਹਲਕੀ ਤੇ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਇਸ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਲੋੜ ਅਨੁਸਾਰ ਫਸਲਾਂ, ਫਲਦਾਰ ਬੂਟਿਆਂ ਅਤੇ ਸਬਜ਼ੀਆਂ ਨੂੰ ਹਲਕੀ ਅਤੇ ਵਾਰ ਵਾਰ ਸਿੰਚਾਈ ਕਰਨ। ਕਿਸਾਨਾਂ ਨੂੰ ਫਲ, ਸਬਜ਼ੀਆਂ, ਫਸਲਾਂ ਨੂੰ ਹਲਕੀ ਅਤੇ ਵਾਰ ਵਾਰ ਸਿੰਚਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਕਿਸਾਨ ਵੀਰੋ, ਇਹ ਸੀ ਮੌਸਮ ਸਬੰਧੀ ਜਾਣਕਾਰੀ ਤੇ ਇਸ ਦੇ ਨਾਲ ਹੀ ਆਪਣੇ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਕਿਸਾਨ ਵਾਣੀ ਖਤਮ ਕਰਨ ਦੀ ਆਗਿਆ ਦਿਓ। ਰੱਬ ਖੈਰ ਕਰੇ, ਫੇਰ ਮਿਲਾਂਗੇ।

FM band 101.1 MHz ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 5:30 ਤੇ 50 ਸੈਕਿੰਡ। ਪੇਸ਼ ਹੈ ਪ੍ਰੋਗਰਾਮ ਗੱਲਾਂ ਚੋਂ ਗੱਲ।

0: ਲਾਗਾਂ। ਇਸ ਵਿਸ਼ੇ ਤੇ ਜਾਣਕਾਰੀ ਦੇ ਰਹੇ ਨੇ ਡਾਕਟਰ ਸੀਮਾ ਗੁਪਤਾ ਤੇ ਉਨ੍ਹਾਂ ਨਾਲ ਗੱਲਬਾਤ ਕਰਨਗੇ ਜਨਾਬ ਮਨਦੀਪ ਰਾਜੋਰਾ। ਸਰੋਤਿਓ, ਇਹ ਪ੍ਰੋਗਰਾਮ ਪੂਰਵ ਪ੍ਰਸਾਰਿਤ ਹੈ।
1: ਬਹੁਤ ਬਹੁਤ ਸਵਾਗਤ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ। ਅੱਜ ਸਾਡੇ ਨਾਲ ਡਾਕਟਰ ਸੀਮਾ ਜੀ ਮੌਜੂਦ ਨੇ ਜੋ ਕਿ SMO ਨੇ ਭਗਤਾ ਭਾਈਕਾ ਵਿਖੇ ਆਪਣੀਆਂ ਸੇਵਾਵਾਂ ਬਤੌਰ SMO ਉੱਥੇ ਨਿਭਾ ਰਹੇ ਨੇ ਤੇ ਇੰਚਾਰਜ ਨੇ STI ਕਲੀਨਿਕ ਬਠਿੰਡਾ ਦੇ। STI ਯਾਨੀ ਕਿ ਸੈਕਸੂਅਲ ਟਰਾਂਸਮਿਟਡ ਇਨਫੈਕਸ਼ਨਸ ਜਿਹੜੀਆਂ ਨੇ, ਯੌਨ ਸੰਬੰਧਾਂ ਰਾਹੀਂ ਜੋ ਲਾਗਾਂ ਲੱਗਦੀਆਂ ਨੇ, ਸੰਕਰਮਣ ਜੋ ਹੁੰਦੇ ਨੇ, ਉਸ ਦਾ ਜੋ ਬਠਿੰਡਾ ਦੇ ਵਿਖੇ ਸਾਡੇ ਸਰਕਾਰੀ ਹਸਪਤਾਲ ਦੇ ਵਿੱਚ ਜੋ ਕਲੀਨਿਕ ਬਣਿਆ ਹੋਇਆ ਉਸ ਦੇ ਇੰਚਾਰਜ ਨੇ। ਰੂਮ ਨੰਬਰ 116 ਦੇ ਵਿੱਚ OPD ਬਲੋਕ ਦੇ ਵਿੱਚ ਮੈਡਮ ਉੱਥੇ ਮੌਜੂਦ ਹੁੰਦੇ ਨੇ। ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ 'ਚ।
2: ਪਿਆਰ ਭਰੀ ਸਤਿ ਸ਼੍ਰੀ ਅਕਾਲ
1: ਜੀ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਇਹ ਵਿਸ਼ਾ ਬੜਾ ਇੱਕ ਕਹਿ ਲਈਏ ਕਿ ਅਜਿਹਾ ਵਿਸ਼ਾ ਹੈ ਜਿਸ ਦੇ ਉੱਤੇ ਲੋਕ ਜਿਹੜੇ ਨੇ ਭਾਵੇਂ ਉਹ ਇਸ ਲਾਗਾਂ ਤੋਂ, ਇਹਨਾਂ ਸੰਕਰਮਣ ਤੋਂ ਸੰਕ੍ਰਮਿਤ ਵੀ ਹੋਣ ਤਾਂ ਵੀ ਗੱਲ ਕਰਨੋਂ ਉਹ ਝਿਜਕਦੇ ਨੇ, ਭਾਵੇਂ ਉਹ ਅੱਜ ਕੱਲ੍ਹ ਡਾਕਟਰਾਂ ਤੱਕ ਪਹੁੰਚ ਕਰਨ ਵੀ ਲੱਗੇ ਨੇ, ਪਰ ਅਜੇ ਤੱਕ ਵੀ ਸਾਡੇ ਸਮਾਜ ਦੇ ਵਿੱਚ ਇੱਕ ਕਾਫ਼ੀ ਵੱਡਾ ਤਬਕਾ ਜਿਹੜਾ ਹੈ ਉਹ ਪਹਿਲਾਂ ਇੰਤਜ਼ਾਰ ਕਰਦਾ ਵੀ ਚਲੋ ਦੇਖਦੇ ਹਾਂ ਆਰਾਮ ਆ ਜਾਏਗਾ, ਕੋਈ ਆਪਣੇ ਵੱਲੋਂ ਕੋਈ ਇਲਾਜ ਕਰ ਲਈਏ, ਕੋਈ ਟਿਊਬਾਂ ਇੱਧਰੋਂ ਉੱਧਰੋਂ ਲੈ ਕੇ ਜਿਹੜੀਆਂ ਉਹ ਵਰਤ ਲਈਏ, ਉਹ ਲਾ ਲਈਏ, ਕੋਈ ਦਵਾਈ ਅਜਿਹੀ ਖਾ ਲਈਏ। ਤੁਸੀਂ ਸਾਨੂੰ ਦੱਸੋ ਕਿ ਇਹ ਜੋ ਸੰਕਰਮਣ ਹੁੰਦੇ ਨੇ ਯੌਨ ਸੰਬੰਧਾਂ ਰਾਹੀਂ ਜਿਹੜੇ ਫੈਲਦੇ ਨੇ, ਜਾਂ ਸਾਡੇ ਗੁਪਤਾਂਗਾਂ ਦੇ ਵਿੱਚ ਜੋ ਇਹ ਸੰਕਰਮਣ ਹੁੰਦੇ ਨੇ, ਕਿਸ ਕਿਸ ਤਰ੍ਹਾਂ ਦੇ ਹੁੰਦੇ ਨੇ, ਕੀ ਇਹਨਾਂ ਦੇ ਕਾਰਨ ਹੁੰਦੇ ਆ, ਇਹ ਹੈ ਕੀ?
2: ਬੇਸਿਕਲੀ ਜਿਹੜੇ ਗੁਪਤ ਰੋਗ ਜਿਹੜੀਆਂ ਸੈਕਸ਼ੂਅਲੀ ਟਰਾਂਸਮਿਸਿਵ ਡਿਜ਼ੀਜ਼, ਉਹ ਬਿਮਾਰੀਆਂ ਹੁੰਦੀਆਂ ਹਨ ਜੋ ਮੁੱਖ ਤੌਰ ਤੇ ਯੌਨ ਸੰਬੰਧਾਂ ਰਾਹੀਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਦੀਆਂ ਹਨ। ਪਹਿਲਾਂ ਇਹਨਾਂ ਨੂੰ STD ਕਹਿੰਦੇ ਸੀਗੇ, ਸੈਕਸ਼ੂਅਲੀ ਟਰਾਂਸਮਿਟਿਡ ਡਿਜ਼ੀਜ਼, ਹੁਣ ਇਹਨਾਂ ਦਾ ਨਾਮ ਚੇਂਜ ਕਰਕੇ ਸੈਕਸ਼ੂਅਲੀ ਟਰਾਂਸਮਿਟਿਡ ਇਨਫੈਕਸ਼ਨਸ ਕਹਿ ਦਿੱਤਾ ਗਿਆ, ਕਿਉਂਕਿ ਮੋਸਟਲੀ ਇਹ ਟ੍ਰੀਟੇਬਲ ਬਿਮਾਰੀਆਂ ਹੈਗੀਆਂ। ਜਿਹੜੇ ਇਹਨਾਂ ਦੇ ਮੇਨ ਰੀਜ਼ਨਸ 2-3 ਹੀ ਹੈਗੇ, ਇਹਨਾਂ ਦੇ ਬੈਕਟੀਰੀਅਲ ਹੋ ਗਏ, ਵਾਇਰਲ ਹੋ ਗਏ, ਪੈਰਾਸੀਟਿਕ ਹੋ ਗਏ, ਫੰਗਲ ਹੋ ਗਏ, ਸਕੇਬੀਜ਼ ਹੋ ਗਏ, ਇਹ ਜਿਹੜੀਆਂ 4-5 ਕਿਸਮਾਂ ਹੈਗੀਆਂ ਜਿਹੜੀਆਂ ਮੇਨ ਸੈਕਸ਼ੂਅਲੀ ਟਰਾਂਸਮਿਟਿਡ ਡਿਜ਼ੀਜ਼ ਕਵਰ ਕਰਦੀਆਂ। ਨੋਰਮਲੀ ਇਹ ਜਿਹੜੀਆਂ ਆਮ ਜਿਹੜੀਆਂ ਇਹਦੀਆਂ ਕਿਸਮਾਂ ਹੈਗੀਆਂ ਉਹ 8-10 ਕਿਸਮਾਂ ਹੈਗੀਆਂ ਜਿਹੜੀਆਂ ਆਪਾਂ OPD 'ਚ ਮੇਨਲੀ ਇਨਕਾਊਂਟਰ ਕਰਦੇ ਹਨ। ਸਭ ਤੋਂ ਪਹਿਲਾਂ ਜਿਹੜੀ ਹੈਗੀ ਹੈ, ਆਪਾਂ ਕਹਿੰਦੇ ਜਿਹੜਾ ਇਕੱਲੀ ਪੇਰੈਂਟਸ ਨੂੰ ਹੀ ਨਹੀਂ ਇਫੈਕਟ ਕਰਦਾ, ਬੱਚੇ ਨੂੰ ਵੀ ਇਫੈਕਟ ਕਰਦਾ ਹੈ, ਕਿਉਂਕਿ ਜਦੋਂ ਪ੍ਰੈਗਨੈਂਟ ਫੀਮੇਲ ਹੁੰਦੀ ਹੈਗੀ ਹੈ, ਜੇ ਸਿਫਲਿਸ ਜਿਹੜਾ ਜਿਹਨੂੰ ਕਹਿੰਦੇ ਹੈਗੇ ਆ, ਇਹ ਬੱਚੇ 'ਚ ਵੀ ਟਰਾਂਸਮਿਟ ਹੁੰਦੀ ਹੈ, ਜਿਹਨੂੰ ਕੰਜੈਨਿਟਲ ਸਿਫਲਿਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਆਮ ਕਿਸਮਾਂ ਆਪਾਂ ਇਨਕਾਊਂਟਰ ਕਰਦੇ ਹਾਂ ਡੇਲੀ ਐਕਟੀਵਿਟੀ 'ਚ, ਜਿਵੇਂ ਗਨੋਰੀਆ ਹੋ ਗਿਆ ਜੀ, ਗਨੋਰੀਆ ਵਿੱਚ ਸਿੰਪਲ ਪਿਸ਼ਾਬ 'ਚ ਇਨਫੈਕਸ਼ਨ ਯੂਰੇਥਰਾਈਟਿਸ ਜਿਹਨੂੰ ਕਹਿ ਦਿੰਦੇ ਹੈਗੇ ਆ, ਜਾਂ ਪਸ ਆਉਂਦੀ ਹੈਗੀ ਹੈ ਪਿਸ਼ਾਬ ਰਾਹੀਂ, ਜਾਂ ਕੋਈ ਸਿਫਲਿਸ 'ਚ ਜਿਵੇਂ ਜਿਹੜਾ ਅਲਸਰ ਬਣਦਾ ਹੈਗਾ ਉਹ ਬਿਲਕੁਲ ਪੇਨਲੈਸ ਹੁੰਦਾ ਹੈਗਾ। ਜਿਵੇਂ ਜੇ ਆਪਾਂ ਕਹਿੰਦੇ ਹਾਂ ਸਿਫਲਿਸ ਦੀਆਂ ਵੀ 3 ਸਟੇਜਿਸ ਹੈਗੀਆਂ, ਪ੍ਰਾਇਮਰੀ ਸਿਫਲਿਸ, ਸੈਕੰਡਰੀ ਸਿਫਲਿਸ ਐਂਡ ਟਰਸ਼ਰੀ ਸਿਫਲਿਸ। ਪ੍ਰਾਇਮਰੀ ਸਿਫਲਿਸ ਇਕੱਲਾ ਲਿੰਗ ਦੇ ਉੱਤੇ ਇੱਕ ਜ਼ਖਮ ਬਣਦਾ ਹੈਗਾ ਜਿਹੜਾ ਆਪਾਂ ਇਗਨੋਰ ਕਰ ਦਿੰਦੇ ਹਾਂ, ਆਪਾਂ ਉਦੋਂ ਨਮਨਤਾਜ ਕਰ ਦਿੰਦੇ ਹੈਗੇ ਕਿ ਇਹ ਛੋਟਾ ਜਿਹਾ ਜ਼ਖਮ ਹੈਗਾ ਉਹੀ ਟਿਊਬ ਨਾਲ ਠੀਕ ਹੋ ਜੂਗਾ। ਜਿਵੇਂ ਪਹਿਲਾਂ ਵੀ ਇਹਨਾਂ ਨੇ ਬਹੁਤ ਅੱਛਾ ਕਿਹਾ ਕਿ ਆਪਾਂ ਮੈਡੀਕਲ ਤੋਂ ਕੋਈ ਟਿਊਬ ਲਗਾਉਂਦੇ ਹੈਗੇ ਤਾਂ ਉਹ ਲੈ ਲੈਂਦੇ ਹੈਗੇ, ਜਦਕਿ ਉਹਦਾ ਐਡਵਰਸ ਇਫੈਕਟ ਹੀ ਹੁੰਦਾ ਹੈਗਾ ਤਾਂ ਉਹ ਫੈਲਦਾ ਹੀ ਹੈਗਾ। ਕਲੈਮੀਡੀਆ ਇੱਕ ਐਸੀ ਬਿਮਾਰੀ ਹੈਗੀ ਹੈ ਜਿਸ ਵਿੱਚ ਵਾਂਝਪਨ ਵੀ ਬਾਅਦ 'ਚ ਪੈ ਜਾਂਦਾ ਹੈਗਾ, ਕਿਉਂਕਿ ਇਨਫੈਕਸ਼ਨ ਮੇਨਲੀ ਟਿਊਬਸ ਨੂੰ, ਯੂਰੇਥਰਾਈਟਸ ਨੂੰ, ਸਾਰੇ ਪੈਲਵਿਕ ਔਰਗਨਸ ਨੂੰ ਇਫੈਕਟ ਕਰਦੀ ਹੈਗੀ ਹੈ। ਹੁਣ ਹੈਪੇਟਾਈਟਸ ਬੀ ਦੀ ਗੱਲ ਆਈ ਹੈ ਆਪਾਂ, ਹੈਪੇਟਾਈਟਸ ਬੀ ਦੀ ਜਦਕਿ ਵੈਕਸੀਨੇਸ਼ਨ ਵੀ ਬਹੁਤ ਹੋ ਰਹੀ ਹੈਗੀ ਹੈ, ਪੀਲੀਆ, ਲਿਵਰ ਨੂੰ ਸੋਜ ਹੋਣੀ, ਇਹ ਉਹਦੇ ਐਕਸਟਰਾ ਸਿਮਟਮਸ ਜਿਹੜੇ ਜੈਨੇਟਲ ਤੋਂ ਇਲਾਵਾ ਐਕਸਟਰਾ ਸਿਮਟਮਸ ਵੀ ਆ ਜਾਂਦੇ ਹਨ। ਹੁਣ ਹਰਪੀਸ, ਜੈਨੇਟਲ ਹਰਪੀਸ ਇੱਕ ਐਸਾ ਟੋਪਿਕ ਹੈਗਾ ਕਿ ਜਿਹੜਾ ਆਪਾਂ ਵਾਇਰਲ ਇਨਫੈਕਸ਼ਨ ਹੈਗੀ ਹੈ ਪਰ ਇਹ ਰੀਅਕਰੈਂਟ ਹੁੰਦੀ ਰਹਿੰਦੀ ਹੈਗੀ ਹੈ, ਪੇਸ਼ੈਂਟ ਪਰੇਸ਼ਾਨ ਹੋ ਕੇ ਸਾਲੋ ਸਾਲ ਘੁੰਮਦਾ ਰਹਿੰਦਾ ਹੈਗਾ, ਪਰ ਪ੍ਰੋਪਰ ਟ੍ਰੀਟਮੈਂਟ ਐਂਡ ਗਾਈਡੈਂਸ ਲਾਈਕ ਪਹਿਲਾਂ ਪ੍ਰੋਟੋਕਾਲ ਕੀ ਹੈਗਾ, ਹੁਣ ਜਿਵੇਂ HSV-1 ਕਰਕੇ ਹੈਗਾ ਮਾਈਲਡ ਹੈਗੀ ਹੈ, HSV-2 ਕਰਕੇ ਹੈਗਾ ਇਹ ਪੇਨਫੁਲ ਇਨਫੈਕਸ਼ਨ ਹੁੰਦੀ ਹੈਗੀ ਹੈ, ਕਿਉਂਕਿ ਇਹ ਨੋਰਮਲੀ 4-5 ਡੇਜ਼ 'ਚ ਜਿਹੜੇ ਇਹਦੇ ਛਾਲੇ ਹੁੰਦੇ ਹੈਗੇ ਆ ਉਹ ਆਪਾਂ ਟਾਈਮ ਵੇਸਟ ਕਰ ਦਿੰਦੇ ਹਾਂ ਅਤੇ ਪੇਸ਼ੈਂਟ ਆਪਣੇ ਕੋਲ ਲੇਟ ਰਿਪੋਰਟ ਕਰਦਾ ਹੈਗਾ। ਤੇ ਹਿਊਮਨ ਪੈਪੀਲੋਮਾ ਵਾਇਰਸ ਜਿਹੜਾ ਅੱਜ ਕੱਲ੍ਹ ਲੋਕੀ ਬਹੁਤ ਸੁਣਦੇ ਹਨ ਤੇ ਸਾਡੇ ਕੋਲ ਵੀ ਕੁਆਇਰੀਜ਼ ਇਹਦੀਆਂ ਬਹੁਤ ਆਉਂਦੀਆਂ ਹਨ, ਜੈਨੇਟਲ ਵਾਰਟਸ ਹੋ ਗਏ, ਸਰਵਾਈਕਲ ਕੈਂਸਰ ਦਾ ਇੱਕ ਆਪਾਂ ਸ਼ੋਰਟ ਫਾਰਮ ਕਹਿ ਦਿੰਦੇ ਹਾਂ, ਜਾਂ ਜਿਹੜੇ ਵਾਰਟਸ ਹੁੰਦੇ ਹੈਗੇ ਆ HPV ਵਾਇਰਸ 6, 11, 16 and 18, ਇਹ 4 ਟਾਈਪਸ ਹੈਗੀਆਂ ਤੇ ਉਹਦੇ ਕਰਕੇ ਇੰਜੈਕਸ਼ਨ ਅੱਜ ਕੱਲ੍ਹ ਵੈਕਸੀਨੇਸ਼ਨ ਵੀ ਹਿਊਮਨ ਪੈਪੀਲੋਮਾ ਵਾਇਰਸ ਦੀ ਹੁਣ ਸ਼ੁਰੂ ਹੋਈ ਹੈਗੀ ਹੈ। ਤੇ ਇੱਕ ਪੈਰਾਸੀਟਿਕ ਇਨਫੈਕਸ਼ਨ ਹੋ ਗਿਆ, ਮਲਸਕਮ ਕੰਟੇਜੀਓਜ਼ਮ ਹੋ ਗਿਆ, ਕਲੈਮੀਡੀਅਲ ਇਨਫੈਕਸ਼ਨ ਹੋ ਗਿਆ, ਇਹ ਸਾਰੀਆਂ ਤੇ ਐਂਡ 'ਚ ਇਹ ਆਪਣਾ ਤੋਂ ਜਦੋਂ ਇਹ ਸਾਰੀਆਂ ਇਨਫੈਕਸ਼ਨ ਨਹੀਂ ਕੰਟਰੋਲ ਹੁੰਦੀਆਂ ਬਿਕੋਜ਼ ਇਹ ਸੈਕਸ਼ੂਅਲੀ ਟਰਾਂਸਮਿਟਿਡ ਇਨਫੈਕਸ਼ਨਸ ਹੈ ਜਾਂ ਕੋਈ ਵੀ ਯੌਨ ਸੰਬੰਧਿਤ ਸੂਈਆਂ ਦੇ ਕਾਰਨ ਗਲਤ ਬਲੱਡ ਟਰਾਂਸਫਿਊਜ਼ਨ ਦੇ ਇਨਫੈਕਸ਼ਨ ਨਾਲ ਹੋ ਜਾਂਦੀਆਂ ਹੈ, ਇਹ ਲੀਡ ਕਰਦੀਆਂ HIV ਨੂੰ, ਜਿਹਨੂੰ ਆਪਾਂ ਕਹਿੰਦੇ ਹੈਗੇ ਕਿ ਵੀ ਏਡਸ। ਤਾਂ ਆਪਾਂ ਨੂੰ ਇਹਨਾਂ ਦੀ ਜਿਹੜੀ ਮੁੱਢਲੀ ਜਾਣਕਾਰੀ ਹੈਗੀ ਹੈ ਇਹਨਾਂ ਨੂੰ ਪਤਾ ਵੀ ਹੋਣਾ ਚਾਹੀਦਾ।

0: ਤੇ ਹਰ ਇੱਕ ICTC ਸੈਂਟਰ, ਹਰ ਇੱਕ ਸਰਕਾਰੀ ਹਸਪੀਟਲ ਵਿੱਚ ਬਣਿਆ ਹੋਇਆ ਜਿੱਥੇ ਪੇਸ਼ੈਂਟ ਆਪਣਾ ਜਾ ਕੇ ਜਿਹੜਾ ਕੋਂਬੋ ਟੈਸਟ ਵੀ ਇਹਦਾ ਹੁੰਦਾ ਹੈਗਾ, VDRL ਐਂਡ ICTC, ਇਹ ਦੋ ਟੈਸਟ ਹੈਗੇ ਆ ਜਿਹੜਾ ਹਰ ਪੇਸ਼ੈਂਟ ਨੂੰ ਕਰਵਾਉਣਾ ਹੀ ਚਾਹੀਦਾ, ਚਾਹੇ ਕੋਈ ਵੀ ਜਿਵੇਂ ਆਪਾਂ ਇੱਕ ਸਿੰਪਲ ਇੰਜੈਕਸ਼ਨ ਹੀ ਲਗਵਾਇਆ RMP ਤੋਂ ਲਗਵਾਇਆ, ਜੇ ਉਹ ਇਨਫੈਕਟਿਡ ਸਰੇਂਜ ਵਗੈਰਾ ਵੀ ਯੂਜ਼ ਹੋ ਜਾਂਦੀ ਹੈ ਤਾਂ VDRL ਵੀ ਟ੍ਰਾਂਸਫਰ ਹੋ ਜਾਂਦਾ ਤੇ ICTC, ਦੈਟ ਇਜ਼ ਅ ਸ਼ਾਰਟ ਫਾਰਮ ਕਿ ਵੀ ਗੈਟ HIV ਟੈਸਟਿੰਗ। ਤਾਂ ਇਹ ਦੋਨੋਂ ਟੈਸਟ ਮੈਂਡੇਟਰੀ ਹੈਗੇ, ਜਿਹੜੇ ਆਪਾਂ ਟ੍ਰਿਪਲ ਵਾਇਰਲ ਮਾਰਕਰਸ ਹੈਪੇਟਾਈਟਸ ਬੀ, ਹੈਪੇਟਾਈਟਸ ਸੀ ਐਂਡ HIV, ਜੇ ਆਲ ਤਿੰਨੇ ਵਾਇਰਲ ਹੈਗੇ ਬਟ ਆਪਾਂ ਨੂੰ ਇਹ ਜ਼ਰੂਰ ਕਰਵਾਉਣੇ ਚਾਹੀਦੇ ਹੈਗੇ ਜਿਹੜੇ ਹਾਈ ਰਿਸਕ ਪੇਸ਼ੈਂਟਸ ਹੈਗੇ।
1: ਜੀ ਡਾਕਟਰ ਸਾਹਿਬ, ਤੁਹਾਡੇ ਕੋਲ ਪੇਸ਼ੈਂਟ ਜਦੋਂ ਆਉਂਦੇ ਹੈ, ਮਰਦ ਔਰਤਾਂ ਕਿਹੜੇ ਕਿਹੜੇ ਲੱਛਣਾਂ ਨੂੰ ਲੈ ਕੇ ਆਉਂਦੇ ਹੈ? ਕਿਉਂਕਿ ਇਹ ਜੋ ਤੁਸੀਂ ਟਰਮਾਂ ਦੇ ਨਾਂ ਲਏ ਹੈ, ਜਿਨ੍ਹਾਂ ਦਾ ਇਹਨਾਂ ਰੋਗਾਂ ਦੇ ਨਾਲ ਵਾਹ ਨਹੀਂ ਪਿਆ ਉਹ ਇਹਨਾਂ ਰੋਗਾਂ ਬਾਰੇ ਨਹੀਂ ਜਾਣਦੇ, ਜੋ ਤੁਸੀਂ ਅੰਗਰੇਜ਼ੀ ਦੇ ਵਿੱਚ
0: ਬਹੁਤ ਹੀ ਅੱਛਾ ਕੁਐਸਚਨ ਹੈ ਕਿਉਂਕਿ ਜਨਰਲ ਪਾਪੂਲੇਸ਼ਨ
1: ਵਾਕਈ ਡਾਕਟਰ ਸਾਹਿਬ ਉਹਨਾਂ ਲੱਛਣਾਂ ਤੋਂ ਹੀ ਪਤਾ ਲੱਗੂਗਾ। ਹੁਣ ਤੁਸੀਂ ਸਾਨੂੰ ਇਹ ਦੱਸੋ ਵੀ ਕਿਹੜੇ ਲੱਛਣਾਂ ਦੇ ਨਾਲ ਮਰਦ ਔਰਤਾਂ ਸ਼ਿਕਾਇਤ ਲੈ ਕੇ ਤੁਹਾਡੇ ਤੱਕ ਆਉਂਦੇ ਹੈ?
0: ਦੇਖੋ, ਸਿੰਪਲ ਇਨਫੈਕਸ਼ਨ ਹੈ ਕਿ ਵੀ ਜਦੋਂ ਪਿਸ਼ਾਬ ਕਰਦਾ ਬੰਦਾ ਉਸ ਨੂੰ ਜਲਨ ਆਉਂਦੀ ਹੋਵੇ,
1: ਮੇਲ ਦੇ ਵਿੱਚ,
0: ਮੇਲ ਚ ਵੀ ਫੀਮੇਲ ਚ ਵੀ,
1: ਠੀਕ ਹੈ,
0: ਰਿਪੀਟਿਡ ਯੂਰੀਨੇਸ਼ਨ ਜਿਵੇਂ ਵਾਰੀ ਵਾਰੀ ਤੁਹਾਨੂੰ ਬਾਥਰੂਮ ਲਈ ਜਾਣਾ ਪੈ ਰਿਹਾ ਹੈਗਾ, ਠੀਕ ਹੈ, ਬਾਥਰੂਮ ਕਰਦੇ ਸਮੇਂ ਇੰਨਾ ਕੁ ਭੀੜ ਹੋ ਰਹੀ ਹੈਗੀ ਕਿ ਉਹਨੂੰ ਇਹ ਲੱਗਦਾ ਵੀ ਗਰਮੈਸ਼ ਨਾਲ ਆਉਂਦਾ ਹੈਗਾ, ਜਿਵੇਂ ਪੇਸ਼ੈਂਟਸ ਜਾਂ ਵਰਨੈਕੁਲਰ ਲੈਂਗੁਏਜ ਆਪਾਂ ਕਹਿੰਦੇ ਹਾਂ ਕਿ ਪੇਸ਼ੈਂਟ ਆਉਂਦਾ ਕਿ ਵੀ ਲੱਗ ਕੇ ਆਉਂਦਾ ਹੈਗਾ, ਗਰਮੈਸ਼ ਨਾਲ ਆਉਂਦਾ ਹੈਗਾ, ਵਾਰੀ ਵਾਰੀ ਸਾਨੂੰ ਜਾਣਾ ਪੈਂਦਾ ਹੈਗਾ, ਤੇ ਫ੍ਰੀਕੁਐਂਸੀ ਆਪਾਂ ਪੁੱਛ ਲੈਂਦੇ ਹਾਂ ਕਿ ਵੀ ਕਿੰਨੀ ਵਾਰ ਤੁਸੀਂ ਜਾ ਰਹੇ ਹੋਗੇ, ਦੈਟ ਇਜ਼ ਐਨ ਇੰਪੋਰਟੈਂਟ ਪੁਆਇੰਟ ਕਿ ਵੀ ਆਪਾਂ ਜਿਹੜਾ ਇਨਫੈਕਸ਼ਨ ਹੈਗੀ ਆ ਉਹਨੂੰ ਪੈਥੋਜੈਨਿਕ ਕਿੰਨੀ ਹੈ ਜਾਂ ਨੋਨ ਪੈਥੋਜੈਨਿਕ ਕਿੰਨੀ ਹੈ। ਤੇ ਜਿਹੜੇ ਵੀ ਕੋਈ ਜਿਵੇਂ ਆਪਾਂ ਅਲਸਰ ਹੈਗੇ ਆ ਪੇਸ਼ੈਂਟ ਦੇ, ਕੋਈ ਵੀ ਛੋਟੀ ਜਿਹੀ ਫੁੰਸੀ ਜੀ ਹੁੰਦੀ ਹੈਗੀ, ਪਾਣੀ ਵਾਲੇ ਛਾਲੇ ਹੁੰਦੇ ਹੋ ਜਾਂਦੇ ਹੈਗੇ ਆ, ਜਿਹੜੇ ਬਹੁਤ ਹੀ 2 mm ਚ 5 mm ਤੀਕਰ ਹੁੰਦੇ ਹਨ, ਉਹ ਜ਼ਰੂਰ ਜੇ ਕੋਈ ਜ਼ਖਮ ਬਣਦਾ ਹੈਗਾ, ਫੁੰਸੀ ਟਾਈਪ ਬਣਦੀ ਹੈਗੀ ਹੈ, ਪੇਸ਼ੈਂਟ ਨੂੰ ਆ ਕੇ ਟੈਸਟ ਕਰਵਾਉਣਾ ਚਾਹੀਦਾ ਕਿ ਵੈਦਰ ਇਟ ਇਜ਼ ਜੈਨੀਟਲ ਇਨਫੈਕਸ਼ਨ ਜਾਂ ਇਹ STI ਹੈਗੀ ਹੈ ਜਾਂ ਨਹੀਂ ਹੈਗੀ ਹੈ, ਠੀਕ ਹੈ। ਜਿਹੜਾ ਕੋਈ ਐਸ ਜਿਹਾ ਜਿਵੇਂ ਆਪਾਂ ਕਹਿੰਦੇ ਕਿ ਵਾਰੀ ਵਾਰੀ ਜੇ ਪੇਸ਼ੈਂਟ ਨੂੰ ਇੱਕੋ ਥਾਂ ਤੇ ਛਾਲੇ ਹੋ ਰਹੇ ਹਨ ਤੇ every 3 months ਹੋ ਰਹੇ ਹਨ, every 6 months ਹੋ ਰਹੇ ਹਨ, ਉਹ ਜੈਨੀਟਲ ਹਰਪੀਸ ਦੀ ਨਿਸ਼ਾਨੀ ਹੁੰਦੀ ਹੈਗੀ ਹੈ ਵੀ ਕੀ ਉਹਦੇ ਇਨਫੈਕਸ਼ਨ ਉਹਦੇ ਨਾਲ ਰਿਲੇਟਡ ਹੈਗੀ ਹੈ। ਹਿਸਟਰੀ ਆਫ ਡਾਇਬਟੀਜ਼, ਜਿਵੇਂ ਆਪਾਂ ਕਹਿੰਦੇ ਸ਼ੂਗਰ ਦੇ ਪੇਸ਼ੈਂਟ ਆਪਣੇ ਜਨਰਲ ਪਾਪੂਲੇਸ਼ਨ ਵੀ ਬਹੁਤ ਜ਼ਿਆਦਾ ਹੈਗਾ ਡਾਇਬਟੀਜ਼ ਦਾ, ਡਾਇਬਟੀਜ਼ ਚ ਸੁਪਰ ਐਡਿਡ ਇਨਫੈਕਸ਼ਨ ਜਿਹੜੀ ਹੁੰਦੀ ਹੈਗੀ ਹੈ, ਪੀਨਲ ਇਨਫੈਕਸ਼ਨ ਹੁੰਦੀ ਹੈਗੀ, ਪੀਨਾਈਲ ਇਨਫੈਕਸ਼ਨ, ਬਲੈਨੋਪੋਸਥਾਈਟਸ ਜਿਹਨੂੰ ਕਹਿੰਦੇ ਹਨ, ਆਲਸੋ ਵੈਰੀ ਵੈਰੀ ਕਾਮਨ ਬਿਕੋਜ਼ ਫੰਗਲ ਇਨਫੈਕਸ਼ਨ ਉਹਨਾਂ ਨੂੰ ਡਾਇਬਟਿਕ ਪੇਸ਼ੈਂਟਸ ਨੂੰ ਇਟ ਇਜ਼ ਆਲਮੋਸਟ 10 to 15 times ਮੋਰ ਕਾਮਨ ਜਿਹੜੇ ਆਪਣੇ ਆਮ ਪੇਸ਼ੈਂਟਸ ਨਾਲੋਂ ਹੈਗੇ ਆ। ਤੇ ਕੋਈ ਆਪਾਂ ਨੂੰ ਜਿਵੇਂ ਲੱਗਦਾ ਕਿ ਵੀ ਬਾਥਰੂਮ ਵਾਰੀ ਥਕਾਵਟ ਜੀ ਮਹਿਸੂਸ ਹੋ ਰਹੀ ਹੈ, ਕੋਈ ਗਿਲਟੀਆਂ ਹੋਣ ਆਸੇ ਪਾਸੇ ਦੋਨੋਂ ਕੋਈ ਗਿਲਟੀਆਂ ਹੈਗੀਆਂ, ਜੇ ਕੋਈ ਇਚਿੰਗ ਸਟਾਰਟ ਹੋ ਜਾਂਦੀ ਹੈਗੀ, ਆਪਾਂ ਕਹਿੰਦੇ ਕਲੇਮੀਡੀਅਲ ਇਨਫੈਕਸ਼ਨ ਹੈਗੀ ਹੈ, ਆਪਾਂ ਜੇ ਕੋਈ ਅਲਸਰ ਨਹੀਂ ਠੀਕ ਹੋ ਰਿਹਾ ਹੈਗਾ 3 ਹਫ਼ਤਿਆਂ ਤੋਂ ਲੈ ਕੇ, ਤਾਂ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਜ਼ਰੂਰ ਕੰਸਲਟ ਕਰਨੀਆਂ ਚਾਹੀਦੀਆਂ ਹੈਗੀਆਂ।
1: ਜੀ ਜੀ ਡਾਕਟਰ ਸਾਹਿਬ, ਚਮੜੀ ਦੇ ਰੋਗਾਂ ਨੂੰ ਤੇ ਇਹਨਾਂ ਸੰਕਰਮਣਾਂ ਨੂੰ, ਯੋਨ ਸੰਬੰਧੀ ਜੋ ਸੰਕਰਮਣ ਨੇ ਉਹਨਾਂ ਨੂੰ ਆਮ ਤੌਰ ਤੇ ਆਮ ਜਿਹੜੇ ਲੋਕ ਨੇ ਉਹ ਨਖੇੜ ਨਹੀਂ ਸਕਦੇ ਹੁੰਦੇ, ਤੇ ਕਿਹੜੇ ਤਾਂ ਚਮੜੀ ਦੇ ਰੋਗ ਨੇ ਸਾਨੂੰ ਕਿਵੇਂ ਪਤਾ ਲੱਗੇ, ਕਿਹੜੇ ਸਾਨੂੰ ਯੋਨ ਸੰਬੰਧਾਂ ਕਰਕੇ ਜਾਂ ਇਸ ਤਰ੍ਹਾਂ ਦੀਆਂ ਸਾਡੇ ਉਹਨਾਂ ਗੁਪਤ ਅੰਗਾਂ ਚੋਂ ਨਿਕਲਣ ਵਾਲੇ ਫਲੂਇਡ ਜਾਂ ਹੋਰ ਅਜਿਹੀਆਂ ਚੀਜ਼ਾਂ ਦੇ ਨਾਲ ਸਾਨੂੰ ਹੋਏ ਆ, ਕਿਵੇਂ ਪਤਾ ਲੱਗੇ?
0: ਇਹ ਬਹੁਤ ਹੀ ਅੱਛਾ ਕੁਐਸਚਨ ਹੈ, ਕਿਉਂਕਿ ਪਬਲਿਕਲੀ ਕੀ ਹੁੰਦਾ ਹੈਗਾ ਕਿ ਪੇਸ਼ੈਂਟ ਨੂੰ ਵੀ ਨਹੀਂ ਕਈ ਵਾਰੀ ਸਮਝ ਆਉਂਦਾ, ਆਮ ਪਬਲਿਕ ਨੂੰ ਵੀ ਜਿਹੜੇ ਪੇਸ਼ੈਂਟਸ ਆਉਂਦੇ ਉਹਨਾਂ ਨੂੰ ਇਹ ਵੀ ਨਹੀਂ ਸਮਝ ਆਉਂਦਾ ਕਿ ਅਸੀਂ ਕਿਹਦੇ ਕੋਲ ਜਾਣਾ ਹੈਗਾ। ਤੇ ਇਹ ਹੁੰਦਾ ਕਿ ਬੈਸਟ ਹੈਗੇ ਵੀ ਯੂ ਗੋ ਟੂ ਐਨੀ ਡਾਕਟਰ, ਐਟਲੀਸਟ ਇਹ ਹੈ ਕਿ ਵੀ ਡਾਇਗਨੋਸ ਜਿਹੜਾ ਆਪਣਾ ਹੈਗਾ ਸਕਿਨ ਸਪੈਸ਼ਲਿਸਟ ਦਾ ਰੋਲ ਹੁੰਦਾ ਹੈਗਾ ਇਸ STI ਡਾਇਗਨੋਸ ਕਰਨ ਚ, ਜੇ ਤੁਸੀਂ ਸਕਿਨ ਸਪੈਸ਼ਲਿਸਟ ਕੋਲ ਵੀ ਜਾਂਦੇ ਹੋ, ਹੀ ਕੈਨ ਡਿਫਰੈਂਸ਼ੀਏਟ ਕਿ ਵੈਦਰ ਫੰਗਲ ਹੈ, ਪੈਰਾਸੈਟਿਕ ਹੈ, ਬੈਕਟੀਰੀਅਲ ਹੈ, ਵਾਇਰਲ ਹੈ। ਜਦੋਂ ਆਪਾਂ ਨੂੰ ਇਹ ਪਤਾ ਚੱਲ ਜਾਂਦਾ ਕਿ ਵੀ ਇਹ ਵਾਲੇ ਹੈਗੇ ਆ, ਤਾਂ ਜੇ ਡਾਕਟਰ ਨੇ ਹੀ ਜੱਜ ਕਰਨਾ ਹੁੰਦਾ ਹੈਗਾ ਕਿ ਵੀ ਇਹ VDRL ICTC ਟੈਸਟਿੰਗ ਦੀ ਲੋੜ ਹੈਗੀ ਹੈ ਜਾਂ ਨਹੀਂ ਹੈਗੀ ਹੈ, ਕਿਉਂਕਿ ਜੇ VDRL ਟੈਸਟਿੰਗ ਜੇ ਆਪਾਂ ਕਰਵਾਉਂਦੇ ਹਾਂ ਤਾਂ ਇਹ STI ਇੱਕ ਪੇਸ਼ੈਂਟ ਦੀ ਹੁੰਦਾ ਕਿ ਸਕਰੀਨਿੰਗ ਟਾਈਪ ਹੁੰਦੀ ਹੈਗੀ ਹੈ। ਜੇ ਆਪਣੇ ਸਕਰੀਨਿੰਗ ਚ ਵੀ ਆਪਾਂ ਦੇਖਦੇ ਹਾਂ ਕਿ ਕਈ ਵਾਰੀ ਸਿੰਪਲ ਫੀਮੇਲ ਜਿਹੜੀਆਂ ਆਉਂਦੀਆਂ ਹੈਗੀਆਂ ਸਾਡੇ ਕੋਲ, ਜੀ ਪਾਣੀ ਪੈਂਦਾ ਹੈ, ਜੀ ਪੇਡੂ ਚ ਦਰਦ ਹੁੰਦਾ ਹੈਗਾ, ਸਮਟਾਈਮਸ ਵੀ ਇਹ ਗਾਇਨਾਕੋਲੋਜਿਸਟ ਕੋਲ ਵੀ ਚਲੇ ਜਾਂਦੇ ਹੈਗੇ, ਤੇ ਗਾਇਨੀ ਵਾਲੇ ਪੇਸ਼ੈਂਟ ਸਾਡੇ ਕੋਲ ਵੀ ਆ ਜਾਂਦੇ ਹੈਗੇ, ਤਾਂ ਗਾਇਨਾਕੋਲੋਜਿਸਟ ਪੇਸ਼ੈਂਟਸ ਵੀ ਇਹ ਰੈਫਰ ਕਰ ਦਿੰਦੇ ਹੈਗੇ ਵੀ ਨਹੀਂ ਜੀ ਇਹ ਸਕਿਨ ਇਨਫੈਕਸ਼ਨ ਦਾ ਕੇਸ ਹੈਗਾ, ਜਿਵੇਂ ਛੋਟੇ ਛੋਟੇ ਮੌਕੇ ਬਣੇ ਹੁੰਦੇ ਹੈਗੇ, ਨਾਰਮਲ ਡਿਲੀਵਰੀ ਨਹੀਂ ਹੁੰਦੀ, ਉਹਨਾਂ ਕੇਸਿਸ ਚ ਆਪਾਂ ਨੂੰ ਕਈ ਵਾਰੀ ਸਿਜ਼ੇਰੀਅਨ ਵੀ ਕਰਨਾ ਪੈਂਦਾ ਹੈਗਾ। ਤੇ ਜੇ ਇਹ ਹੁੰਦਾ ਹੈਗਾ ਕਿ ਮਾਂ ਤੋਂ ਬੱਚੇ ਨੂੰ ਗਰਭ ਅਵਸਥਾ ਚ ਫੈਲਦੇ ਹੈਗੇ, ਤਾਂ ਕਿ ਬੱਚਿਆਂ ਦਾ ਕਈ ਵਾਰੀ ਲੋਸ ਵੀ ਹੋ ਜਾਂਦਾ ਹੈਗਾ। ਜਿਵੇਂ ਹੁਣ ਆਪਾਂ ਸਿਫਲਿਸ ਦੀ ਗੱਲ ਕਰੀਏ, ਸਿਫਲਿਸ ਦੀ ਟ੍ਰੀਟਮੈਂਟ ਹਲੇ ਵੀ ਜਿਹੜੀ ਸਟੈਂਡਰਡ ਟ੍ਰੀਟਮੈਂਟ ਹੈਗੀ ਹੈ ਉਹ ਪੈਨਸਲਿਨ ਦੇ ਇੰਜੈਕਸ਼ਨ ਹੈ, ਜਿਹੜੇ ਪੁਰਾਣੇ ਜ਼ਮਾਨੇ ਚ ਵੀ ਲੱਗਦੇ ਸੀਗੇ। ਹੁਣ ਅਸੀਂ ਇਹ ਕਹਿੰਦੇ ਹਾਂ ਕਿ ਜੇ ਗਰਭਵਤੀ ਮਾਂ ਹੈਗੀ ਹੈ ਉਹਨਾਂ ਨੂੰ ਵੀ ਪੈਨਸਲਿਨ ਦੇ ਇੰਜੈਕਸ਼ਨ, 3 ਪੈਨਸਲਿਨ ਦੇ ਇੰਜੈਕਸ਼ਨ ਲੱਗਦੇ ਹੈਗੇ, ਸਾਰੇ ਸਰਕਾਰੀ ਹਸਪਤਾਲ ਚ ਲੱਗਦੇ ਹੈਗੇ।
1: ਜੀ ਡਾਕਟਰ ਸਾਹਿਬ, ਸਰਕਾਰੀ ਹਸਪਤਾਲ ਦੇ ਰੂਮ ਨੰਬਰ 116 ਦੇ ਵਿੱਚ ਬੈਠਦੇ ਨੇ, ਵੈਸੇ ਡਾਕਟਰ ਸਾਹਿਬ ਭਗਤਾ ਭਾਈਕਾ

0: ਆਪਣੀਆਂ ਸੇਵਾਵਾਂ ਦੇ ਰਹੇ ਨੇ ਬਤੌਰ SMO ਡਾਕਟਰ ਸਾਹਿਬ, ਤੁਸੀਂ ਇੱਥੇ ਬਠਿੰਡੇ STI ਮੰਗਲਵਾਰ ਤੇ ਸ਼ੁੱਕਰਵਾਰ ਨੂੰ ਕਮਰਾ ਨੰਬਰ 16 ਦੇ ਵਿੱਚ ਹੁੰਦੇ ਨੇ ਬਠਿੰਡੇ ਵਾਲੇ ਸਰਕਾਰੀ ਹਸਪਤਾਲ ਦੇ ਵਿੱਚ ਜੀ। ਡਾਕਟਰ ਸਾਹਿਬ ਤੁਸੀਂ ਦੋ ਦਿਨ ਜਿਹੜੇ ਦੱਸੇ, ਇੱਕ ਵਾਰ ਹੋਰ ਦੱਸ ਦਿਓ, ਮੰਗਲਵਾਰ ਅਤੇ
1: ਸ਼ੁੱਕਰਵਾਰ।
0: ਮੰਗਲਵਾਰ ਅਤੇ ਸ਼ੁੱਕਰਵਾਰ ਡਾਕਟਰ ਸੀਮਾ ਜਿਹੜੇ ਨੇ STI ਕਲੀਨਿਕ ਦੇ ਜੋ ਇੰਚਾਰਜ ਨੇ ਸਾਡੇ ਨਾਲ ਜਿਹੜੇ ਗੱਲ ਕਰ ਰਹੇ, ਉਹ ਤੁਹਾਨੂੰ ਮਿਲ ਜਾਣਗੇ ਜੋ ਤੁਹਾਨੂੰ ਇਹਨਾਂ ਬਾਰੇ ਵਧੀਆ ਜਾਣਕਾਰੀ ਉੱਥੇ ਦੇ ਸਕਦੇ ਆ। ਨਹੀਂ ਤਾਂ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਪਹਿਲਾਂ ਸਕਿੰਨ ਵਾਲਾ ਡਾਕਟਰ ਹੈ ਜਿਹੜਾ, ਉਹ ਦੇਖ ਕੇ ਦੱਸ ਦਿੰਦਾ ਹੈ ਵੀ ਤੁਹਾਡੀ ਇਹ ਜੋ ਸਮੱਸਿਆ ਹੈ ਸਕਿੰਨ ਦੀ ਹੈ ਜਾਂ ਇਹ STI ਹੈ, ਅਤੇ ਫਿਰ ਤੁਸੀਂ ਉਸ ਹਿਸਾਬ ਨਾਲ ਉਸ ਡਾਕਟਰ ਤੱਕ ਪਹੁੰਚ ਕਰ ਸਕਦੇ ਹੋ। ਡਾਕਟਰ ਸਾਹਿਬ ਸਿਫਲਿਸ ਤੋਂ ਸਾਡੀ ਗੱਲ ਚੱਲ ਰਹੀ ਸੀ ਕਿ ਅਜੇ ਵੀ ਜੋ ਸਟੈਂਡਰਡ ਇਲਾਜ ਹੈ ਉਹ
1: ਪੈਨਸਲਿਨ
0: ਨੇ, ਉਸ ਬਾਰੇ ਅਸੀਂ ਗੱਲ ਅੱਗੇ ਤੋਰਨੀ ਚਾਹਾਂਗੇ ਜੀ।
1: ਪੈਨਸਲਿਨ ਦੀ ਹੈਗੀ ਹੈ ਕਿ ਵੀ ਇਹ ਇੰਜੈਕਸ਼ਨ ਬੈਂਜ਼ੋਥੀਨ ਪੈਨਸਲਿਨ ਦਿੰਦੇ ਹਾਂ, 24 ਲੱਖ ਯੂਨਿਟ ਦਿੱਤਾ ਜਾਂਦਾ ਹੈਗਾ, ਤੇ ਇਹ 3 ਇੰਜੈਕਸ਼ਨ ਲੱਗਦੇ ਆ ਹਰ ਇੱਕ ਹਫ਼ਤੇ, ਵੀਕਲੀ ਇੰਜੈਕਸ਼ਨ ਲੱਗਦੇ ਹੈਗੇ
0: ਜੀ।
1: ਇਸ ਤੇ ਬਕਾਇਦਾ ਪਹਿਲਾਂ ਟੈਸਟ ਹੁੰਦਾ ਹੈਗਾ, ਜਿਹੜਾ ਟਾਈਟਰ ਵੀ ਹੁੰਦਾ ਹੈਗਾ, VDRL ਪਲੱਸ ICTC ਦੋਨਾਂ ਦੀ ਕੋਂਬੋ ਪੈਕ ਦੀ ਜਿਹੜੀ ਆਉਂਦੀ ਹੈਗੀ, ਜਾਂਚ ਕਰਵਾਉਂਦੇ ਹਾਂ। ਜਿੱਥੇ ਵੀ VDRL ਰਿਐਕਟਿਵ ਹੈਗਾ ਆਪਾਂ ਉਹਨਾਂ ਨੂੰ ਇੰਜੈਕਸ਼ਨ ਦਿੰਦੇ ਹੈਗੇ ਹਾਂ, ਤੇ 3 ਵੀਕਸ ਬਾਅਦ ਆਪਾਂ ਜਦੋਂ 3 ਇੰਜੈਕਸ਼ਨ ਪੂਰੇ ਹੋ ਜਾਂਦੇ ਹੈਗੇ, ਰੀਟੈਸਟਿੰਗ ਹੁੰਦੀ ਹੈ ਉਹਨਾਂ ਦੀ, ਤੇ ਅੱਗੇ ਫੋਲੋਅਪ ਵੀ ਕੀਤਾ ਜਾਂਦਾ ਹੈਗਾ। ਤੇ ਸਪੈਸ਼ਲੀ ਇਹ ਪ੍ਰੈਗਨੈਂਟ ਫੀਮੇਲਸ ਇਹ ਬਹੁਤ ਜ਼ਰੂਰੀ ਟੈਸਟ ਹੈਗਾ, ਜੇ ਸਾਨੂੰ ਰਿਐਕਟਿਵ ਪਾਇਆ ਜਾਂਦਾ ਹੈਗਾ ਤੇ ਅਸੀਂ ਪ੍ਰੈਗਨੈਂਸੀ ਦੇ ਦੌਰਾਨ ਵੀ ਇਹ ਇੰਜੈਕਸ਼ਨਸ ਲਗਾਉਂਦੇ ਹੈਗੇ। ਜੇ ਹੁਣ ਆਪਣੇ ਕੋਲ ਸਪੋਜ਼ਿਟਲੀ ਡਿਲੀਵਰੀ ਵੇਲੇ ਪਤਾ ਚੱਲਦਾ ਹੈਗਾ ਕਿ ਆਪਾਂ ਨੂੰ 9ਵੇਂ ਮਹੀਨੇ ਪੇਸ਼ੈਂਟ ਨੂੰ ਕਿ ਵੀ ਇਹ ਪ੍ਰੈਗਨੈਂਟ ਹੈਗੀ ਹੈ ਤੇ ਇਹ VDRL ਰਿਐਕਟਿਵ ਹੈਗੀ ਹੈ, ਤਾਂ ਵੀ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਉਹਨੂੰ ਆਪਾਂ ਪੈਨਸਲਿਨ ਦੇ ਦਈਏ, ਤਾਂ ਕਿ ਬੱਚਾ ਜਿਹੜਾ ਸੇਫ ਪੈਦਾ ਹੋ ਜਾਏ
0: ਜੀ,
1: ਤੇ ਉਹਦਾ ਅੱਗੇ ਬੱਚੇ ਦਾ ਵੀ ਫੋਲੋਅਪ ਕੀਤਾ ਜਾਂਦਾ ਹੈਗਾ
0: ਜੀ।
1: ਕੰਜੈਨਿਟਲ ਸਿਫਿਲਿਸ
0: ਜੀ, ਬਹੁਤ ਅੱਛੀ ਜਾਣਕਾਰੀ ਤੁਸੀਂ ਦਿੱਤੀ ਹੈ। ਡਾਕਟਰ ਸਾਹਿਬ ਜੋ ਲੜਕੀਆਂ ਕਿਸ਼ੋਰ ਅਵਸਥਾ ਦੇ ਵਿੱਚ ਨੇ ਅਜੇ, ਕਿਉਂਕਿ ਉਹਨਾਂ ਦੀ ਜੋ ਪਿਬਿਲਟੀ ਏਜ ਹੈ ਉਹ ਅੱਜ ਕੱਲ੍ਹ ਬਹੁਤ ਘਟੀ ਹੈ, ਅੱਜ ਕੱਲ੍ਹ 11-12 ਸਾਲ ਦੀ ਜੋ ਬੱਚੀਆਂ ਨੇ ਉਹਨਾਂ ਨੂੰ ਵੀ ਮਹਾਵਾਰੀ ਆਉਣੀ ਸ਼ੁਰੂ ਹੋ ਗਈ, ਜਾਂ ਉਹਨਾਂ ਨੂੰ ਵੀ ਧੱਬੇ ਜਿਹੜੇ ਹੈ ਉਹ ਲੱਗਣ ਲੱਗ ਗਏ, ਪੀਰੀਅਡ ਜਿਹੜੇ ਹੈ ਉਸ ਸ਼ਿਕਾਇਤ ਜਿਹੜੀ ਹੈ ਉਹਨਾਂ ਨੂੰ ਹੋ ਗਈ ਹੈ। ਇਹ ਇੱਕ ਪ੍ਰੋਸੈਸ ਹੈ ਨੈਚੁਰਲੀ, ਇਸ ਨੂੰ ਸ਼ਿਕਾਇਤ ਨਹੀਂ ਕਿਹਾ ਜਾ ਸਕਦਾ, ਪਰ ਇਹ ਪਹਿਲਾਂ ਹੋਇਆ ਹੈਗਾ। ਜੋ ਜਿਨ੍ਹਾਂ ਬੱਚੀਆਂ ਦੀ ਅਜੇ ਵਿਆਹ ਉਹਨਾਂ ਦੇ ਨਹੀਂ ਹੋਏ ਜਿਨ੍ਹਾਂ ਦੇ, ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਸਮੱਸਿਆ ਆਉਂਦੀਆਂ ਨੇ ਇਸ ਇਨਫੈਕਸ਼ਨਾਂ ਜਿਹੜੀਆਂ, ਉਹਨਾਂ ਨੂੰ ਇਸ ਫਲੂਇਡ ਤੋਂ ਜੋ ਫਲੂਇਡ ਡਿੱਗਦਾ ਹੈ ਪੈਂਦਾ ਹੈ ਉਸ ਤੋਂ ਹੋਣ ਵਾਲੀਆਂ, ਇਹ ਕਿਹੜੀਆਂ ਸਮੱਸਿਆਵਾਂ ਤੁਹਾਡੇ ਕੋਲ ਰਿਪੋਰਟ ਹੁੰਦੀਆਂ ਨੇ?
1: ਨੋਰਮਲੀ ਜਿਹੜੀਆਂ ਸਾਡੇ ਕੋਲ ਜਿਹੜੀਆਂ ਕਿਸ਼ੋਰ ਅਵਸਥਾ ਵਾਲੀਆਂ, ਨੋਰਮਲੀ 16-18-22 ਤੀਕਰ ਏਜ ਗਰੁੱਪ ਵਾਲੀਆਂ ਫੀਮੇਲਸ ਆਉਂਦੀਆਂ ਜਾਂ ਲੜਕੇ ਵੀ ਆਉਂਦੇ ਹੈਗੇ, ਉਹਨਾਂ ਨੂੰ ਬੇਸਿਕਲੀ ਇਹ ਦੇਖੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਵੀ ਯੌਨ ਸੰਬੰਧੀ ਹੈਗੀਆਂ, ਤੇ ਅਦਰ ਕਾਰਨ ਵੀ ਹੁੰਦੇ ਆ, ਜਿਵੇਂ ਸਿੰਪਲ ਵਜਾਈਨਲ ਡਿਸਚਾਰਜ ਜਿਹੜਾ ਹੈਗਾ ਉਹ ਵੈਸੇ ਵੀ ਹੋ ਸਕਦਾ ਹੈਗਾ, ਐਬਨੋਰਮਲ ਮੈਂਸਟ੍ਰੇਸ਼ਨ ਕਰਕੇ ਹੋ ਸਕਦਾ ਹੈ, ਓਵਰਡੋਜ਼ ਆਫ ਐਂਟੀਬਾਇਓਟਿਕਸ ਕਰਕੇ ਹੋ ਸਕਦਾ ਹੈਗਾ, ਇਮਪ੍ਰੋਪਰ ਡਾਇਗਨੋਸਿਸ ਹੈਗਾ, ਕਿਉਂਕਿ ਸਾਡੇ ਯਹਾਂ ਇੱਥੇ ਕਲਚਰ ਵੀ ਹੁੰਦਾ, ਯੂਰਿਨ ਕਲਚਰ ਆਪਾਂ ਕਰਵਾ ਲੈਂਦੇ ਹੈਗੇ, ਜੇ ਕੋਈ ਵੀ ਐਂਟੀਬਾਇਓਟਿਕ ਜਿਹੜਾ ਦੇਣਾ ਹੁੰਦਾ ਹੈਗਾ ਉਹਦੇ ਅਕੋਰਡਿੰਗਲੀ ਆਪਾਂ ਐਂਟੀਬਾਇਓਟਿਕ ਪ੍ਰਿਸਕ੍ਰਾਈਬ ਕਰਦੇ ਹਾਂ, ਤੇ ਸੈਪਰੇਟ ਕਾਉਂਸਲਰ ਸਾਡੇ ਕੋਲ ਅਵੇਲੇਬਲ ਹੈਗੇ ਆ ਜਿਹੜੀ ਕਾਉਂਸਲਿੰਗ ਕਰਦੇ ਆ ਇਹਨਾਂ ਬੱਚਿਆਂ ਦੀ, ਤੇ ਅਰਸ਼ ਕਲੀਨਿਕ ਵੀ ਇੱਥੇ ਰਨ ਹੁੰਦੇ ਹਨ ਵੀ, ਤਾਂ ਕਿ ਆਪਾਂ ਇਹਨਾਂ ਨੂੰ ਜਿਹੜੇ ਇਹ ਟੀਨੇਜ ਹੈਗੇ ਆ ਉਹਨਾਂ ਨੂੰ ਸਹੀ ਤਰੀਕੇ ਨਾਲ ਆਪਾਂ ਗਾਈਡ ਕਰ ਸਕਦੇ।
0: ਗਰਭਵਤੀ ਔਰਤ ਜਦੋਂ ਹੋ ਜਾਂਦੀ ਹੈ ਤਾਂ ਉਸ ਤੋਂ ਜਿਵੇਂ ਇੰਪਲਾਂਟੇਸ਼ਨ ਹੁੰਦੀ ਹੈ, ਬੱਚਾ ਜਿਹੜਾ ਹੈ ਉਹ ਯੂਟਰਸ ਚ ਇੰਪਲਾਂਟ ਹੋਇਆ ਜਾ ਕੇ, ਤੇ ਉਸ ਨੂੰ ਅਸੀਂ ਕਿਵੇਂ ਨਖੇੜਾਂਗੇ?
1: ਬੇਸਿਕਲੀ ਇਹ ਹੁੰਦਾ ਹੈਗਾ ਕਿ ਵੀ ਜਿਹੜੀ ਦੇਖੋ ਬੇਸਿਕਲੀ ਹੋ ਗਿਆ ਮਿਸਡ ਅਬੋਰਸ਼ਨ ਹੋ ਗਿਆ, ਅਬੋਰਸ਼ਨ ਦਾ ਕੇਸ ਹੋ ਗਿਆ, ਇਹ ਜਿਹੜੀ ਬਲੀਡਿੰਗ ਹੁੰਦੀ ਹੈਗੀ, ਇਹ ਪ੍ਰੈਗਨੈਂਸੀ ਟੈਸਟ ਵਾਕਈ ਪ੍ਰੈਗਨੈਂਸੀ ਹੋਈ ਹੈ ਜਾਂ ਨਹੀਂ ਹੋਈ ਹੈ ਪਹਿਲਾਂ ਤਾਂ ਆਪਾਂ ਨੂੰ ਇਹ ਕਨਫਰਮ ਕਰਨਾ ਚਾਹੀਦਾ
0: ਹੈ।
1: ਦੂਜੀ ਗੱਲ ਆਪਾਂ ਨੂੰ ਇਹ ਕਨਫਰਮ ਕਰਨੀ ਚਾਹੀਦੀ ਹੈ ਕਿ ਜੇ ਪਹਿਲਾਂ ਜਿਵੇਂ ਕਹਿੰਦੇ ਕਿ ਵੀ ਫੋਰਨ ਚ ਆ ਕੇ ਆਪਣੇ ਇੰਡੀਆ ਚ ਵੀ ਹੁਣ ਟ੍ਰੈਂਡ ਹੈਗਾ ਕਿ ਜਿਹੜੀ ਪ੍ਰੈਗਨੈਂਟ ਫੀਮੇਲਸ ਹੁੰਦੀ ਹੈ ਉਹਦੇ ਬੇਸਿਕ ਟੈਸਟ ਪ੍ਰੈਗਨੈਂਸੀ ਤੋਂ ਪਹਿਲਾਂ ਹੋਣੇ ਚਾਹੀਦੇ ਨੇ।
0: ਅੱਛਾ ਜੀ।
1: ਤੀਜੀ ਗੱਲ ਇਹ ਕਿ ਆਪਾਂ ਨੂੰ ਫੋਲਿਕ ਐਸਿਡ ਜਿਹੜਾ ਕਿ ਆਪਾਂ ਕਹਿੰਦੇ ਹਾਂ ਕਿ ਡਿਫੈਕਟਸ ਬੱਚਿਆਂ 'ਚ ਨਾ ਹੋਵੇ, ਫੋਲਿਕ ਐਸਿਡ ਮਦਰ ਨੂੰ ਪਹਿਲਾਂ ਸਟਾਰਟ ਕਰਨਾ ਚਾਹੀਦਾ ਹੈਗਾ। ਚੌਥੀ ਗੱਲ ਇਹ ਹੈ ਕਿ ਜੇ ਕੋਈ ਵੀ ਹਸਬੈਂਡ, ਆਪਾਂ ਕਹਿੰਦੇ ਇਹ ਨਹੀਂ ਕਹਿ ਸਕਦੇ ਕਿ ਇਕੱਲੇ ਫੀਮੇਲ ਨੂੰ ਹੀ ਹੋਣਗੇ, ਬੋਥ ਪਾਰਟਨਰ ਸ਼ੁੱਡ ਬੀ ਟ੍ਰੀਟਡ।
0: ਠੀਕ ਹੈ।
1: ਇਹ ਬੇਸਿਕ ਰੂਲ ਹੈ STI ਦਾ ਵੀ, ਸੈਕਸ਼ੂਅਲੀ ਟਰਾਂਸਮਿਟਡ ਇਨਫੈਕਸ਼ਨ ਇਕੱਲੇ ਇੱਕ ਪਾਰਟਨਰ ਨੂੰ ਨਹੀਂ ਹੁੰਦੀਆਂ, ਆਪਾਂ ਜੇ ਕਹਿੰਦੇ ਹਾਂ ਕਿ ਵੀ ਕੋਰੀਲੇਟ ਐਂਡ ਟ੍ਰੀਟ ਦਾ ਸੈਕਿੰਡ ਪਾਰਟਨਰ ਆਲਸੋ, ਵੀ ਆਪਣੇ ਆਪਣੇ ਪਾਰਟਨਰ ਨੂੰ ਵੀ ਉਹ ਟ੍ਰੀਟ ਕਰਨਾ ਚਾਹੀਦਾ ਹੈ।
0: ਜੀ ਡਾਕਟਰ ਸਾਹਿਬ, ਅਰਸ਼ ਕਲੀਨਿਕ ਦਾ ਤੁਸੀਂ ਜ਼ਿਕਰ ਕੀਤਾ ਸੀ, ਇਹ ਕਿਸ ਤਰ੍ਹਾਂ ਦੇ ਕਲੀਨਿਕ ਨੇ?
1: ਇਹ ਅਰਸ਼ ਕਲੀਨਿਕ ਜਿਹੜੇ ਹੈਗੇ ਆ ਅਡੋਲਸੈਂਸ ਏਜ ਲਈ ਸਪੈਸ਼ਲ ਕਲੀਨਿਕਸ ਬਣਾਏ ਗਏ ਹਨ
0: ਜੀ,
1: ਤੇ ਇਹ ਗਵਰਨਮੈਂਟ ਹਸਪੀਟਲ ਚ ਇਹਨਾਂ ਦੀ ਫੈਸਿਲਿਟੀ ਉਪਲਬਧ ਹੈਗੀ ਹੈ। ਵੀ ਹੈਵ ਕਾਉਂਸਲਰਸ ਜਿਹੜੇ ਹੈਗੇ ਆ, ਤੇ ਇਹ ਇਸ ਚ ਹੁੰਦਾ ਕਿ ਵੀ ਅਡੋਲਸੈਂਸ ਏਜ ਜਿਹੜੀ 12-14 ਪੀਰੀਅਡਸ ਤੋਂ ਜਾਂ ਹਾਰਮੋਨਲ ਚੇਂਜਸ ਨਾਲ ਸ਼ੁਰੂ ਹੁੰਦੀ ਹੈਗੀ, ਤਾਂ ਇਹ ਬੱਚੇ ਆ ਕੇ ਆਪਣੀ ਇਹ ਪ੍ਰੋਬਲਮਸ ਡਿਸਕਸ ਕਰ ਸਕਦੇ ਹਨ। ਜਿਵੇਂ ਤੁਸੀਂ ਕਿਹਾ ਕਿ ਵੀ ਹੁਣ ਆਪਾਂ ਥੋੜੀ ਜਿਹੀ ਗੱਲ ਕਰੀਏ ਕਿ ਬਲੀਡਿੰਗ ਜ਼ਿਆਦਾ ਹੁੰਦੀ ਹੈਗੀ ਹੈ, ਪੇਨਫੁਲ ਮੈਂਸਟੂਰੇਸ਼ਨ ਹੁੰਦੀ ਹੈਗੀ ਹੈ, ਬੋਇਜ਼ ਵੀ ਜਿਵੇਂ ਆਉਂਦੇ ਹੈਗੇ ਆ, ਹੇਅਰ ਫਾਲ ਹੈ, ਪਿਊਬਰਟਲ ਸਾਈਜ਼ ਹੈਗਾ, ਇਹ ਸਾਰਾ ਕੁਝ ਡਿਸਕਸ ਕਰ ਸਕਦੇ ਹਾਂ
0: ਜੀ। ਸੋ ਬਹੁਤ ਅੱਛੀ ਗੱਲ ਹੈ ਡਾਕਟਰ ਸਾਹਿਬ। ਤੁਸੀਂ ਕਿਹਾ ਕਿ ਮੁੰਡੇ ਵੀ ਆਉਂਦੇ

0: ਨਾ ਸਿਰਫ ਬੱਚੀਆਂ ਸਾਡੇ ਕੋਲ ਆਉਂਦੀਆਂ, ਜੋ ਬੱਚੇ ਨੇ ਉਹ ਵੀ ਆਉਂਦੇ ਹੈ ਪਿਬਰਟੀ ਏਜ ਦੇ ਵਿੱਚ, ਕਿਸ਼ੋਰ ਅਵਸਥਾ ਦੇ ਵਿੱਚ ਨੇ, ਉਹ ਕਿਸ ਕਿਸ ਤਰ੍ਹਾਂ ਦੇ ਲੱਛਣਾਂ ਦੇ ਨਾਲ ਆਉਂਦੇ ਹੈ, ਉਹ ਕਿਸ ਤਰ੍ਹਾਂ ਦੀ ਸ਼ਿਕਾਇਤਾਂ ਲੈ ਕੇ ਆਉਂਦੇ?
1: ਉਹਨਾਂ ਦੀ ਰੂਟੀਨ 'ਚ ਕਈ ਵਾਰੀ ਹੁੰਦਾ ਕਿ ਕਿਤੇ ਹੈਜੀਟੇਟ ਵੀ ਇਹ ਹੁੰਦਾ ਜਾਂ ਨਹੀਂ ਹੁੰਦਾ। ਕਈ ਵਾਰੀ ਸਾਨੂੰ ਪੁੱਛਣ ਹੀ ਆ ਜਾਣਗੇ ਕਿ ਸਾਨੂੰ ਕੋਈ ਟੈਸਟ ਦੀ ਤਾਂ ਨਹੀਂ ਲੋੜ, ਸਾਨੂੰ ਕੋਈ ਸਾਡੇ ਟੈਸਟੀਕਲਸ ਦਾ ਸਾਈਜ਼ ਤਾਂ ਨਹੀਂ ਛੋਟਾ ਗਾ, ਸਾਡੇ ਕੋਈ ਐਬਨੋਰਮੈਲਿਟੀ ਤਾਂ ਨਹੀਂ ਹੈਗੀ ਹੈ, ਕੋਈ ਲੈਂਥ ਆਫ ਦਾ ਸਾਈਜ਼ ਆਫ ਦਾ ਪੀਨਸ ਦੇ ਕੰਮ ਦੇਕ ਦੇਰ ਆਰ ਵੇ ਕੁਸ਼ਚਨਸ, ਬਟ ਵੀ ਹੈਵ ਟੂ ਕਾਊਂਸਲ ਦੈਮ। ਇਹ ਕਿ ਜੇ ਤੁਹਾਡੇ ਪ੍ਰਸ਼ਨ ਜੇ ਦੇਖੋ ਜੇ ਕੋਈ ਅੱਜ ਕੱਲ ਗੂਗਲ ਨੇ ਨੈਟ ਨੇ ਇੰਨਾ ਕੁ ਸਾਨੂੰ ਐਡਵਾਂਸ ਕਰਤਾ ਹੈਗਾ, ਦੇ ਮਿਸਗਾਈਡ ਯੂ ਆਲਸੋ ਸਮਟਾਈਮਸ।
0: ਬਿਲਕੁਲ,
1: ਜੇ ਮਿਸਗਾਈਡ ਕਰਦੇ ਹੈਗੇ ਤਾਂ ਉਹ ਕੁਸ਼ਚਨਸ ਉਹਨਾਂ ਨੂੰ ਤਿਆਰ ਹੁੰਦੇ ਹਨ, ਬਟ ਵੀ ਆਰ ਦੇਅਰ ਟੂ ਆਨਸਰ, ਐਂਡ ਉਹਨਾਂ ਦੀ ਜਿਹੜੀ ਵੀ ਕੁਆਇਰੀਜ਼ ਹੈਗੀਆਂ ਉਹ ਅਸੀਂ ਜ਼ਰੂਰ ਚਾਹਾਂਗੇ ਕਿ ਵੀ ਉਹ ਆ ਕੇ ਕਲੀਅਰ ਕਨਸੈਪਟਸ ਨਾਲ ਜਾਣ।
0: ਜੀ, ਇਹ ਅਰਸ਼ ਕਲੀਨਿਕ ਡਾਕਟਰ ਸਾਹਿਬ ਕਿਹੜੇ ਨੰਬਰ ਕਮਰਾ ਦੇ ਵਿੱਚ ਚੱਲ ਰਿਹਾ? ਇੱਥੇ ਜੇ ਕਾਉਂਸਲਿੰਗ ਕਰਾਉਣ ਲਈ ਕਿਸੇ ਕਿਸ਼ੋਰ ਨੂੰ ਲੈ ਕੇ ਆਉਣਾ ਹੈ, ਬੱਚੇ ਨੂੰ ਜਾਂ ਬੱਚੀ ਨੂੰ, ਤਾਂ ਕੀ ਕਰਨਾ ਪਏਗਾ?
1: ਤੇ ਇਹ ਰੂਟੀਨ 'ਚ ਆ ਸਕਦੇ ਹਨ ਆਪਣੇ ਕੋਲ,
0: ਠੀਕ ਹੈ,
1: ਤੇ ਇਹ ਐਸਟੀ ਕਲੀਨਿਕ ਹੀ ਐਡ ਬਣਿਆ ਹੋਏਗਾ ਇਸੇ ਕਮਰੇ 'ਚ ਦੇ ਨਾਲ ਹੈਗਾ,
0: ਠੀਕ ਹੈ,
1: ਤੇ ਉਹ ਕਾਉਂਸਲਰਸ ਬੈਠੇ ਹੁੰਦੇ ਹਨ
0: ਜੀ,
1: ਤੇ ਜੇ ਉਹਨਾਂ ਨੂੰ ਲੱਗਦਾ ਵੀ ਕੋਈ ਸਮੱਸਿਆ ਹੈਗੀ ਹੈ ਉਹ ਡਿਸਕਸ ਉਹਨਾਂ ਨੂੰ ਬਰੀਫ ਕਰ ਦਿੰਦੇ ਹਨ, ਜੇ ਫੇਰ ਵੀ ਕੋਈ ਲੋੜ ਪੈਂਦੀ ਹੈ ਕਿ ਉਹਨਾਂ ਦੀ ਉੱਥੇ ਟੈਸਟਿੰਗ ਹੋ ਜਾਂਦੀ ਹੈ
0: ਜੀ। ਸੋ ਬਹੁਤ ਅੱਛੇ ਡਾਕਟਰ ਸਾਹਿਬ ਸਾਨੂੰ ਬੜੀ ਬਿਹਤਰ ਜਾਣਕਾਰੀ ਦੇ ਰਹੇ ਨੇ ਯੌਨ ਸੰਬੰਧਾਂ ਤੋਂ ਹੋਣ ਵਾਲੇ ਜੋ ਸੰਕਰਮਣ ਨੇ ਉਹਨਾਂ ਕਰਕੇ, ਜਾਂ ਕਿਸ਼ੋਰ ਅਵਸਥਾ ਦੇ ਵਿੱਚ ਲੜਕੇ ਲੜਕੀਆਂ ਨੂੰ ਜੋ ਇਹ ਦਿੱਕਤਾਂ ਆਉਂਦੀਆਂ ਕਿਉਂਕਿ ਉਹਨਾਂ ਦੇ ਅੰਗ ਜਿਹੜੇ ਆ ਉਹ ਡਿਵੈਲਪ ਹੋ ਰਹੇ ਹੁੰਦੇ ਆ, ਹਾਰਮੋਨਲ ਬਦਲਾਅ ਉਹਨਾਂ ਦੇ ਸਰੀਰ 'ਚ ਹੋ ਰਹੇ ਹੁੰਦੇ ਆ, ਅਤੇ ਜੇਕਰ ਉਹ ਇਸ ਸੰਬੰਧੀ ਜਾਣਕਾਰੀ ਚਾਹੁੰਦੇ ਨੇ, ਉਹਨਾਂ ਦੇ ਮਾਂ ਬਾਪ ਜੇਕਰ ਜਾਣਕਾਰੀ ਚਾਹੁੰਦੇ ਨੇ, ਤਾਂ ਉਹ ਰੂਮ ਨੰਬਰ 116 'ਚ ਡਾਕਟਰ ਸਾਹਿਬ ਸਿਵਲ ਹਸਪਤਾਲ ਬਠਿੰਡੇ ਮੰਗਲਵਾਰ ਸ਼ੁੱਕਰਵਾਰ ਨੂੰ ਹੁੰਦੇ ਨੇ OPD ਦੇ ਵਿੱਚ, ਇਹਨਾਂ ਤੋਂ ਉੱਥੇ ਜਾ ਕੇ ਵੀ ਸਲਾਹ ਲਈ ਜਾ ਸਕਦੀ ਹੈ। ਮਾਹਿਰ ਡਾਕਟਰ ਸੀਮਾ ਗੁਪਤਾ ਜੀ ਪਹੁੰਚੇ ਨੇ, ਜੋ ਕਿ ਬਤੌਰ SMO ਭਗਤਾ ਭਾਈਕਾ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਨੇ, ਨਾਲੋ ਨਾਲ ਇੰਚਾਰਜ ਨੇ STI ਕਲੀਨਿਕ ਬਠਿੰਡਾ, ਜੋ ਕਿ ਸਿਵਲ ਹਸਪਤਾਲ ਦੇ ਵਿਖੇ ਵਿੱਚ ਹੀ ਚੱਲ ਰਿਹਾ, ਰੂਮ ਨੰਬਰ 116 ਦੇ ਵਿੱਚ ਡਾਕਟਰ ਸਾਹਿਬ ਉੱਥੇ ਮੌਜੂਦ ਹੁੰਦੇ ਨੇ ਮੰਗਲਵਾਰ ਅਤੇ ਸ਼ੁੱਕਰਵਾਰ ਵਾਲੇ ਦਿਨ। ਡਾਕਟਰ ਸਾਹਿਬ ਸਾਡੇ ਨਾਲ ਨੇ, ਸਾਨੂੰ ਅੱਜ ਜਾਣਕਾਰੀ ਦੇ ਰਹੇ ਨੇ ਯੌਨ ਸੰਬੰਧਾਂ ਰਾਹੀਂ ਜਾਂ ਹੋਰਨਾਂ ਕਾਰਨਾਂ ਦੇ ਕਰਕੇ ਜੋ ਸੰਕਰਮਣ ਫੈਲਦੇ ਨੇ, ਜੋ ਲਾਗਾਂ ਫੈਲਦੀਆਂ ਨੇ, ਉਹਨਾਂ ਬਾਰੇ ਜਾਣਕਾਰੀ ਸਾਨੂੰ ਦੇ ਰਹੇ ਨੇ ਡਾਕਟਰ ਸਾਹਿਬ। ਹੁਣ ਅਸੀਂ ਗੱਲ ਕਰਨਾ ਚਾਹਾਂਗੇ ਜੋ ਵਿਆਹ ਦੇ ਵਿੱਚ ਯੌਨ ਸੰਬੰਧ ਬਣਾਏ ਜਾਂਦੇ ਨੇ, ਉਹਨਾਂ ਤੋਂ ਫੈਲਣ ਵਾਲੀਆਂ ਲਾਗਾਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ, ਵਿਆਹ ਤੋਂ ਬਾਹਰ ਜਿਹੜੇ ਕਿਉਂਕਿ ਅਨਸਰਟਨ ਹੁੰਦੇ ਨੇ, ਅਨਿਸ਼ਚਿਤ ਉਹ ਯੌਨ ਸੰਬੰਧ ਹੁੰਦੇ ਨੇ, ਉੱਥੇ ਸਾਨੂੰ ਬਿਲਕੁਲ ਕੁਛ ਨਹੀਂ ਪਤਾ ਹੁੰਦਾ, ਬੜਾ ਰਿਸਕ ਹੁੰਦਾ ਹੈਗਾ, ਉਹਨਾਂ ਸੰਬੰਧਾਂ ਦੇ ਵਿੱਚ ਕਿਸ ਤਰ੍ਹਾਂ ਦੇ ਜੋ ਰੋਗ ਨੇ ਉਹ ਫੈਲਦੇ ਨੇ, ਕਿਸ ਤਰ੍ਹਾਂ ਦੇ ਸੰਕਰਮਣ ਫੈਲਦੇ ਨੇ?
1: ਨੋਰਮਲੀ ਜਦੋਂ ਵਿਆਹ ਤੋਂ ਬਾਅਦ ਜਿਹੜਾ ਆਪਾਂ ਕੰਟੈਕਟ ਹੁੰਦਾ ਜਾਂ ਫਸਟ ਕੰਟੈਕਟ ਹੁੰਦਾ ਹੈਗਾ, ਯੂਰਿਨ ਇਨਫੈਕਸ਼ਨ ਬਹੁਤ ਜ਼ਿਆਦਾ ਕਾਮਨ ਹੈ, ਜਿਹਨੂੰ ਆਪਾਂ ਯੂਰੇਥਰਾਈਟਸ ਟਰਮ ਕਰਦੇ ਹੈਗੇ, ਉਸ 'ਚ ਜਿਹੜੇ ਮੇਨਲੀ ਲੱਛਣ ਹੈਗੇ ਆ ਤਾਂ ਜਿਹੜੇ ਯੂਰਿਨ ਇਨਫੈਕਸ਼ਨ ਹੈਗੇ, ਵਾਰੀ ਵਾਰੀ ਯੂਰਿਨ ਆਉਣਾ, ਪੇਨਫੁਲ ਮਿਕਚੂਰੇਸ਼ਨ ਜਿਵੇਂ ਆਪਾਂ ਕਹਿੰਦੇ ਕਿ ਵੀ ਯੂਰਿਨ ਕਰਦੇ ਹੋਏ ਪੇਨਫੁਲ ਪੇਨ ਹੋਣਾ, ਤੇ ਪਸ ਆਉਣਾ ਦੇ ਜਿਹਨੂੰ ਆਪਾਂ ਗਨੋਰੀਆ ਵਗੈਰਾ ਕਹਿ ਦਿੰਦੇ ਹੈਗੇ, ਤਾਂ ਜਦੋਂ ਵੀ ਆਪਣੇ ਪ੍ਰੋਬਲਮਸ ਆਉਂਦੀਆਂ ਹੈਗੀਆਂ ਤਾਂ ਆਪਾਂ ਨੂੰ ਇਮੀਡੀਏਟਲੀ ਡਾਕਟਰ ਨੂੰ ਕੰਸਲਟ ਕਰਕੇ ਯੂਰਿਨ ਕੰਪਲੀਟ ਐਗਜ਼ਾਮੀਨੇਸ਼ਨ ਜਿਹੜਾ ਕਿ ਬਹੁਤ ਹੀ ਇੰਪੋਰਟੈਂਟ ਟੈਸਟ ਹੈ ਉਹ ਕਰਵਾਉਣਾ ਚਾਹੀਦਾ ਹੈਗਾ
0: ਜੀ। ਅਤੇ ਡਾਕਟਰ ਸਾਹਿਬ ਅਸੀਂ ਵਿਆਹ ਤੋਂ ਪਹਿਲਾਂ ਇਹ ਕਹਿੰਦੇ ਹਾਂ ਵੀ ਕੁੰਡਲੀਆਂ ਭਾਵੇਂ ਮਿਲਾਓ ਨਾ ਮਿਲਾਓ, ਪਰ ਟੈਸਟ ਜਿਹੜੇ ਉਹ ਜ਼ਰੂਰ ਕਰਾਉਣੇ ਚਾਹੀਦੇ ਹੈ, ਨੌਜਵਾਨ ਮੁੰਡੇ ਕੁੜੀਆਂ ਜਿਹੜੇ ਨੇ ਉਹ ਟੈਸਟ ਜ਼ਰੂਰ ਕਰਾਉਣ ਆਪਣੇ, ਉਹ ਕਿਹੜੇ ਟੈਸਟ ਹੁੰਦੇ ਨੇ, ਕਿੱਥੇ ਕਿਵੇਂ ਉਹ ਕਰਵਾ ਸਕਦੇ?
1: ਦੇਖੋ ਇਹ ਰੂਟੀਨ 'ਚ ਟੈਸਟ ਹੁੰਦੇ ਹੈਗੇ, ਜੇ ਕਿਸੇ ਵੀ ਸਰਕਾਰੀ ਹਸਪਤਾਲ 'ਚ, ਚਾਹੇ ਸਾਡੀ CHC ਹੈਗੀ ਹੈ, ਚਾਹੇ ਸਾਡੀ ਸਬ ਡਿਵੀਜ਼ਨਲ ਹੋਸਪਿਟਲ ਹੈਗੇ ਆ, ਚਾਹੇ ਡਿਸਟ੍ਰਿਕਟ ਹੋਸਪਿਟਲ ਹੈਗਾ, ਅਤੇ ਤੁਸੀਂ ਵਾਇਰਲ ਮਾਰਕਰਸ ਕਹਿ ਕੇ ਇਹ ਕੋਈ ਵੀ ਪੇਸ਼ੈਂਟ ਜਾ ਕੇ, ਕੋਈ ਵੀ ਵਿਦਆਊਟ ਡਿਸਕਲੋਜ਼ਿੰਗ ਐਨੀਥਿੰਗ, ਉਹ ਬੰਦਾ ਜਾ ਕੇ ਆਪਣੀ ਟੈਸਟਿੰਗ ਕਰਵਾ ਸਕਦਾ ਹੈਗਾ
0: ਜੀ।
1: ਹਾਂਜੀ, ਦੇਖੋ ਇਨਫੈਕਸ਼ਨ ਜਦੋਂ ਵੀ ਹੁੰਦੀ ਹੈ ਉਦੋਂ ਪੇਨ ਹੋ ਜਾਂਦਾ ਹੈਗਾ, ਬਿਕੋਜ਼ ਜੇ ਪੇਸ਼ੈਂਟ ਨੂੰ ਸ਼ੂਗਰ ਹੈਗੀ ਹੈ ਉਸ 'ਚ ਬੈਕਟੀਰੀਅਲ ਪਲੱਸ ਫੰਗਲ ਦੋਨਾਂ ਦੀ ਚਾਂਸਿਸ ਹੁੰਦੇ ਹੈਗੇ ਇਨਫੈਕਸ਼ਨ ਹੋਣ ਦੇ। ਕੰਟਰੋਲ ਆਫ ਸ਼ੂਗਰ ਵੀ ਬਹੁਤ ਇੰਪੋਰਟੈਂਟ ਹੁੰਦਾ ਕਿ ਉਹਨਾਂ ਦੀ ਸ਼ੂਗਰ ਨਿਯਮਿਤ ਕੰਟਰੋਲਡ ਰਹੇ। ਕਈ ਵਾਰੀ ਆਪਾਂ ਮੋਟੀਵੇਟ ਕਰ ਸਕਦੇ ਹਾਂ ਇਹਨਾਂ ਚੀਜ਼ਾਂ ਲਈ,
0: ਕਾਉਂਸਲਿੰਗ ਦੇ ਲਈ ਖਾਸ ਤੌਰ 'ਤੇ ਅਰਸ਼ ਕਲੀਨਿਕ ਵੀ ਉੱਥੇ ਬਣੇ ਹੋਏ ਨੇ। ਡਾਕਟਰ ਸਾਹਿਬ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਹੁੰਦੀਆਂ ਨੇ, ਜਿਵੇਂ ਉਹ ਕਹਿ ਰਹੇ ਨੇ ਕਿ ਉਹਨਾਂ ਦਾ ਸੰਭੋਗ ਦਾ ਮਨ ਜਿਹੜਾ ਹੈ ਉਹ ਨਹੀਂ ਹੁੰਦਾ ਦੋਨਾਂ ਵਿੱਚੋਂ ਕਿਸੇ ਇੱਕ ਪਾਰਟਨਰ ਦਾ, ਮੇਲ ਦੇ ਵਿੱਚ ਵੀ ਅਸੀਂ ਕਹਿ ਲਈਏ ਕਿ ਇਰੈਕਟਾਈਲ ਡਿਸਫੰਕਸ਼ਨ ਜਿਹੜੇ ਹੈ ਉਸ ਦੇ ਲਿੰਗ ਦਾ ਕਰੜਾਪਣ ਜਿਹੜਾ ਹੈ ਉਹ ਨਾ ਆਉਣਾ, ਜਾਂ ਉਹ ਕਹਿ ਲਈਏ ਕਿ ਪ੍ਰੀਮੈਚਿਓਰ ਇਜੈਕੂਲੇਸ਼ਨ ਜਿਹੜਾ ਹੈ ਪਹਿਲਾਂ ਹੀ ਜੋ ਹੈ ਇਜੈਕੂਲੇਸ਼ਨ ਹੋ ਜਾਣੀ, ਉਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਜਿਹੜੇ ਆ ਉਹ ਸਾਡੇ ਸਰੋਤਿਆਂ ਦੇ ਹੋ ਸਕਦੇ ਨੇ। ਸੋ ਮੈਂ ਉਹਨਾਂ ਨੂੰ ਇੱਕ ਵਾਰ ਫਿਰ ਦੱਸ ਦੇਵਾਂ ਕਿ ਤੁਸੀਂ ਰੂਮ ਨੰਬਰ 116 ਦੇ ਵਿੱਚ ਡਾਕਟਰ ਸਾਹਿਬ ਨੂੰ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਮਿਲ ਸਕਦੇ ਹੋ ਮੰਗਲਵਾਰ ਅਤੇ ਸ਼ੁੱਕਰਵਾਰ ਵਾਲੇ ਦਿਨ, ਅਤੇ ਜੇਕਰ ਕਿਸੇ ਹੋਰ ਤਰ੍ਹਾਂ ਦੀਆਂ ਕੋਈ ਤੁਹਾਡੇ ਅੰਗਾਂ ਦੇ ਵਿੱਚ ਕੋਈ ਲਾਗ ਹੈ, ਕੋਈ ਸੰਕਰਮਣ ਹੈ, ਤਾਂ ਉਹ ਤੁਸੀਂ ਇੱਕ ਵਾਰ ਸਕਿਨ ਸਪੈਸ਼ਲਿਸਟ ਜੋ ਸਿਵਲ ਹਸਪਤਾਲ ਦੇ ਵਿੱਚ ਡਾਕਟਰ ਨੇ ਉਹਨਾਂ ਨੂੰ ਦਿਖਾ ਕੇ

0: ਇਹ ਰਾਏ ਲੈ ਸਕਦੇ ਹੋ ਕਿ ਉਹ ਸਕਿਨ ਦੀ ਕੋਈ ਸਮੱਸਿਆ ਹੈ ਜਾਂ ਫਿਰ ਉਹ ਕੋਈ ਇਸ ਤਰ੍ਹਾਂ ਦੀ ਸੈਕਸ਼ੂਅਲ ਟਰਾਂਸਮਿਟਡ ਇਨਫੈਕਸ਼ਨ ਹੈ ਉਹ ਕੋਈ ਇਸ ਤਰ੍ਹਾਂ ਦੀ। ਅਤੇ ਡਾਕਟਰ ਸਾਹਿਬ ਅਸੀਂ ਜੋ ਪ੍ਰੀਕੋਸ਼ਨਸ ਹੈ ਉਹਨਾਂ ਦੇ ਵੱਲ ਆਉਂਦੇ ਹਾਂ। ਜੋ ਯੌਨ ਸੰਬੰਧ ਜਦੋਂ ਵੀ ਬਣਾਏ ਜਾ ਰਹੇ ਹੈ ਉਹ ਭਾਵੇਂ ਵਿਆਹ ਦੇ ਵਿੱਚ ਸੁਰੱਖਿਅਤ ਯੌਨ ਸੰਬੰਧ ਨੇ ਜਾਂ ਅਸੁਰੱਖਿਅਤ ਯੌਨ ਸੰਬੰਧ ਨੇ, ਪ੍ਰੀਕੋਸ਼ਨਸ ਕਿਸ ਤਰ੍ਹਾਂ ਦੀਆਂ ਲੈਣੀਆਂ ਹੈ, ਕਿਹੜੀਆਂ ਸਾਵਧਾਨੀਆਂ ਰੱਖਣੀਆਂ ਨੇ, ਕਿਹੜੀਆਂ ਗਲਤ ਫਹਿਮੀਆਂ ਨੇ, ਇਸ ਸਾਰੇ ਕਾਸੇ 'ਚ ਅਸੀਂ ਉਹ ਜ਼ਰੂਰ ਜਾਣਨਾ ਚਾਹੁੰਦੇ ਹਾਂ ਕਿਉਂਕਿ ਅਜੇ ਤੱਕ ਵੀ ਸਾਡੇ ਸਮਾਜ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਖੁੱਲ੍ਹ ਕੇ ਗੱਲਾਂ ਨਹੀਂ ਹੋ ਰਹੀਆਂ, ਬਹੁਤ ਸਾਰੀਆਂ ਭ੍ਰਾਂਤੀਆਂ ਹੋ ਸਕਦੀਆਂ, ਉਹ ਵੀ ਸਾਨੂੰ ਦੱਸੋ।
1: ਦੇਖੋ ਆਪਾਂ ਸ਼ੁਰੂ ਤੋਂ ਪੜ੍ਹਦੇ ਆਏ ਹੈਗੇ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਕਿ ਆਪਾਂ ਨੂੰ ਬਿਮਾਰੀ ਲੱਗੇ ਨਾ।
0: ਠੀਕ ਹੈ ਜੀ,
1: ਠੀਕ ਹੈ। ਸੁਰੱਖਿਆ ਸਭ ਤੋਂ ਪਹਿਲਾਂ ਇਹ ਜਿਹੜਾ STH ਹੈਗਾ ਉਹ ਜਿਹੜੀਆਂ ਮੁੱਖ ਸਾਵਧਾਨੀਆਂ ਚਾਹੁੰਦਾ ਹੈ ਕਿ ਸੁਰੱਖਿਅਤ ਸੰਬੰਧ ਬਣਾਏ ਜਾਣ, ਹਮੇਸ਼ਾ ਕੌਂਡੋਮ ਦੀ ਵਰਤੋਂ ਕੀਤੀ ਜਾਵੇ ਜਾਂ ਜਿਹੜੇ ਬੈਰੀਅਰ ਪ੍ਰੋਟੈਕਸ਼ਨ ਮੈਥਡਸ ਆਉਂਦੇ ਆ ਉਹ ਯੂਜ਼ ਕੀਤੇ ਜਾਣ
0: ਜੀ,
1: ਤੇ ਇੱਕ ਹੀ ਭਰੋਸੇਯੋਗ ਸਾਥੀ ਨਾਲ ਸੰਬੰਧ ਬਣਾਇਆ ਜਾਵੇ। ਇਹ ਬਹੁਤ ਹੀ ਇੰਪੋਰਟੈਂਟ ਹੈਗਾ ਜਿਹੜਾ ਅੱਜ ਕੱਲ੍ਹ ਆਪਣੇ ਫੈਮਿਲੀ 'ਚ ਆਪਣੇ ਕਲਚਰ 'ਚ ਐਕਸਟਰਾ ਮੈਰੀਟਲ ਅਫੇਅਰਸ ਐਂਡ ਆਲ ਦੈਟ ਜਿਹੜਾ ਟ੍ਰੈਂਡ ਸ਼ੁਰੂ ਹੋਇਆ ਹੈਗਾ ਉਹਨਾਂ ਨੂੰ ਆਪਾਂ ਨੂੰ ਤੋੜਨਾ ਚਾਹੀਦਾ ਹੈਗਾ
0: ਜੀ।
1: ਤੇ ਜਿਹੜੀ ਕਹੀਏ ਕਿ ਜੇ ਆਪਾਂ ਨੂੰ ਫਿਰ ਵੀ 19-21 ਡਾਊਟ ਹੈ, ਆਪਾਂ ਕੋਈ ਗਲਤੀ ਕਰ ਬੈਠੇ ਹੈਗੇ ਹਾਂ, ਜੇ ਸਾਡੇ ਕੋਲ ਪੇਸ਼ੈਂਟਸ ਵੀ ਆਪਣੇ ਭੈਣ ਭਰਾ ਵੀ ਬਹੁਤ ਆਉਂਦੇ ਹੈ ਜਿਹੜੇ ਉਹ ਸੈਕਸ਼ੁਅਲ ਐਕਟੀਵਿਟੀ 'ਚ ਐਕਟਿਵ ਹੈਗੇ ਹੈ, ਤੇ ਉਹ ਸਮੇਂ ਸਿਰ ਆਪਣਾ STI ਕਲੀਨਿਕ 'ਚ ਆ ਕੇ ਟੈਸਟਿੰਗ ਜ਼ਰੂਰ ਕਰਾਉਣ, ਤਾਂ ਕਿ ਜਦੋਂ ਅਰਲੀ ਸਟੇਜ 'ਚ ਆਪਣਾ ਡਾਇਗਨੋਸਿਸ ਹੋ ਜਾਂਦਾ ਹੈਗਾ ਉਹਦਾ ਟ੍ਰੀਟਮੈਂਟ 100% ਹੈਗਾ
0: ਜੀ।
1: ਤੇ ਲੱਛਣ ਹੋਣ ਨਾ ਤੇ ਵੀ ਹੁਣ ਜਿਵੇਂ ਆਪਾਂ ਕੋਲ ਸਿਮਟਮ ਨਹੀਂ ਹੈਗਾ, ਅਸੀਂ ਕਹਾਂਗੇ ਕਿ ਅਸੀਂ ਕਿਉਂ ਟ੍ਰੀਟਮੈਂਟ ਕਿਉਂ ਇਨਵੈਸਟੀਗੇਸ਼ਨ ਕਰਾਈਏ, ਪਰ ਫਿਰ ਵੀ ਆਪਾਂ ਨੂੰ ਇਹ ਲੱਗਦਾ ਕਿ ਜੇ 19-21 ਕੋਈ ਵੀ ਇਨਵੈਸਟੀਗੇਸ਼ਨ ਜਾਂ ਕੋਈ ਵੀ ਐਸਾ ਸਿਮਟਮ ਜਿਹੜਾ ਆਪਾਂ ਲੱਛਣ ਆਪਾਂ ਡਿਸਕਸ ਕੀਤੇ ਹੈਗੇ ਆ ਤਾਂ ਉਹਨਾਂ 'ਚ ਹੋਵੇ ਤਾਂ ਪੇਸ਼ੈਂਟ ਆਪਣੇ ਕੋਲ ਰੂਟੀਨ 'ਚ ਆ ਕੇ ਟੈਸਟਿੰਗ ਕਰਵਾ ਸਕਦਾ ਹੈਗਾ। ਇੱਕ ਵੀ ਐਲਕੋਹਲ ਜਾਂ ਸ਼ਰਾਬ ਦੇ ਨਸ਼ੇ ਤੋਂ ਬਚੋ, ਕਿਉਂਕਿ ਜਦੋਂ ਵੀ ਆਪਾਂ ਨਸ਼ੇ ਵਿੱਚ ਫੈਸਲੇ ਦੀ ਅਸਮਰੱਥਾ ਘੱਟ ਜਾਂਦੀ ਹੈਗੀ ਹੈ, ਜਿਸ ਨਾਲ ਉਸ ਅਸੁਰੱਖਿਅਤ ਸੰਬੰਧ ਬਣਨ ਦੇ ਚਾਂਸਿਸ ਵੱਧ ਜਾਂਦੇ ਹਨ। ਜ਼ਖਮਾਂ ਜਾਂ ਇਨਫੈਕਸ਼ਨ ਨਾਲ ਸੰਪਰਕ ਤੋਂ ਬਚੋ, ਜੇ ਕੋਈ ਵੀ ਪੇਸ਼ੈਂਟ ਇਨਫੈਕਟਿਡ ਹੈਗਾ, ਜਿਵੇਂ ਅਸੀਂ ਵੀ ਪੁੱਛ ਲੈਂਦੇ ਹਾਂ ਕਿ ਵੀ ਉਹ ਇਨਫੈਕਟਿਡ ਸੀਗਾ, ਪੇਡ ਸੈਕਸ਼ੁਅਲ ਵਰਕਰਸ ਹੈਗੇ ਆ, ਨੋਨ ਪੇਡ ਸੈਕਸ਼ੁਅਲ ਵਰਕਰਸ ਹੈਗੇ ਆ, ਜਾਂ ਆਪਾਂ ਉਹਨਾਂ ਕੋਲ ਜਾਂਦੇ ਹੈਗੇ ਹਾਂ, ਤਾਂ ਕਿਸ ਜਿਹੜੇ ਇਨਫੈਕਟਿਡ ਹੈਗੇ ਆ ਉਹਨਾਂ ਨੂੰ ਵੀ ਆਪਾਂ ਨੂੰ ਦੁਬਾਰਾ ਖੁਦ ਵੀ ਆਪਣੀ ਜਾਂਚ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ ਕਿ ਜਦੋਂ ਪੇਸ਼ੈਂਟ ਨੂੰ ਅਸੀਂ ਹਿਸਟਰੀ ਲੈਂਦੇ ਹੈਗੇ ਪੇਸ਼ੈਂਟ ਨੋਰਮਲੀ ਦੱਸਦੇ ਹਾਂ ਕਿ ਵੀ ਉਹ ਇਨਫੈਕਟਿਡ ਸੀਗਾ।
0: ਠੀਕ ਹੈ ਜੀ।
1: ਜੇ ਕਿਸੇ ਦਾ ਰੇਜ਼ਰ ਹੈਗਾ, ਸੂਈ ਹੈ, ਟੁੱਥ ਬਰੱਸ਼ ਹੈਗੇ, ਛੋਟੀ ਛੋਟੀ ਆਈਟਮਸ ਹੈਗੀਆਂ, ਇਹ ਆਪਣੀਆਂ ਕਿਸੇ ਨਾਲ ਸ਼ੇਅਰ ਨਹੀਂ ਕਰਨੀਆਂ ਚਾਹੀਦੀਆਂ ਹੈਗੀਆਂ। ਜੇ ਬਲੱਡ ਟ੍ਰਾਂਸਫਿਊਜ਼ਨ ਵੀ ਆਪਾਂ ਨੂੰ ਕਰਾਉਣ ਦੀ ਲੋੜ ਪੈਂਦੀ ਹੈਗੀ, ਕਈ ਵਾਰੀ ਜਦੋਂ ਬਲੱਡ ਬੈਂਕ 'ਚ ਅਸੀਂ ਬੈਠੇ ਹੁੰਦੇ ਹਾਂ ਕਿ ਪੇਸ਼ੈਂਟ ਕਹੂਗਾ ਹੁਣੇ ਬਲੱਡ ਦੇ ਦਿਓ ਜੀ, ਪਰ ਜਿਹੜੇ ਆਪਣੇ ਨੋਰਮਲੀ ਬਲੱਡ ਬੈਂਕ 'ਚੋਂ ਇਸ਼ੂ ਹੁੰਦੇ ਹਨ, ਸਪੈਸ਼ਲੀ ਸਰਕਾਰੀ ਵਾਲੇ 'ਚੋਂ, ਅਸੀਂ ਜਿਹੜੇ 3 ਵਾਇਰਲ ਮਾਰਕਰਸ ਹੈਗੇ ਆ, ਹੈਪੇਟਾਈਟਸ B, C and HIV, ਇਹ ਜ਼ਰੂਰ ਟੈਸਟ ਹੋਣਾ ਚਾਹੀਦਾ ਹੈਗਾ।
0: ਬਹੁਤ ਅੱਛੇ ਜੀ।
1: ਤੇ ਇੱਕ ਜਿਹੜੀ ਜਾਗਰੂਕਤਾ ਹੈਗੀ ਹੈ ਉਹ ਹਰ ਇਨਸਾਨ ਨੂੰ ਹੋਣੀ ਚਾਹੀਦੀ ਹੈਗੀ ਹੈ, ਕਿਉਂਕਿ ਇੰਨਾ ਸੋਸ਼ਲ ਮੀਡੀਆ ਆ ਗਿਆ, ਇੰਨਾ ਦੇਖੋ ਆਪਾਂ ਪ੍ਰਚਾਰ ਕਰੀ ਜਾਂਦੇ ਹਾਂ, ਇੰਨਾ ਗਵਰਨਮੈਂਟ ਐਫਰਟਸ ਕਰ ਰਹੀ ਹੈਗੀ ਹੈ ਇਹਨਾਂ ਨੂੰ ਬਚਾਉਣ ਲਈ, ਤਾਂ ਜੇ ਆਪਣੇ ਦੇ ਸਾਥੀ ਨੂੰ ਗੁਪਤ ਰੋਗਾਂ ਦੇ ਲੱਛਣ ਤੇ ਰੋਕਥਾਮ ਬਾਰੇ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈਗੀ ਹੈ। ਮਾਪਿਆਂ ਨੂੰ, ਅਧਿਆਪਕ ਨੂੰ, ਆਪਾਂ ਕਹਿੰਦੇ ਸਕੂਲਿੰਗ ਤੇ ਵੀ ਸ਼ੁਰੂ ਹੋ ਜਾਂਦਾ ਹੈਗਾ HIV ਦਾ, ਮੈਨੂੰ ਲੱਗਦਾ ਕਿ ਹਰ ਇੱਕ ਨੇ ਨਾਂ ਸੁਣਿਆ ਹੋਏਗਾ, ਏਡਸ ਦਾ ਨਾਂ ਸੁਣਿਆ ਹੋਏਗਾ, ਪਰ ਇਹ ਕਿ ਜੇ ਖੁੱਲ੍ਹੇ ਤੌਰ ਤੇ ਇਹਦੇ ਬਾਰੇ ਗੱਲਬਾਤ ਕਰਨੀ ਚਾਹੀਦੀ ਹੈਗੀ ਹੈ, ਤਾਂ ਟੀਚਰਸ ਨੂੰ ਵੀ, ਪੇਰੈਂਟਸ ਟੀਚਰਸ ਇਹਨਾਂ ਨੂੰ ਵੀ ਗਾਈਡ ਕਰਨਾ ਚਾਹੀਦਾ ਹੈਗਾ, ਬੱਚਿਆਂ ਨੂੰ ਵੀ ਆਪਾਂ ਓਪਨ ਡਿਸਕਸ਼ਨ ਕਰਨੀ ਚਾਹੀਦੀ ਹੈਗੀ ਹੈ।
0: ਡਾਕਟਰ ਸਾਹਿਬ ਤੁਹਾਡੀ ਗੱਲ ਸੁਣ ਕੇ ਸਾਨੂੰ ਉਮੀਦ ਹੈ ਕਿ ਅਸੀਂ ਇਸੇ ਤਰ੍ਹਾਂ ਹੀ ਕਰਾਂਗੇ ਜਿਵੇਂ ਤੁਸੀਂ ਦੱਸ ਰਹੇ ਹੋ, ਕਿਉਂਕਿ ਜੋ ਪਿਬਰਟੀ ਏਜ ਹੈ ਉਹ ਹੁਣ ਛੇਤੀ ਆ ਗਈ ਹੈ, ਪਹਿਲਾਂ ਹੀ ਬੱਚੇ ਜਿਹੜੇ ਹੈ ਉਹ ਮੈਚਿਓਰ ਹੋਣ ਲੱਗ ਗਏ, ਉਹਨਾਂ ਦੀਆਂ ਉਮਰਾਂ ਜਿਹੜੀਆਂ ਹੈ ਉਹ ਹੁਣ ਕਿਸ਼ੋਰ ਅਵਸਥਾ ਪਹਿਲਾਂ ਹੀ ਆਉਣ ਲੱਗ ਗਈ ਹੈ, ਅਸੀਂ ਇਹ ਸਾਰੀ ਗੱਲ ਕਰਾਂਗੇ। ਡਾਕਟਰ ਸਾਹਿਬ, ਗੁਪਤ ਅੰਗਾਂ ਦੇ ਵਿੱਚ, ਸਾਡੇ ਅੰਗਾਂ ਦੇ ਵਿੱਚ ਜਦੋਂ ਜ਼ਖਮਾਂ ਤੋਂ ਹੋਣ ਵਾਲੀਆਂ ਲਾਗਾਂ ਦੀ ਤੁਸੀਂ ਗੱਲ ਕੀਤੀ, ਤਾਂ ਅਸੀਂ ਬਵਾਸੀਰ ਜੋ ਬਿਮਾਰੀ ਹੈ ਇੱਕ, ਉਸ ਨੂੰ ਨਹੀਂ ਅਸੀਂ ਛੱਡ ਸਕਦੇ, ਉਸ ਨੂੰ ਨਹੀਂ ਅਸੀਂ ਭੁੱਲ ਸਕਦੇ। ਇਸ ਬਿਮਾਰੀ ਦੇ ਵਿੱਚ ਕਿਹੜੀਆਂ ਸਾਵਧਾਨੀਆਂ ਰੱਖਣੀਆਂ ਨੇ, ਇਸ ਬਿਮਾਰੀ ਤੋਂ ਬਾਅਦ ਕੋਈ ਇਸ ਤਰ੍ਹਾਂ ਦੀ ਇਨਫੈਕਸ਼ਨ ਜਿਹੜੀ ਹੈ ਉਹ ਸਾਡੇ ਉਸ ਅੰਗ ਦੇ ਵਿੱਚ, ਸਾਡੇ ਗੁਪਤ ਅੰਗ ਦੇ ਵਿੱਚ ਹੁੰਦੀ ਹੈ, ਤਾਂ ਫਿਰ ਅਸੀਂ ਕੀ ਕਰਨਾ ਜੀ?
1: ਜਦੋਂ ਵੀ ਬਵਾਸੀਰ ਹੁੰਦੀ ਹੈਗੀ ਆ, ਉਹ ਨੋਰਮਲੀ ਆਪਾਂ ਨੂੰ ਕੌਂਸਟੀਪੇਸ਼ਨ, ਜਿਵੇਂ ਆਪਾਂ ਕਹਿੰਦੇ ਹਾਂ ਕਿ ਵੀ ਈਟਿੰਗ ਹੈਬਿਟਸ, ਕੋਈ ਪੇਟ ਦੀ ਇਨਫੈਕਸ਼ਨ, ਜਿਵੇਂ ਆਪਾਂ ਕਹਿੰਦੇ ਹਾਂ ਕਿ ਵੀ ਡਾਇਰੀਆ ਹੋ ਗਿਆ, ਡਾਇਸੈਂਟਰੀ ਜਿਹਨੂੰ ਆਪਾਂ ਵਰਡ ਯੂਜ਼ ਕਰਦੇ ਹਾਂ ਕਿ ਖੂਨ ਆਉਣਾ, ਜਿਵੇਂ ਜੇ ਕੋਈ ਜ਼ਖਮ ਹੈਗਾ ਉਹ ਜ਼ਖਮ ਨੂੰ ਟ੍ਰੀਟ ਕਰਨਾ, ਪਹਿਲਾਂ ਆਪਾਂ ਓਬਜ਼ਰਵ ਕਰਦੇ ਹਾਂ ਕਿ ਵੀ ਉਸਦੇ ਆਸੇ ਪਾਸੇ ਕੋਈ ਹੈ ਨਹੀਂ ਹੈਗਾ, ਤੇ ਜਿਹੜੀ ਪੈਰੀਐਨਲ ਸੈਕਸ਼ੂਅਲ ਐਕਟੀਵਿਟੀ ਹੈਗੀ ਆ ਉਹਨੂੰ ਅਵੋਇਡ ਕਰਨਾ ਚਾਹੀਦਾ ਹੈਗਾ, ਤੇ ਇਹ 3-4 ਪੁਆਇੰਟਸ ਹੈਗੇ ਜਿਹਨਾਂ ਦਾ ਆਪਾਂ ਧਿਆਨ ਰੱਖ ਸਕਦੇ ਹੈਗੇ। ਫਿਰ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਕਿ ਨਜ਼ਦੀਕੀ ਸਰਕਾਰੀ ਹਸਪਤਾਲ 'ਚ ਜ਼ਰੂਰ ਜਾ ਕੇ ਆਪਣੀ ਜਾਂਚ ਕਰਵਾਉਣ
0: ਜੀ। ਬਿਲਕੁਲ ਡਾਕਟਰ ਸਾਹਿਬ, ਅੱਜ ਜਦੋਂ ਸਾਡੇ ਸਟੂਡੀਓ 'ਚ ਆਏ ਹੈ ਤਾਂ ਆਉਂਦਿਆਂ ਹੀ ਡਾਕਟਰ ਸਾਹਿਬ ਨੇ ਕਿਹਾ ਕਿ ਮਨਦੀਪ ਜੀ, ਇਸ ਵਿਸ਼ੇ ਦੇ ਉੱਤੇ ਗੱਲ ਕਰਨੀ ਬੜੀ ਜ਼ਰੂਰੀ ਸੀ, ਤੁਸੀਂ ਇਹ ਉਪਰਾਲਾ ਕੀਤਾ ਅਤੇ ਸਾਨੂੰ ਵੀ ਤੁਸੀਂ ਇਨਵੋਲਵ ਕੀਤਾ, ਡਾਕਟਰ ਸਾਹਿਬ ਨੇ ਆ ਕੇ ਸਾਨੂੰ ਬੜੀ ਇਹ ਹੱਲਾਸ਼ੇਰੀ ਦਿੱਤੀ, ਅਤੇ ਉਹੀ ਹੱਲਾਸ਼ੇਰੀ

0: ਉੱਤੇ ਤੁਹਾਨੂੰ ਵੀ ਹੈ। ਜੇਕਰ ਕੋਈ ਇਸ ਤਰ੍ਹਾਂ ਦੀ ਦਿੱਕਤ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਦੋਸਤ ਮਿੱਤਰ ਨੂੰ ਪਰਿਵਾਰ ਦੇ ਵਿੱਚ ਕਿਸੇ ਜੀ ਨੂੰ ਹੈ ਤਾਂ ਤੁਸੀਂ ਇਸ ਦੇ ਉੱਤੇ ਖੁੱਲ੍ਹ ਕੇ ਗੱਲ ਜਿਹੜੀ ਉਹ ਜ਼ਰੂਰ ਕਰੋ ਅਤੇ ਡਾਕਟਰ ਸਾਹਿਬ ਸਾਨੂੰ ਮਿਲ ਸਕਦੇ ਨੇ। ਫਿਰ ਮੈਂ ਦੱਸ ਦੇਵਾਂ ਜੋ ਸਾਡਾ ਭਾਈ ਮਨੀ ਸਿੰਘ ਸਿਵਲ ਹਸਪਤਾਲ ਬਠਿੰਡਾ ਹੈ ਉਸ ਦੇ OPD ਬਲਾਕ ਦੇ 116 ਨੰਬਰ ਕਮਰੇ ਦੇ ਵਿੱਚ ਮੰਗਲਵਾਰ ਅਤੇ ਸ਼ੁੱਕਰਵਾਰ ਸਾਨੂੰ ਮਿਲਦੇ ਨੇ ਅਤੇ ਉੱਧਰਲੇ ਪਾਸੇ ਭਗਤੇ ਵਾਲੇ ਪਿੰਡਾਂ ਦੇ ਜੋ ਸਾਡੇ ਸਰੋਤੇ ਨੇ ਉਹ ਡਾਕਟਰ ਸਾਹਿਬ ਨੂੰ ਜੇਕਰ ਮਿਲਣਾ ਚਾਹੁੰਦੇ ਨੇ ਤਾਂ ਉਹ ਭਗਤਾ ਭਾਈਕਾ ਹਸਪਤਾਲ ਦੇ ਵਿੱਚ ਡਾਕਟਰ ਸਾਹਿਬ ਨੂੰ ਬਾਕੀ ਦਿਨ ਉੱਥੇ ਮਿਲ ਸਕਦੇ ਨੇ। ਡਾਕਟਰ ਸਾਹਿਬ ਇਹ ਜੋ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਸਾਨੂੰ ਡਰ ਹੁੰਦਾ ਹੈਗਾ, ਜਿਵੇਂ ਤੁਸੀਂ ਕਿਹਾ ਕਿ 3 ਟੈਸਟ ਜਿਹੜੇ ਹੈ ਖੂਨ ਦਾ ਲੈਣ ਦੇਣ ਜਦੋਂ ਕਰਨਾ ਅਸੀਂ ਜ਼ਰੂਰ ਕਰਾਉਣਾ ਸਾਨੂੰ ਚਾਹੀਦਾ, ਹੈਪੇਟਾਈਟਸ BC ਅਤੇ HIV ਦੀ ਗੱਲ ਹੋਊਗੀ। ਹੁਣ ਜੇਕਰ ਇੱਕ ਇਹ ਜੋ ਨਾਮੁਰਾਦ ਬਿਮਾਰੀ HIV ਹੈ ਉਹ ਇਸੇ ਤਰ੍ਹਾਂ ਦੇ ਸੰਕਰਮਣਾਂ ਤੋਂ ਹੀ ਸ਼ੁਰੂ ਹੁੰਦੀ ਹੈ, ਉਸ ਦੇ ਵਿੱਚ ਤੁਸੀਂ ART ਸੈਂਟਰ ਜੋ ਬਣੇ ਹੋਏ ਨੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਤਾਲਮੇਲ ਬਿਠਾ ਕੇ ਮਰੀਜ਼ ਦੀ ਦੇਖ ਰੇਖ ਕਰਦੇ ਹੋ, ਇਹ ਖਾਸ ਹੁਣ ਸਾਡੇ ਰਹਿੰਦੇ ਜੋ 4-5 ਮਿੰਟ ਨੇ ਉਹ ਅਸੀਂ ਇਸੇ 'ਤੇ ਲਾਉਣਾ ਚਾਹਾਂਗੇ। ਜੋ HIV ਪੇਸ਼ੈਂਟ ਨੇ ਉਹਨਾਂ ਦੀ ਕਿਸ ਤਰ੍ਹਾਂ ਦੇਖ ਰੇਖ ਤੁਹਾਡਾ ਵਿਭਾਗ ਅਤੇ ART ਡਿਪਾਰਟਮੈਂਟ ਮਿਲ ਕੇ ਕਰਦਾ?
1: ਇਹ ਬਹੁਤ ਹੀ ਅੱਛੀ ਜਾਣਕਾਰੀ ਹੈ ਕਿ ਵੀ ਪੇਸ਼ੈਂਟ ਨੂੰ HIV ਆ ਗਿਆ, ਚਾਹੇ ਪੇਸ਼ੈਂਟ ਨੇ ਪ੍ਰਾਈਵੇਟ ਟੈਸਟਿੰਗ ਕਰਾਈ ਹੈ ਚਾਹੇ ਸਰਕਾਰੀ ਕਰਾਈ ਹੈ। ਜਦੋਂ ਪੇਸ਼ੈਂਟ ਨੂੰ ਪਤਾ ਚੱਲਦਾ ਹੈਗਾ ਕਿ ਵੀ ਸਾਡੀ HIV ਟੈਸਟਿੰਗ ਪੋਜ਼ਿਟਿਵ ਹੈਗੀ ਹੈ ਤਾਂ ਪੇਸ਼ੈਂਟ ਦਾ ਮਾਨਸਿਕ ਜਿਹੜਾ ਸੰਤੁਲਨ ਹੈ ਉਹ ਵਿਗੜ ਜਾਂਦਾ ਹੈ।
0: ਇੱਕ ਵਾਰੀ ਧੱਕਾ ਲੱਗਦਾ,
1: ਉਹ ਇਹ ਲੱਗਦਾ ਕਿ ਉਹਨੂੰ ਮੈਂ ਕਿਵੇਂ ਜਾਵਾਂ ਤੇ ਕਿਵੇਂ ਟ੍ਰੀਟ ਕਰਾਂ
0: ਜੀ।
1: ਪਰ ਗਵਰਨਮੈਂਟ ਵੱਲੋਂ ਬਹੁਤ ਹੀ ਐਫਰਟਸ ਕੀਤੇ ਗਏ ਆ ਸਰਕਾਰ ਵੱਲੋਂ ਕਿ ਦੇਖੋ ਕਾਉਂਸਲਰਸ ਅੱਡ ਹੈਗੇ ਆ, ਜਿਹੜੇ ਸੋਸ਼ਲ ਵਰਕਰਸ ਉਹ ਅੱਡ ਹੈਗੇ ਆ, ਉਹਨਾਂ ਦੀ ਨਿੱਜੀ ਜ਼ਿੰਮੇਵਾਰੀ ਹੈ ਕਿ ਵੀ ਜੇ VDRL ICTC HIV ਪੋਜ਼ਿਟਿਵ ਆ ਜਾਂਦਾ, ਸਾਡੇ ਹਸਪੀਟਲ ਵਿੱਚ 3 ਸਟੇਜਸ 'ਚ ਟੈਸਟ ਹੁੰਦਾ ਹੈਗਾ, ਜਦੋਂ ਪੱਕਾ ਕਨਫਰਮ ਹੋ ਜਾਂਦਾ ਕਿ ਪੇਸ਼ੈਂਟ HIV ਪੋਜ਼ਿਟਿਵ ਹੈਗਾ ਤੇ ਸਾਡੀ ਨਿੱਜੀ ਜ਼ਿੰਮੇਵਾਰੀ ਵੀ ਬਣਦੀ ਹੈਗੀ ਤੇ ਵਰਕਰਸ ਜਿਹੜੇ ਹੈਗੇ ਆ ਸਾਡੇ ਉਹ HIV ਨਾਲ ART ਸੈਂਟਰ ਤੇ ਜਾ ਕੇ HIV ਨੂੰ ਲਿੰਕ ਕਰਵਾਉਂਦੇ ਹਨ। ART ਜਿਹੜਾ ਲਿੰਕ ਹੋ ਜਾਂਦਾ ਹੈਗਾ ਫਿਰ ਉੱਥੇ CD4 ਤੇ CD8 ਕਾਉਂਟਸ ਹੁੰਦੇ ਹਨ ਜਿਹੜਾ ਕਿ ਬਾਡੀ ਦੀ ਇਮਿਊਨਿਟੀ ਨੂੰ ਡਿਟੈਕਟ ਕਰਦਾ ਹੈਗਾ। ਜੇ ਕਾਉਂਟਸ ਜਿੰਨੇ ਵੀ ਕਾਉਂਟਸ ਹੁੰਦੇ ਆ ਉਹਦੇ ਬੇਸਿਸ ਤੇ 2 ਡਰੱਗ ਟ੍ਰੀਟਮੈਂਟ 3 ਡਰੱਗਸ ਟ੍ਰੀਟਮੈਂਟ ਕਿੰਨੇ ਦੇਰ ਚੱਲਣਾ ਹੈਗਾ ਉਹ ਸਾਰਾ ਆਪਾਂ ਡਿਟੇਲ ਲੈਂਦੇ ਹੈਗੇ। ਤਾਂ HIV ਨਾਲ ਵੀ ਜਿਵੇਂ ਆਪਾਂ ਕਹਿੰਦੇ ਇੱਕ ਵਾਇਰਲ ਇਨਫੈਕਸ਼ਨ ਆਪਣੇ ਲੱਗ ਗਈ ਹੈਗੀ ਆ, ਉਹ ਵਾਇਰਲ ਇਨਫੈਕਸ਼ਨ ਹੀ ਹੈਗੀ ਆ, ਇਹਦਾ ਇਲਾਜ ਹੈਗਾ। ਜੇ ਅਰਲੀ ਸਟੇਜਸ ਆ ਜਾਂਦੇ ਕਿ ਜਿੱਥੇ ਲਿਵਰ ਨਹੀਂ ਇਨਵੋਲਵ, ਲੰਗਸ ਨਹੀਂ ਇਨਵੋਲਵ, ਟਬਕਲੋਸਿਸ TB ਦੀ ਬਿਮਾਰੀ ਨਹੀਂ ਹੈ, ਕਿਉਂਕਿ ਆਮ ਤੌਰ ਤੇ ਇਨਫੈਕਸ਼ਨ ਜਿਹੜੇ HIV ਕੀ ਹੁੰਦੇ ਇਮਿਊਨਿਟੀ ਘਟਾ ਦਿੰਦੀਆਂ ਹੈਗੀਆਂ
0: ਤੇ ਉਦੋਂ ਇਹ ਬਿਮਾਰੀਆਂ
1: ਲੱਗ ਜਾਂਦੀਆਂ ਹੈਗੀਆਂ। ਜੇ ਐਸ ਆ ਇੰਡੀਪੈਂਡੈਂਟਲੀ HIV ਇਨਫੈਕਸ਼ਨ ਹੈਗੀ ਹੈ
0: ਜੀ
1: ਤੇ ਉਹਨੂੰ ਫੁੱਲ ਫਲੈਜਡ ਏਡਸ ਸਿੰਡਰੋਮ ਨਹੀਂ ਹੋਇਆ ਹੈਗਾ, ਉਹਦੇ ਦੌਰਾਨ ਜਿਹੜੀ ਵੀ CD4 ਕਾਉਂਟਸ ਵਗੈਰਾ ਕੀਤੇ ਜਾਂਦੇ ਉਹਦੇ ਬੇਸਿਸ ਤੇ ਟ੍ਰੀਟਮੈਂਟ ਪਾਇਆ ਜਾਂਦਾ
0: ਜੀ। ਡਾਕਟਰ ਸਾਹਿਬ ਨਾਕੋ ਦੀਆਂ ਕਿਹੜੀਆਂ ਗਾਈਡਲਾਈਨ ਸੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਜੀ?
1: ਨਾਕੋ ਨੇ ਸਟੈਂਡਰਡ ਗਾਈਡਲਾਈਨਸ ਹੈ ਥਰੂ ਆਊਟ ਇੰਡੀਆ ਅਸੀਂ ਫੋਲੋ ਕਰ ਰਹੇ ਹੈਗੇ। ਨਾਕੋ ਨੇ ਇਹ ਗਾਈਡਲਾਈਨਸ ਦਿੱਤੀਆਂ ਕਿ ਹਰ ਇੱਕ HIV ਪੇਸ਼ੈਂਟ ART ਸੈਂਟਰ ਤੇ ਜਾ ਕੇ ਫ੍ਰੀ ਆਫ ਕੋਸਟ HIV ਮੈਡੀਸਨ ਲੈ ਸਕਦਾ ਹੈਗਾ। ਜਿਹੜੀਆਂ ਆਪਾਂ STI ਇਨਫੈਕਸ਼ਨਸ ਦੀਆਂ ਗੱਲ ਕੀਤੀਆਂ ਹੈਗੀਆਂ ਸਟੈਂਡਰਡ ਕਿਟਸ ਬਣੀਆਂ ਹੋਈਆਂ 1-7
0: ਠੀਕ ਹੈ ਜੀ।
1: ਤੇ ਜਿਵੇਂ ਆਪਾਂ ਸਾਡੇ ਸਰੋਤੇ ਗੱਲ ਕਰ ਰਹੇ ਸੀ ਵੀ ਸਿੰਪਲ ਯੂਰਿਨ ਇਨਫੈਕਸ਼ਨ ਹੈ, ਹਰਪੇਟਿਕ ਅਲਸਰ ਆ ਗਿਆ ਜੀ, ਜਿਵੇਂ ਆਪਾਂ ਹਰਪੀਸ ਜੀ ਨੂੰ ਕਹਿ ਦਿੰਦੇ ਹਾਂ, ਜੈਨੀਟਲ ਹਰਪੀਸ ਆ ਗਿਆ, ਕਲੈਮੀਡੀਆ ਇਨਫੈਕਸ਼ਨ ਆ ਗਈ, ਪੇਡੂ ਚ ਦਰਦ ਹੋਣਾ, PID ਇਨਫੈਕਸ਼ਨ ਆ ਗਈ, ਉਹਦੀਆਂ ਅਡਲਟ ਕਿਟਸ ਬਣੀਆਂ ਹੋਈਆਂ ਤੇ ਗਵਰਨਮੈਂਟ ਆਫ ਇੰਡੀਆ ਵੱਲੋਂ ਸਟੈਂਡਰਡ ਗਾਈਡਲਾਈਨਸ ਹੈ ਥਰੂ ਆਊਟ ਇੰਡੀਆ, ਕਿਤੇ ਮਰਜ਼ੀ ਜਾ ਕੇ ਤੁਸੀਂ ਇਹ ਕਿਟਸ ਲੈ ਸਕਦੇ
0: ਜੀ। ਤੇ ਦੇਖੋ ਇੰਨੀ ਜਾਣਕਾਰੀ ਤੇ ਇੰਨੀਆਂ ਸੁਵਿਧਾਵਾਂ ਸਾਨੂੰ ਸਰਕਾਰੀ ਹਸਪਤਾਲ ਦੇ ਵਿੱਚ ਮਿਲ ਰਹੀਆਂ ਨੇ, ਇੰਨੀ ਖੁੱਲ੍ਹ ਕੇ ਜਾਣਕਾਰੀ ਵੀ ਸਾਨੂੰ ਕਿਸੇ ਨੇ ਨਹੀਂ ਦੇਣੀ ਤੇ ਜੇਕਰ ਅਸੀਂ ਇਹਨਾਂ ਸਮੱਸਿਆਵਾਂ ਨੂੰ ਲੈ ਕੇ ਪ੍ਰਾਈਵੇਟ ਹੱਥਾਂ ਦੇ ਵਿੱਚ ਪੈ ਗਏ, ਪ੍ਰਾਈਵੇਟ ਡਾਕਟਰਾਂ ਦੇ ਹੱਥਾਂ 'ਚ ਪੈ ਗਏ ਤਾਂ ਵੀ ਸਾਡਾ ਜੋ ਪੈਸੇ ਦਾ ਨੁਕਸਾਨ ਕਾਫੀ ਹੋ ਜਾਂਦਾ ਹੈਗਾ। ਨੁਕਸਾਨ ਪੈਸੇ ਦਾ ਚਲੋ ਹੋਇਆ ਸੋ ਹੋਇਆ, ਪਰ ਡਾਕਟਰ ਸਾਹਿਬ ਕਈ ਵਾਰੀ ਨੀਮ ਹਕੀਮ ਖਤਰਾ ਏ ਜਾਨ ਉਹ ਵੀ ਲੋਕ ਮੁੱਲ ਲੈ ਲੈਂਦੇ ਆ ਵੀ ਕਿਸੇ ਵੈਦ ਤੋਂ ਕੋਈ ਦਵਾਈ ਲੈ ਲਈ, ਕਿਸੇ ਤੋਂ ਲੈ ਲਿਆ, ਕਿਸ ਤਰ੍ਹਾਂ ਦੀ ਟ੍ਰੀਟਮੈਂਟ ਜਿਹੜੇ ਆ ਉਹ ਲੈ ਲਏ, ਉਦੋਂ ਵੀ ਕਿਸ਼ੋਰ ਅਵਸਥਾ ਦੇ ਵਿੱਚ ਜੋ ਬੱਚਿਆਂ ਨੂੰ ਤੁਸੀਂ ਇਸ ਤਰ੍ਹਾਂ ਦਵਾ ਦਿੰਦੇ ਹੋ ਆਪ ਵੀ ਸਰੋਤਿਓਂ ਲੈ ਲੈਂਦੇ ਹੋ ਤਾਂ ਕਾਫੀ ਨੁਕਸਾਨ ਹੋ ਸਕਦਾ। ਪਰ ਹੁਣ ਸਾਨੂੰ ਘਬਰਾਉਣ ਦੀ ਲੋੜ ਨਹੀਂ, ਅਸੀਂ ਖੁੱਲ੍ਹ ਕੇ ਇਸ ਵਿਸ਼ੇ ਦੇ ਉੱਤੇ ਗੱਲ ਜ਼ਰੂਰ ਕਰਾਂਗੇ। ਹੁਣ ਵੀ ਅਸੀਂ ਕੀਤੀ ਹੈ ਤੇ ਤੁਸੀਂ ਡਾਕਟਰ ਸਾਹਿਬ ਨਾਲ ਵੀ ਗੱਲ ਕਰ ਸਕਦੇ ਹੋ ਸਿਵਲ ਹਸਪੀਟਲ ਦੇ ਵਿੱਚ ਜਾ ਕੇ। ਡਾਕਟਰ ਸਾਹਿਬ ਸਾਡੇ ਕੋਲ 1 ਮਿੰਟ ਰਹਿ ਗਿਆ, ਚੱਲਦੇ ਚੱਲਦੇ ਜੋ ਕਿਸ਼ੋਰ ਅਵਸਥਾ ਜਿਵੇਂ ਮੁੰਡੇ ਕੁੜੀਆਂ ਹੈਗੇ ਨੇ ਬੱਚੇ ਸਾਡੇ, ਉਹਨਾਂ ਦੀ ਖਾਣ ਪੀਣ ਦੇ ਵਿੱਚ ਕਿਸ ਤਰ੍ਹਾਂ ਦੀ ਡਾਇਟ ਹੋਣੀ ਚਾਹੀਦੀ ਹੈ ਕਿ ਉਹਨਾਂ ਨੂੰ ਇਹ ਸਮੱਸਿਆਵਾਂ ਨਾ ਆਉਣ?
1: ਜਿਹੜਾ ਯੂਥ ਡੇ ਕੱਲ ਹੀ ਹੋ ਕੇ ਚੁੱਕਿਆ ਹੈਗਾ ਤੇ ਯੂਥ ਡੇ ਤੇ ਮੇਰਾ ਵੀ ਸਭ ਨੂੰ ਇਹੀ ਮੈਸੇਜ ਸੀਗਾ ਤੇ ਇਹੀ ਮੈਸੇਜ ਦੇਣਾ ਚਾਹਾਂਗੀ ਯੰਗਸਟਰਸ ਨੂੰ ਸਪੈਸ਼ਲੀ ਵੀ ਤੁਸੀਂ ਖੁੱਲ੍ਹ ਕੇ ਆ ਕੇ ਡਿਸਕਸ ਕਰਨਾ ਸਿੱਖੋ ਤੇ ਜੇ ਵੀ ਕੋਈ ਪ੍ਰੋਬਲਮ ਹੈਗੀ ਹੈ ਗੂਗਲ ਅੰਕਲ ਆਂਟੀ ਤੋਂ ਨਾ ਡਿਸਕਸ ਕਰਕੇ ਤੁਸੀਂ ਸਾਡੇ ਕੋਲ ਐਨੀ ਟਾਈਮ ਫ੍ਰੀ ਆਫ ਕੋਸਟ ਲਾਈਕ ਅਬਾਊਟ ਦਾ ਈਟਿੰਗ ਹੈਬਿਟਸ ਵੀ ਜਿਹੜਾ ਆਪਾਂ ਫਾਸਟ ਫੂਡ ਜੰਕ ਫੂਡ ਜਿਹੜਾ ਚੱਲਿਆ ਹੈਗਾ ਉਹ ਘਰ ਦਾ ਬਣਿਆ ਖਾਣਾ ਖਾਈਏ, ਜਿਹੜੇ ਅੱਜ ਕੱਲ੍ਹ ਪਿਓਰ ਤਾਂ ਮਿਲਣੇ ਬੰਦ ਹੋ ਗਏ ਹੈਗੇ ਬਟ ਫਿਰ ਵੀ ਆਪਾਂ ਬੈਸਟ ਟਰਾਈ ਕਰੀਏ ਕਿ ਆਪਣਾ ਜਿਹੜਾ ਖਾਣ ਪੀਣ ਰਹਿਣ ਸਹਿਣ ਕੱਪੜਿਆਂ ਦੀ ਪਹਿਨ ਹੈਗੀ ਹੈ ਉਹ ਸਾਰਾ ਆਪਾਂ ਵਧੀਆ ਢੰਗ ਨਾਲ ਆਪਣੀ ਲਾਈਫ ਜੀਏ।

0: ਰੱਬ ਨੇ ਆਪਾਂ ਨੂੰ ਜੇ ਜੀਵਨ ਦਿੱਤਾ ਹੈਗਾ, ਇੱਕੋ ਵਾਰੀ ਜੀਵਨ ਦਿੱਤਾ ਹੈਗਾ, ਤਾਂ ਆਪਾਂ ਉਹਨੂੰ ਵਾਕਈ ਇਹਨੂੰ ਟੂ ਦਾ ਪੁਆਇੰਟ ਆਪਾਂ ਰਹਿ ਕੇ ਆਪਣਾ ਰੱਬ ਨਾਲ ਰਾਸਤਾ ਜੋੜ ਕੇ ਤੇ ਆਪਾਂ ਲਾਈਫ ਆਪਣੀ ਇੰਜੋਏ ਕਰੀਏ।
1: ਡਾਕਟਰ ਸਾਹਿਬ ਤੁਸੀਂ ਬਹੁਤ ਖੂਬ ਸੁਨੇਹਾ ਦਿੱਤਾ, ਬੜੀ ਬਿਹਤਰ ਜਾਣਕਾਰੀ ਵੀ ਦਿੱਤੀ। ਅਸੀਂ ਤੁਹਾਡਾ ਸਾਡੇ ਸਟੂਡੀਓ ਚ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
0: ਬਹੁਤ ਹੀ ਧੰਨਵਾਦ, ਮੈਨੂੰ ਵੀ ਬਹੁਤ ਵਧੀਆ ਲੱਗ ਰਿਹਾ ਜਿਹੜਾ ਅੱਜ ਟੋਪਿਕ ਸੀਗਾ। ਇਟ ਵਾਜ਼ ਡਿਫੀਕਲਟ ਬਟ ਆਈ ਥੋਟ ਕਿ ਵੀ ਲਾਈਕ ਇਹ ਜਿਹੜਾ ਸੈਂਸ ਹੈਗੀ ਹੈ ਕਿ ਜਦੋਂ ਆਪਾਂ ਨੂੰ ਇਹ ਪਤਾ ਚੱਲਦਾ ਹੈ ਕਿ ਵੀ ਇੱਥੇ ਆਪਣੀ ਸੁਣਵਾਈ ਹੋਊਗੀ
1: ਜੀ,
0: ਆਪਾਂ ਜ਼ਰੂਰ ਜਾਵਾਂਗੇ
1: ਜੀ,
0: ਤਾਂ ਮੋਸਟ ਵੈਲਕਮ ਐਨੀ ਟਾਈਮ।
1: ਸ਼ੁਕਰੀਆ ਜੀ। ਤੇ ਸਰੋਤਿਓ, ਸਮਾਂ ਇੱਥੇ ਹੀ ਖਤਮ ਹੁੰਦਾ ਹੈਗਾ, ਦਿਓ ਇਜਾਜ਼ਤ। ਧੰਨਵਾਦ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਤੇ ਤਕਨੀਕੀ ਟੀਮ ਦਾ ਖਾਸ ਤੌਰ ਤੇ ਧੰਨਵਾਦ ਕਰਦੇ ਹਾਂ। ਸੰਦੀਪ ਸ਼ੇਰਗਿੱਲ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ।
2: ਸਰੋਤਿਓ, ਹੁਣੇ ਤੁਸੀਂ ਸੁਣਦੇ ਸੀ ਸਿਲਸਿਲਾ ਹੈਲੋ ਡਾਕਟਰ। ਜਾਣਕਾਰੀ ਦਾ ਵਿਸ਼ਾ ਸੀ ਯੋਨ ਸਬੰਧਾਂ ਤੇ।

0: ਇਹ ਜਿਹੜਾ ਸੈਂਸ ਹੈਗੀ ਹੈ ਕਿ ਜਦੋਂ ਆਪਾਂ ਨੂੰ ਇਹ ਪਤਾ ਚੱਲਦਾ ਕਿ ਵੀ ਇੱਥੇ ਆਪਣੀ ਸੁਣਵਾਈ ਹੋਊਗੀ
1: ਜੀ,
0: ਆਪਾਂ ਜ਼ਰੂਰ ਜਾਵਾਂਗੇ
1: ਜੀ,
0: ਤਾਂ ਮੋਸਟ ਵੈਲਕਮ ਐਨੀ ਟਾਈਮ।
1: ਸ਼ੁਕਰੀਆ ਸ਼ੁਕਰੀਆ ਜੀ। ਤੇ ਸਰੋਤਿਓ, ਸਮਾਂ ਇੱਥੇ ਹੀ ਖਤਮ ਹੁੰਦਾ ਹੈਗਾ, ਦਿਓ ਇਜਾਜ਼ਤ। ਧੰਨਵਾਦ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਤੇ ਤਕਨੀਕੀ ਟੀਮ ਦਾ ਖਾਸ ਤੌਰ ਤੇ ਧੰਨਵਾਦ ਕਰਦੇ ਹਾਂ। ਸੰਦੀਪ ਸ਼ੇਰਗਿੱਲ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ।
2: ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਹੈਲੋ ਡਾਕਟਰ। ਜਾਣਕਾਰੀ ਦਾ ਵਿਸ਼ਾ ਸੀ ਯੌਨ ਸਬੰਧਾਂ ਤੇ ਹੋਰ ਕਾਰਨਾਂ ਤੋਂ ਹੋਣ ਵਾਲੀਆਂ ਲਾਗਾਂ। ਇਸ ਵਿਸ਼ੇ ਤੇ ਜਾਣਕਾਰੀ ਦੇ ਰਹੇ ਸਨ ਡਾਕਟਰ ਸੀਮਾ ਗੁਪਤਾ ਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਸਨ ਜਨਾਬ ਮਨਦੀਪ ਰਾਜੋਰਾ। ਸਰੋਤਿਓ, ਇਹ ਪ੍ਰੋਗਰਾਮ ਮੁੜ ਪ੍ਰਸਾਰਿਤ ਸੀ ਤੇ ਲਓ ਹੁਣ ਸੁਣੋ ਸੁਰਜੀਤ ਬਿੰਦ ਰੱਖੀਆ ਦੀ ਆਵਾਜ਼ ਵਿੱਚ ਇਹ ਗੀਤ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, 12 ਜੂਨ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਸਿਲਸਿਲਾ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਪੰਜਾਬ ਦਾ ਗਲੋਬਲ ਸੁਪਰ ਸਟਾਰ ਦਲਜੀਤ ਦੁਸਾਂਝ। ਪ੍ਰੋਗਰਾਮ ਦੇ ਦੌਰਾਨ ਤੁਸੀਂ ਸੁਣੋਗੇ ਦਲਜੀਤ ਦੁਸਾਂਝ ਦੀ ਜ਼ਿੰਦਗੀ ਤੇ ਗਾਇਕੀ ਦੇ ਸਫ਼ਰ ਬਾਰੇ ਤੇ ਨਾਲ ਮਾਣੋਗੇ ਦਲਜੀਤ ਦੁਸਾਂਝ ਦੇ ਗੀਤਾਂ ਦਾ

ਸਰੋਤਿਓ, ਇਸ ਗੀਤ ਦੇ ਨਾਲ ਹੀ ਆਪਣੇ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਗੱਲਾਂ ਚੋਂ ਗੱਲ ਖਤਮ ਕਰਨ ਦੀ ਆਗਿਆ ਦਿਓ। ਰੱਬ ਖੈਰ ਕਰੇ, ਫਿਰ ਮਿਲਾਂਗੇ।

ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 6:30 ਤੇ 25 ਸੈਕਿੰਡ। ਪੇਸ਼ ਹੈ ਯੁਵਾ ਸਾਥੀਆਂ ਦਾ ਪ੍ਰੋਗਰਾਮ ਯੁਵ ਵਾਣੀ।

0: ਯੁਵਾ ਸਾਥੀਓ ਨਮਸਕਾਰ, ਤੁਹਾਡਾ ਦੋਸਤ ਲਵਲੀਨ ਸਚਦੇਵਾ ਪ੍ਰੋਗਰਾਮ ਯੁਵਾਣੀ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅੱਜ ਇਸ ਪ੍ਰੋਗਰਾਮ ਤਹਿਤ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਜਿਮਨਾਸਟਿਕ ਕੋਚ ਟਵਿੰਕਲ ਨਾਲ। ਮੁਲਾਕਾਤੀ ਨੇ ਜਨਾਬ ਮਨਦੀਪ ਰਾਜੋਰਾ।
1: ਜੀ ਸਾਥੀਓ ਨਮਸਕਾਰ, ਪ੍ਰੋਗਰਾਮ ਯੁਵਾਨੀ ਦੇ ਵਿਚ ਮੈਂ ਨਿਤਿਸ਼ ਕੁਮਾਰ ਠਾਕੁਰ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦਾ ਹਾਂ। ਤੇ ਸਾਥੀਓ, ਅੱਜ ਦੇ ਪ੍ਰੋਗਰਾਮ ਯੁਵਾਨੀ ਦੇ ਵਿਚ ਸਾਡੇ ਆਕਾਸ਼ਵਾਣੀ ਦੇ ਸਟੂਡੀਓ ਦੇ ਵਿਚ ਮੌਜੂਦ ਨੇ ਜਿਮਨਾਸਟਿਕ ਕੋਚ ਟਵਿੰਕਲ ਜੀ, ਤੇ ਇਨ੍ਹਾਂ ਦੇ ਨਾਲ ਗੱਲਬਾਤ ਕਰਨਗੇ ਮਨਦੀਪ ਰਜੋਰਾ ਜੀ। ਤੇ ਆਓ ਫਿਰ ਸੁਣਦੇ ਹਾਂ ਪ੍ਰੋਗਰਾਮ ਯੁਵਾਨੀ।
2: ਸਰੋਤਿਓ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਯੁਵਾਨੀ ਦੇ ਵਿਚ ਤੁਹਾਡਾ। ਮੈਂ ਹਾਂ ਮਨਦੀਪ ਰਜੋਰਾ। ਅਸੀਂ ਬਹੁਤ ਸਾਰੀਆਂ ਖੇਡਾਂ ਵੇਖਦੇ ਹਾਂ, ਖੇਡਾਂ ਨੂੰ ਵੇਖਦੇ ਹਾਂ, ਸਾਡਾ ਆਪਣਾ ਵੀ ਖੇਡਾਂ ਖੇਡਣ ਦਾ ਦਿਲ ਕਰਦਾ। ਉਹਨਾਂ ਖੇਡਾਂ ਦੇ ਵਿੱਚ ਓਲੰਪਿਕ ਤੱਕ ਦੇ ਮੈਚ ਸਾਡਾ ਖੇਡਣ ਦਾ ਦਿਲ ਕਰਦਾ, ਪਰ ਅਸੀਂ ਇਹਨਾਂ ਸਾਰੀਆਂ ਖੇਡਾਂ ਦੇ ਵਿੱਚੋਂ ਖੇਡਾਂ ਆਪਣੇ ਇੰਟਰਸਟ ਦੇ ਮੁਤਾਬਕ ਚੁਣਨੀਆਂ ਕਿਵੇਂ ਨੇ, ਅਤੇ ਫਿਰ ਚੁਣੀ ਹੋਈ ਖੇਡ ਦੇ ਨਾਲ ਵਫਾ ਕਿਵੇਂ ਕਰਨੀ ਹੈ, ਅੱਜ ਇਸੇ ਸੰਬੰਧੀ ਇੱਕ ਖੇਡ ਦੇ ਬਾਰੇ ਵਿਸਥਾਰਿਤ ਜਾਣਕਾਰੀ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ। ਉਹ ਖੇਡ ਹੈ ਜਿਮਨਾਸਟਿਕ। ਜਿਮਨਾਸਟਿਕ ਬਾਰੇ ਸਾਨੂੰ ਸਟੂਡੀਓ 'ਚ ਜਾਣਕਾਰੀ ਦੇਣ ਲਈ ਮਾਹਰ ਪਹੁੰਚੇ ਨੇ ਜਿਮਨਾਸਟਿਕ ਕੋਚ, ਜੋ ਨੌਜਵਾਨਾਂ ਨੂੰ ਸਾਡੇ ਖਿੱਤੇ ਦੇ ਵਿੱਚ ਕੋਚਿੰਗ ਦੇ ਰਹੇ ਨੇ, ਅਤੇ ਇੱਕ ਨਿੱਜੀ ਸਕੂਲ ਦੇ ਵਿੱਚ ਵੀ ਬਤੌਰ ਜਿਮਨਾਸਟਿਕ ਕੋਚ ਆਪਣੀਆਂ ਸੇਵਾਵਾਂ ਦੇ ਰਹੇ ਨੇ, ਮੈਡਮ ਟਵਿੰਕਲ। ਮੈਡਮ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
3: ਥੈਂਕ ਯੂ ਸਰ, ਰੇਡੀਓ ਦਾ ਸ਼ੁਕਰੀਆ ਮੈਨੂੰ ਮੌਕਾ ਦੇਣ ਦਾ।
2: ਮੈਡਮ, ਜਿਮਨਾਸਟਿਕ ਬਾਰੇ ਅਸੀਂ ਜਾਣਨਾ ਚਾਹੁੰਦੇ ਹਾਂ। ਅਸੀਂ ਇਸ ਨੂੰ ਬੜੀ ਵਾਰੀ ਟੀਵੀ ਦੇ ਉੱਤੇ ਵੇਖਿਆ ਹੈ, ਜੋ ਨੌਜਵਾਨ ਇਹ ਗੇਮ ਕਰਦੇ ਨੇ ਉਹ ਬੜੇ ਫਲੈਕਸੀਬਲ ਤਰੀਕੇ ਦੇ ਨਾਲ ਉਹ ਕੁਝ ਚੀਜ਼ਾਂ ਨੂੰ ਫੜ ਕੇ ਝੂਟ ਰਹੇ ਹੁੰਦੇ ਹੈ, ਜਾਂ ਆਪਣੇ ਸਰੀਰ ਨੂੰ ਉਹ ਰਬੜ ਵਾਂਗੂ ਮੋਲਡ ਕਰ ਰਹੇ ਹੁੰਦੇ ਹੈ, ਅਤੇ ਸਾਨੂੰ ਲੱਗਦਾ ਇਹ ਗੇਮ ਜਿਹੜੀ ਹੈ ਬੜੀ ਅਜੀਬੋ ਗਰੀਬ ਗੇਮ ਹੈ। ਕਿਵੇਂ ਇਹ ਆਪਣੇ ਸਰੀਰ ਨੂੰ ਵਲੇਵੇਂ ਦੇ ਰਹੇ ਨੇ, ਇਸ ਗੇਮ ਬਾਰੇ ਅਸੀਂ ਜਾਣਨਾ ਚਾਹੁੰਦੇ ਹਾਂ। ਇਹ ਗੇਮ ਹੈ ਕਿ ਇਸ ਦੇ ਵਿੱਚ ਕਿਹੜੇ ਕਿਹੜੇ ਸੈਗਮੈਂਟ ਹੁੰਦੇ ਹੈ, ਕਿਹੜੇ ਪਾਰਟ ਹੁੰਦੇ ਹੈ, ਕਿਸ ਤਰ੍ਹਾਂ ਦੀਆਂ ਇਵੈਂਟਾਂ ਹੁੰਦੀਆਂ ਨੇ, ਅਸੀਂ ਸਾਰਾ ਕੁਝ ਵਿਸਥਾਰ ਨਾਲ ਇਸ ਗੇਮ ਬਾਰੇ ਜਾਣਨਾ ਚਾਹੁੰਦੇ ਹਾਂ, ਜਿਮਨਾਸਟਿਕ ਬਾਰੇ।
3: ਜਿਮਨਾਸਟਿਕ ਇੱਕ ਤਾਂ ਮਦਰ ਆਫ ਗੇਮ ਹੈ
2: ਜੀ,
3: 5 ਸਾਲ ਦਾ ਬੱਚਾ ਇਹਨੂੰ ਸ਼ੁਰੂ ਕਰ ਸਕਦਾ। ਇਹਦੇ ਨਾਲ ਬੱਚੇ 'ਚ ਫਲੈਕਸੀਬਿਲਿਟੀ ਆ ਜਾਂਦੀ ਹੈ। ਇਸ ਤੋਂ ਬਾਅਦ ਜਦੋਂ ਜਿਮਨਾਸਟਿਕ ਬੱਚਾ ਕਰਕੇ ਜੇ ਇਹਨੂੰ ਛੱਡਣੀ ਵੀ ਚਾਹੇ, ਹੋਰ ਗੇਮ ਈਜ਼ੀਲੀ ਕਰ ਸਕਦਾ। ਇਹਦੇ ਨਾਲ ਸਰੀਰ ਰਬੜ ਦੀ ਤਰ੍ਹਾਂ ਮੁੜ ਵੀ ਸਕਦਾ, ਪੂਰੀ ਸਟਰੀਚਿੰਗ। ਇਹਦੇ 'ਚ ਇਹ ਦੇਖਿਆ ਜਾਂਦਾ ਵੀ ਬੱਚਾ ਬਿਨਾਂ ਕਿਸੇ ਡਰ ਤੋਂ ਜਦੋਂ ਇੱਕ ਵਾਰੀ ਲੱਗ ਗਿਆ, ਸ਼ੁਰੂ ਕਰਤੀ ਉਹਨੇ ਗੇਮ, ਫਿਰ ਉਹ ਕੰਟੀਨਿਊ ਸਟਾਰਟ ਕਰ ਸਕਦੇ ਗੇਮ ਨੂੰ। ਇਹਦੇ 'ਚ ਅੱਡ ਅੱਡ ਪਾਰਟ ਹੁੰਦੇ ਆ, ਬੋਇਜ਼ ਲਈ ਅੱਡ, ਗਰਲਜ਼ ਲਈ ਅੱਡ। ਗਰਲਜ਼ ਲਈ ਹੁੰਦੀ ਹੈ ਬੈਲੈਂਸਿੰਗ ਬੀਮ, ਜਿਹੜੀ ਇੱਕ ਬੀਮ ਹੁੰਦੀ ਹੈ ਉਹ ਗਰਲਜ਼ ਇੱਕ ਸਿੱਖਦੀ ਹੈ ਵੀ ਗਰਲਜ਼ ਬੈਲੈਂਸ ਬਣਾ ਲੈਂਦੀ ਹੈ ਆਪਦਾ ਹਰੇਕ ਕੰਮ 'ਚ, ਠੀਕ ਹੈ, ਉਹਦਾ ਸਰੀਰ ਉਸੇ ਤਰ੍ਹਾਂ ਮੁੜਨ ਲੱਗ ਜਾਂਦਾ, ਉਹਨੂੰ ਅੱਗੇ ਜਾ ਕੇ ਕੋਈ ਦਿੱਕਤ ਨਹੀਂ ਆਉਂਦੀ, ਕੋਈ ਹੋਰ ਗੇਮ ਕਰਨੀ ਚਾਹੇ ਉਹ ਆਸਾਨੀ ਨਾਲ ਕਰ ਸਕਦੀ ਹੈ। ਇਸੇ ਤਰ੍ਹਾਂ ਬੋਇਜ਼ ਲਈ ਹੁੰਦੇ ਆ ਜਿਵੇਂ ਡਿਫਰੈਂਟ ਪਾਰਟ, ਰੋਮਰ ਰਿੰਗ ਲਾ ਲਓ, ਪੈਰਲਰ ਬਾਰ ਲਾ ਲਓ, ਜਿਹਦੇ 'ਚ ਬੱਚਾ ਕਾਫੀ ਉਚਾਈ ਤੱਕ ਜਾਂਦਾ
2: ਜੀ। ਸੋ ਮੈਡਮ, ਤੁਸੀਂ ਵੀ ਇਹ ਗੇਮਸ ਜਿਹੜੀਆਂ ਹੈ ਯੂਨੀਵਰਸਿਟੀ ਪੱਧਰ ਤੱਕ ਖੇਡੇ ਹੋ, ਤੁਸੀਂ ਵੀ ਇੰਟਰ ਯੂਨੀਵਰਸਿਟੀ ਖੇਡੇ ਹੋ, ਕਿਸ ਤਰ੍ਹਾਂ ਦੀ ਗੇਮ ਤੁਸੀਂ ਖੇਡੀਆਂ ਨੇ ਇਵੈਂਟਸ, ਤੇ ਕਿਹੜੀ ਇਵੈਂਟ ਦੇ ਵਿੱਚ ਤੁਸੀਂ ਪਰਫੈਕਟ ਸੀਗੇ, ਆਪਣੀ ਗੇਮ ਕਰਦਿਆਂ ਦੇ ਤੁਸੀਂ ਦਿਨ ਯਾਦ ਕਰੋ, ਤੇ ਕਿੱਥੇ ਕਿੱਥੇ ਤੁਸੀਂ ਇਹ ਗੇਮ ਖੇਡਣ ਗਏ?
3: ਮੈਂ ਫਲੋਰ ਐਕਸਰਸਾਈਜ਼ ਕੀਤੀ ਜਿਹਦੇ 'ਚ ਮੈਂ ਮਾਹਰ ਸੀ। ਉਹਦੇ 'ਚ ਮੇਰਾ ਬ੍ਰਾਊਨਜ਼ ਮੈਡਲ, ਕੁਰੂਕਸ਼ੇਤਰ 'ਚੋਂ ਗਵਾਲੀਅਰ 'ਚੋਂ ਸਿਲਵਰ ਮੈਡਲ ਆਇਆ ਮੇਰਾ। 2 ਸਾਲ ਮੈਂ ਕੰਟੀਨਿਊ ਸਟਾਰਟ ਕੀਤੀ, ਮੇਰੇ ਪਟਿਆਲੇ ਯੂਨੀਵਰਸਿਟੀ ਕੈਂਪ ਲੱਗਦੇ ਸੀ ਜਿਹਦੇ 'ਚ ਮੈਂ ਕੈਂਪ ਲਗਾਏ।
2: ਸੋ ਬਹੁਤ ਵਧੀਆ ਗੱਲ ਹੈ। ਜਿਹੜੇ ਬੱਚੇ ਇਹ ਗੇਮ ਚੂਜ਼ ਕਰਨਗੇ, ਉਹ ਬੱਚੇ ਤੁਸੀਂ ਕਹਿ ਰਹੇ ਹੋ ਵੀ 5 ਸਾਲ ਤੱਕ ਦਾ ਬੱਚਾ ਇਹ ਗੇਮ,
3: ਹਾਂਜੀ 5 ਸਾਲ ਤੱਕ ਬੱਚਾ ਗੇਮ ਕਰ ਸਕਦਾ।

0: ਕੰਟੀਨਿਊ ਚਲਾ ਸਕਦਾ ਆਪਣੀ ਗੇਮ ਨੂੰ।
1: ਤੇ ਇਹਦੇ ਚ ਬੱਚੇ ਨੇ ਗੇਮ ਕਿਹੜੀਆਂ ਕਿਹੜੀਆਂ ਕਰਨੀਆਂ ਹੁੰਦੀਆਂ, ਤੁਸੀਂ ਸੈਗਮੈਂਟ ਵਾਈਜ਼ ਸਾਨੂੰ ਦੱਸ ਦਿਓ ਉਹ ਕੀ ਕੀ ਇਹਦੇ ਚ ਕਰ ਸਕਦੇ।
0: ਬੋਇਜ਼ ਲਈ ਹੁੰਦੀ ਹੈ ਫਲੋਰ ਐਕਸਰਸਾਈਜ਼
1: ਜੀ,
0: ਵਲਟਿੰਗ ਟੇਬਲ
1: ਜੀ,
0: ਹੋਰੀਜ਼ੋਂਟਲ ਬਾਰ,
1: ਠੀਕ ਹੈ
0: ਜੀ, ਰੋਮਰ ਰਿੰਗ, ਪੈਰਲਰ ਬਾਰ। ਗਰਲਜ਼ ਲਈ ਹੁੰਦੀ ਹੈ ਬੈਲਸਿੰਗ ਬੀਮ, ਫਲੋਰ ਐਕਸਰਸਾਈਜ਼ ਔਰ ਐਨੀਵਨ ਬਾਰ
1: ਜੀ,
0: ਇਹ ਪ੍ਰੈਕਟਿਸ ਹੁੰਦੀ ਹੈ ਸਰ
1: ਜੀ। ਸੋ ਜਦੋਂ ਮੈਚ ਹੁੰਦਾ ਹੈ ਜਿਮਨਾਸਟਿਕ ਦਾ ਖੇਡ ਹੁੰਦੀ ਹੈ ਤਾਂ ਕਿੰਨੇ ਕਿੰਨੇ ਰਾਊਂਡ ਹਰ ਇੱਕ ਸੈਗਮੈਂਟ ਦੇ ਉਹਨਾਂ ਨੂੰ ਲਾਉਣੇ ਪੈਂਦੇ ਹੈ ਇਹ ਵੀ ਦੱਸ ਦਿਓ ਵੀ ਮੈਚ ਕਿਵੇਂ ਖੇਡੇ ਜਾਂਦੇ ਆ, ਇਹ ਉਹਦੇ 'ਚ ਦੇਖਿਆ ਕੀ ਜਾਂਦਾ। ਜਿਵੇਂ ਮੰਨ ਲਓ ਜੇ ਅਸੀਂ ਕ੍ਰਿਕਟ ਖੇਡਦੇ ਹਾਂ ਤਾਂ ਸਾਨੂੰ ਪਤਾ ਵੀ ਜਿਹੜੀ ਧਿਰ ਨੇ ਵੱਧ ਭੱਜ ਕੇ ਰਨ ਬਣਾ ਲਏ ਉਦੋਂ ਬਾਅਦ ਉਹਦੇ ਵਿਰੋਧੀ ਟੀਮ ਨੇ ਉਸ ਤੋਂ ਵੀ ਜ਼ਿਆਦਾ ਰਨ ਭੱਜ ਕੇ ਦੌੜ ਕੇ ਛੱਕੇ ਚੌਕੇ ਮਾਰ ਕੇ ਬਣਾਉਣੇ ਹੁੰਦੇ ਆ, ਤਾਂ ਇਹਦੇ 'ਚ ਕਿਸ ਤਰ੍ਹਾਂ ਮੈਚ ਹੁੰਦਾ।
0: ਸਰ ਇਹਦੇ 'ਚ ਨਾ ਫਲੋਰ ਐਕਸਰਸਾਈਜ਼ 'ਤੇ ਜਿਵੇਂ ਬੱਚਾ ਉਹਨੇ ਚਾਰ ਕੋਰਨਰ ਪੂਰੇ ਕਰਨੇ ਹੁੰਦੇ ਆ ਜਿਹਦੇ 'ਚ ਸਾਲਟੋ ਕਰੂਗਾ, ਕੱਟ ਸਾਲਟੋ, ਅੱਡ ਅੱਡ ਨੰਬਰ ਹੁੰਦੇ ਆ,
1: ਠੀਕ ਹੈ,
0: ਉਹਦੇ ਅੱਡ ਅੱਡ ਨੰਬਰ ਲੱਗਦੇ ਆ ਬੱਚੇ ਦੇ, ਜਿਵੇਂ ਕੱਟ ਸਾਲਟੋ ਕਰੀ, ਫਰੰਟ ਸਾਲਟੋ ਕਰੀ, ਬੈਕ ਸਾਲਟੋ ਕਰੀ, ਉਵੇਂ ਪੁਆਇੰਟ ਉਹਦੇ ਜੁੜੇ ਜਾਣਗੇ
1: ਜੀ। ਤੇ ਜਿਹੜੀਆਂ ਐਕਸਰਸਾਈਜ਼ ਬੀਮਸ ਤੇ ਹੁੰਦੀਆਂ ਜਾਂ ਬਾਰਸ ਤੇ
0: ਹੁੰਦੀਆਂ ਉਹ ਵੀ ਅੱਡ ਅੱਡ ਹੁੰਦੇ ਸਰ, ਉਹ ਬੱਚੇ ਦਾ ਜੰਪਿੰਗ ਹੁੰਦਾ ਬੀਮ ਤੇ, ਗਰਲਜ਼ ਲਈ ਕੱਟ ਸਾਲਟੋ ਹੁੰਦੀ ਹੈ, ਉਹਦੇ ਅੱਡ ਅੱਡ ਨੰਬਰ ਲੱਗਦੇ ਆ ਸਰ।
1: ਤੇ ਇਹ ਜੋ ਜਿਮਨਾਸਟਿਕ ਗੇਮ ਹੈ ਇਹਦੇ ਚ ਕਿਸ ਤਰ੍ਹਾਂ ਦੇ ਪੱਧਰ ਤੇ ਬੰਦਾ ਅੱਗੇ ਜਾ ਸਕਦਾ ਹੈ, ਸਟੇਟ
0: ਸਰ ਸਟੇਟ ਨੈਸ਼ਨਲ ਤੱਕ, ਸਟੇਟ ਤੱਕ ਜਾ ਸਕਦੇ ਆ ਬੱਚੇ, ਨੈਸ਼ਨਲ, ਇੰਟਰਨੈਸ਼ਨਲ, ਯੂਨੀਵਰਸਿਟੀ, ਓਲੰਪਿਕਸ ਗੇਮ ਤੱਕ ਜਾ ਸਕਦਾ ਬੱਚਾ। ਹੁਣ ਮੇਰੇ ਖੁਦ ਦੇ ਖਿਡਾਏ ਬੱਚੇ ਸਟੇਟ ਜਾ ਕੇ ਆਉਂਦੇ ਆ ਸਰ, ਮੈਨੂੰ 3 ਸਾਲ ਹੋ ਗਏ ਸਕੂਲ 'ਚ ਜੁਆਇਨ ਕਰੇ ਨੂੰ, ਉਹ ਮੇਰੇ ਬੱਚੇ ਖੁਦ ਦੇ ਖਿਡਾਏ ਹੋਏ ਸਟੇਟ ਜਾ ਰਹੇ ਆ।
1: ਸੋ ਆਪਣੇ ਖਿੱਤੇ ਦੇ ਵਿੱਚ ਇਸ ਦੀ ਟ੍ਰੇਨਿੰਗ ਜਿਹੜੀ ਹੈ ਉਹ ਕਿੱਥੇ ਕਿੱਥੇ ਦਿੱਤੀ ਜਾ ਰਹੀ ਹੈ, ਹੋਰ ਕਿਹੜੇ ਮਾਹਰ ਨੇ ਸਾਡੇ ਇਲਾਕੇ ਦੇ ਵਿੱਚ ਜਿਹੜੇ ਇਹ ਟ੍ਰੇਨਿੰਗ ਜਿਮਨਾਸਟਿਕ ਦੀ ਦੇ ਰਹੇ ਆ, ਕਿੱਥੇ ਕਿੱਥੇ?
0: ਸਰ ਮੇਰੇ ਧਿਆਨ 'ਚ ਤਾਂ ਪੁਲਿਸ ਪਬਲਿਕ ਸਕੂਲ ਚੱਲਦੀ ਹੈ ਟ੍ਰੇਨਿੰਗ ਸ਼ਾਮ ਨੂੰ 4 ਤੋਂ 7 ਵਜੇ ਤੱਕ, ਸ਼ੇਰ ਸਿੰਘ ਸਰ ਦਿੰਦੇ ਆ ਟ੍ਰੇਨਿੰਗ
1: ਜੀ,
0: ਮੈਂ ਵੀ ਖੁਦ ਉਹਨਾਂ ਤੋਂ ਟ੍ਰੇਨਿੰਗ ਲਈ ਸੀ
1: ਜੀ।
0: ਹਾਂਜੀ।
1: ਸੋ ਹੁਣ ਤੁਸੀਂ ਫਿਲਹਾਲ ਸਿਰਫ ਆਪਣੇ ਸਕੂਲ ਦੇ ਵਿੱਚ ਹੀ ਆਪਣੇ ਸਕੂਲੀ ਬੱਚਿਆਂ ਨੂੰ?
0: ਹਾਂਜੀ, ਸਕੂਲੀ ਬੱਚਿਆਂ ਨੂੰ।
1: ਇਸ ਗੇਮ ਦੇ ਵਿੱਚ ਗਰਲਜ਼ ਨੂੰ ਤੁਹਾਨੂੰ ਕੀ ਲੱਗਦਾ ਵੀ ਕਿਸ ਤਰ੍ਹਾਂ ਦੇ ਫਾਇਦੇ ਰਹਿੰਦੇ ਆ, ਕਿਸ ਤਰ੍ਹਾਂ ਦੀ ਇਹ ਗੇਮ ਹੈ ਉਹਨਾਂ ਲਈ, ਗਰਲਜ਼ ਲਈ, ਕਿਉਂਕਿ ਉਹਨਾਂ ਨੇ ਗੇਮ ਜਿਹੜੀ ਚੁਣਨੀ ਉਹ ਬੜੇ ਧਿਆਨ ਨਾਲ ਚੁਣਨੀ ਹੁੰਦੀ ਹੈ?
0: ਸਰ ਇੱਕ ਤਾਂ ਗਰਲਜ਼ ਦਾ ਡਰ ਦੂਰ ਹੋ ਜਾਂਦਾ, ਠੀਕ ਹੈ, ਜਿਵੇਂ ਦੇਖੋ ਸਟੀਚਿੰਗ ਖੋਲਦੇ, ਸਟੀਚਿੰਗ ਵੀ ਫਲੈਕਸੀਬਿਲਟੀ ਹੋ ਜਾਂਦੀ, ਇੱਕ ਤਾਂ ਬੱਚੇ 'ਚ ਡਰ ਹੁੰਦਾ ਵੀ ਕੋਈ ਵੀ ਗੇਮ ਕਰਨੀ ਆ ਉਹ ਆਸਾਨੀ ਨਾਲ ਅੱਗੇ ਗੇਮ ਨੂੰ ਕਰ ਸਕਦਾ ਕੰਟੀਨਿਊ।
1: ਇਸ ਦਾ ਕੋਸਟਿਊਮ ਕਿਸ ਤਰ੍ਹਾਂ ਦਾ ਹੁੰਦਾ ਹੈਗਾ, ਅਤੇ ਨਾਲ ਸਾਨੂੰ ਇਹ ਵੀ ਦੱਸ ਦਿਓ ਵੀ ਇਹ ਗੇਮ ਕਰਨ ਵਾਲਾ ਬੱਚਾ ਕਿਸ ਤਰ੍ਹਾਂ ਦੀ ਖੁਰਾਕ ਖਾਵੇ?
0: ਸਰ ਇੱਕ ਤਾਂ ਜੰਕ ਫੂਡ ਛੱਡ ਕੇ ਬੱਚਾ ਵਧੀਆ ਖੁਰਾਕ ਖਾਵੇ, ਜਿਵੇਂ ਫਾਸਟ ਫੂਡ ਅਵੋਇਡ ਕਰਕੇ, ਇਹਦੇ 'ਚ ਦੁੱਧ, ਕੇਲੇ, ਸ਼ਾਮ ਨੂੰ ਡਾਇਟ ਵੀ ਦਿੱਤੀ ਜਾਂਦੀ ਆ ਬੱਚਿਆਂ ਨੂੰ, ਬਦਾਮ, ਦੁੱਧ, ਕੇਲੇ ਵਗੈਰਾ ਸਭ ਡਾਇਟ ਮਿਲਦੀ ਆ ਬੱਚਿਆਂ ਨੂੰ ਪ੍ਰੋਪਰ, ਜਿਹਦੇ ਨਾਲ ਬੱਚਾ ਸਟਰੋਂਗ ਬਣਦਾ, ਮਿਹਨਤ ਕਰਦਾ ਬੱਚਾ, ਉਹਦੇ ਲਈ ਖੁਰਾਕ ਵੀ ਚਾਹੀਦੀ ਹੈ।
1: ਅਤੇ ਕੋਸਟਿਊਮ ਇਹਦਾ ਕਿਸ ਤਰ੍ਹਾਂ ਦਾ ਹੁੰਦਾ?
0: ਸਰ ਇਹਦਾ ਕੋਸਟਿਊਮ ਅੱਡ ਤਰ੍ਹਾਂ ਦੇ ਬਣਦੇ ਆ, ਜਿਵੇਂ ਪਟਿਆਲਾ ਤੋਂ ਬੰਦੇ ਇਹਦੇ ਕੋਸਟਿਊਮ ਆਉਂਦੇ ਆ, ਠੀਕ ਹੈ, ਟਰੈਕ ਸੂਟ, ਇਹਦੇ ਕੋਸਟਿਊਮ ਅਲੱਗ ਸ਼ੇਪ 'ਚ ਹੁੰਦੇ ਆ ਜੋ ਪਟਿਆਲਾ ਤੋਂ ਅਵੇਲੇਬਲ ਹੁੰਦੇ।

0: ਇਸ ਗੇਮ ਨੂੰ ਕਰਨ ਲੱਗੇ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ, ਕਿਹੜੀਆਂ ਸਾਵਧਾਨੀਆਂ ਰੱਖਣੀਆਂ ਪੈਂਦੀਆਂ?
1: ਇੱਕ ਤਾਂ ਪਰਫੈਕਟ ਕੋਚ ਆਪਣੇ ਨਾਲ ਖੜਾਵੇ, ਠੀਕ ਹੈ। ਬੱਚਾ ਕੋਈ ਵੀ ਇਵੈਂਟ ਕਰ ਰਿਹਾ, ਕੋਈ ਗੇਮ ਕਰ ਰਿਹਾ, ਉਹ ਜਦੋਂ ਤੱਕ ਕੋਚ ਉੱਥੇ ਮੌਜੂਦ ਨਹੀਂ ਹੈ, ਬੱਚੇ ਨੂੰ ਗੇਮ ਆਪਣੇ ਆਪ ਕਰਨੀ ਨਹੀਂ ਚਾਹੀਦੀ। ਇਹਦੇ 'ਚ ਥੋੜ੍ਹਾ ਜਿਹਾ ਸੱਟ ਡਰ ਲੱਗਣ ਦਾ ਡਰ ਰਹਿੰਦਾ ਬੱਚੇ ਨੂੰ
0: ਜੀ। ਰਾਊਂਡ ਹੁੰਦਾ ਹੈ ਜਾਂ ਜੋ ਸਰਕਲ ਹੁੰਦਾ ਹੈ ਜਾਂ ਜੋ ਪਿੱਚ ਹੁੰਦੀ ਹੈ ਜਿੱਥੇ ਇਸ ਬੱਚੇ ਨੇ ਖੇਡਣਾ ਹੈ, ਉਹ ਕਿਸ ਤਰ੍ਹਾਂ ਦੀ ਹੁੰਦੀ ਹੈ, ਉਹ ਦਾਇਰਾ ਕਿਸ ਤਰ੍ਹਾਂ ਦਾ ਹੁੰਦਾ ਹੈ ਜਿੱਥੇ ਇਸ ਬੱਚੇ ਨੇ ਗੇਮ ਕਰਨੀ ਹੈ?
1: ਇਨਡੋਰ ਗੇਮ ਹੁੰਦੀ ਹੈ ਸਰ, ਜਿਹਦੇ 'ਚ ਸਾਰੇ ਇਨਡੋਰ ਗੇਮ 'ਚ ਮੈਟ ਵਗੈਰਾ ਲੱਗੇ ਹੁੰਦੇ ਆ, ਅਪਰੇਟਸ ਵਗੈਰਾ ਫਿਕਸ ਹੁੰਦੇ ਆ, ਇਨਡੋਰ ਗੇਮ ਹੁੰਦੀ ਹੈ ਸਰ।
0: ਇਹ ਗੇਮ ਕਰਨ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਸੀਂ ਆਪਣੇ ਸਰੀਰ ਨੂੰ ਗਰਮ ਕਰੋ, ਵਾਰਮ ਅਪ ਕਰਨਾ ਬੜਾ ਜ਼ਰੂਰੀ ਹੁੰਦਾ ਹੈ।
1: ਹਾਂਜੀ,
0: ਤੇ ਉਹਦੇ ਬਾਰੇ ਕੀ ਕਹੋਗੇ, ਵਾਰਮ ਅਪ ਕਿਵੇਂ ਕਰਨਾ ਹੈ ਤੇ ਹੋਰ ਫਿਜ਼ੀਕਲ ਜੋ ਟ੍ਰੇਨਿੰਗ ਹੈ ਉਹ ਕਿਵੇਂ ਬੱਚਾ ਕਰੇ, ਕਿਸ ਤਰ੍ਹਾਂ ਦੀ ਕਰੇ, ਕੋਚ ਕਿਵੇਂ ਕਰਵਾਵੇ ਉਹਨੂੰ?
1: ਸਰ, ਇੱਕ ਤਾਂ ਬੱਚੇ ਨੂੰ ਰਾਊਂਡ ਲਗਾਉਣੇ ਜ਼ਰੂਰੀ ਹੈ, ਘੱਟੋ ਘੱਟ ਉਹਨੂੰ 4-5 ਰਾਊਂਡ ਲਗਾਉਣੇ ਚਾਹੀਦੇ ਆਪਣੇ ਸਰੀਰ ਨੂੰ ਗਰਮ ਕਰਨ ਲਈ। ਉਸ ਤੋਂ ਬਾਅਦ ਫਲੈਕਸੀਬਿਲਟੀ ਵਾਲੀ ਐਕਸਰਸਾਈਜ਼ ਕਰਨੀ ਆ, ਐਕਸਰਸਾਈਜ਼ ਵੀ ਜ਼ਰੂਰੀ ਹੈ। ਜੇ ਆਪਾਂ ਇੱਕੋ ਦਮ ਗੇਮ ਕਰਦੇ ਹਾਂ, ਬੱਚੇ ਨੂੰ ਸੱਟ ਲੱਗਣ ਦਾ ਡਰ ਰਹਿੰਦਾ, ਜਦੋਂ ਆਪਣੀ ਬੋਡੀ ਨਹੀਂ ਗਰਮ ਫਿਰ ਆਪਾਂ ਗੇਮ ਕਰ ਨਹੀਂ ਸਕਦੇ, ਜਿਹਦੇ ਨਾਲ ਬੱਚੇ ਨੂੰ ਐਕਸਰਸਾਈਜ਼ ਰਨਿੰਗ ਪ੍ਰੋਪਰਲੀ ਕਰਨੀ ਚਾਹੀਦੀ ਹੈ।
0: ਇਹ ਗੇਮ ਸਾਨੂੰ ਤੁਸੀਂ ਥੋੜ੍ਹਾ ਜਿਹਾ ਸਮਝਾਓ ਸਾਡੇ ਸੁਣਨ ਵਾਲਿਆਂ ਨੂੰ, ਜਿਨ੍ਹਾਂ ਨੇ ਇਹ ਗੇਮ ਮੰਨ ਲਓ ਕਿ ਦੇਖੀਆਂ ਨਹੀਂ ਹੈ ਕਰਦੇ ਹਾਂ, ਤਾਂ ਉਹ ਕਰਨਾ ਕਿਵੇਂ ਹੋਊਗਾ ਬੱਚਿਆਂ ਨੂੰ? ਤੁਸੀਂ ਸਰੋਤਿਆਂ ਨੂੰ ਸਾਨੂੰ ਸਮਝਾਓ ਵੀ ਇਸ 'ਚ ਬੱਚੇ ਕਰਦੇ ਕੀ ਹੈ, ਜਿਮਨਾਸਟਿਕ ਪਲੇਅਰ ਜਿਹੜੇ ਹੁੰਦੇ ਆ ਖਿਡਾਰੀ, ਉਹ ਕਰਦੇ ਕੀ?
1: ਖਿਡਾਰੀ, ਇੱਕ ਤਾਂ ਬੱਚੇ ਪਹਿਲਾਂ 1 ਮੰਥ ਤਾਂ ਉਹਨਾਂ ਨੂੰ ਇਕੱਲੀ ਰਨਿੰਗ ਵਗੈਰਾ ਹੀ ਕਰਾਈ ਜਾਊਗੀ, ਐਕਸਰਸਾਈਜ਼ ਵਗੈਰਾ ਡੈਮੋ ਦਿੱਤੇ ਜਾਂਦੇ ਆ ਬੱਚਿਆਂ ਨੂੰ, ਜਿਹਦੇ ਨਾਲ ਬੱਚਾ ਦੇਖਦਾ ਗੇਮਸ ਕਿਵੇਂ ਸ਼ੁਰੂ ਹੁੰਦੀ ਹੈ, ਕਿਵੇਂ ਕਰਨੀ ਹੈ, ਉਹ ਸਿੱਖਦਾ। ਜਿਵੇਂ ਪ੍ਰੋਪਰਲੀ ਮੈਟ ਆਪਦੇ ਲੈ ਕੇ ਜਾਣੇ, ਬਾਹਰ ਗਰਾਊਂਡ 'ਚ ਮੈਟ ਲਗਾਉਣੇ, ਬੱਚਾ ਇਹ ਆਪਦਾ ਕੰਮ ਖੁਦ, ਘਰੇ ਤਾਂ ਬੱਚੇ ਕੰਮ ਕਰਦੇ ਨਹੀਂ, ਹੁਣ ਗੇਮ 'ਤੇ ਜਾਊਗਾ ਬੱਚਾ, ਫਰੈਂਡ ਸਰਕਲ 'ਚ ਜੁੜੂਗਾ, ਠੀਕ ਹੈ, ਗੇਮਸ ਮੈਟ ਆਪਦੇ ਲੈ ਕੇ ਜਾਊਗਾ, ਅਪਰੇਟਸ ਆਪਦਾ ਸਾਫ਼ ਕਰੂਗਾ, ਫਿਰ ਉਹਨੂੰ ਗਰਾਊਂਡ 'ਚ ਆਊਗਾ, ਰਨਿੰਗ ਸ਼ੁਰੂ ਕਰੂਗਾ, ਰਨਿੰਗ ਤੋਂ ਬਾਅਦ ਐਕਸਰਸਾਈਜ਼ ਕਰੂਗਾ, ਜਿਹਦੇ ਨਾਲ ਬੱਚਾ ਫਲੈਕਸੀਬਿਲਟੀ ਵੀ ਆ ਜਾਂਦੀ ਹੈ ਬੱਚੇ 'ਚ, ਇੱਕ ਮੰਨ ਲਓ ਫਿਜ਼ੀਕਲ ਫਿੱਟ ਹੁੰਦਾ ਬੱਚਾ
0: ਜੀ। ਸੋ ਬਹੁਤ ਵਧੀਆ ਗੱਲ ਹੈ, ਅਤੇ ਇਹਦੇ 'ਚ ਭਾਰ ਦੀ ਬੜੀ ਅਹਿਮੀਅਤ ਹੁੰਦੀ ਹੈ, ਹਲਕਾ ਜਿਹੜਾ ਬੱਚਾ ਹੋਊਗਾ ਮੈਨੂੰ ਲੱਗਦਾ ਵੀ ਉਹ ਜ਼ਿਆਦਾ ਚੁਸਤ ਹੋਊਗਾ ਅਜਿਹੇ 'ਚ, ਅਤੇ ਜਿਹੜੇ ਭਾਰੇ ਹੁੰਦੇ ਆ ਬੱਚੇ ਉਹ ਇਹਦੇ 'ਚ ਮੈਨੂੰ ਲੱਗਦਾ ਵੀ ਘੱਟ ਕਰ ਪਾਉਣਗੇ। ਤਾਂ ਭਾਰ ਵਰਗ ਇਹਦੇ 'ਚ ਕਿਹੜੇ ਕਿਹੜੇ ਭਾਰ ਵਰਗ ਹੁੰਦੇ ਆ ਗੇਮ ਦੇ ਵਿੱਚ?
1: ਸਰ, ਇਹਦੇ 'ਚ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੇ ਭਾਰੀ ਬੱਚੇ ਹੁੰਦੇ ਉਹਨਾਂ ਨੂੰ ਪਹਿਲਾਂ ਫਿੱਟ ਕੀਤਾ ਜਾਂਦਾ, ਰਨਿੰਗ ਵਗੈਰਾ ਕਰਾ ਕੇ, ਐਕਸਰਸਾਈਜ਼ ਕਰਾ ਕੇ, ਉਸ ਹਿਸਾਬ ਨਾਲ ਉਹਨਾਂ ਨੂੰ ਐਕਸਰਸਾਈਜ਼ ਕਰਾਈ ਜਾਂਦੀ ਆ, ਰਨਿੰਗ ਕਰਾਈ ਜਾਂਦੀ ਆ, ਜਿਹਦੇ ਨਾਲ ਬੱਚਾ ਫਿੱਟ ਹੋ ਜੇ। ਜਦੋਂ ਆਪਾਂ ਬੱਚੇ ਦਾ ਦੇਖਦੇ ਹਾਂ ਵੀ ਭਾਰ ਠੀਕ ਹੋ ਗਿਆ, ਬੱਚਾ ਗੇਮ ਕਰਨ ਲਾਇਕ ਬਣ ਰਿਹਾ, ਫਿਰ ਉਹਨੂੰ ਆਪਾਂ ਹੌਲੀ ਹੌਲੀ ਗੇਮ ਸ਼ੁਰੂ ਕਰਾਵਾਂਗੇ, ਪਹਿਲਾਂ ਫਲੋਰ ਐਕਸਰਸਾਈਜ਼ ਸ਼ੁਰੂ ਕਰਾਵਾਂਗੇ ਬੱਚੇ ਨੂੰ।
0: ਫਲੋਰ ਐਕਸਰਸਾਈਜ਼ ਯਾਨੀ ਕਿ ਉਸਨੇ ਫਰਸ਼ ਦੇ ਉੱਤੇ ਹੀ ਸਟ੍ਰੈਚਿੰਗ ਤਰ੍ਹਾਂ ਦੀਆਂ, ਯਾਨੀ ਕਿ ਦੋਨੇ ਲੱਤਾਂ ਆਪਣੀਆਂ ਖੋਲ੍ਹ ਕੇ ਜ਼ਮੀਨ 'ਤੇ ਬੈਠਣ ਦੀ ਉਸਨੇ ਪ੍ਰੈਕਟਿਸ ਕਰਨੀ ਹੈ?
1: ਹਾਂਜੀ, ਫਲੋਰ ਐਕਸਰਸਾਈਜ਼ ਸਰ, ਜਿਵੇਂ ਬੱਚਾ ਸ਼ੁਰੂ ਤੋਂ ਬੇਸਿਕ ਸਿੱਖੂਗਾ, ਫਰੰਟ ਰੋਲ, ਬੈਕ ਰੋਲ, ਫਾਰਵਰਡ ਰੋਲ, ਹੈਂਡਸਟੈਂਡ ਰੋਲ, ਕਾਰਟਵੀਲ ਕੱਟ, ਇਹ ਸਿੱਖੂਗਾ ਪਹਿਲਾਂ, ਛੋਟੀਆਂ ਛੋਟੀਆਂ ਗੇਮਸ ਜੋ ਸ਼ੁਰੂ ਕਰੂਗਾ, ਫਿਰ ਬੱਚਾ ਅੱਗੇ ਅਗਲੇ ਪੇਟਸ ਦੀ ਸ਼ੁਰੂਆਤ ਕਰੂਗਾ।
0: ਜੀ ਜੀ, ਅਤੇ ਹੋਰ ਅੱਗੇ ਕਿਹੜੇ ਕਿਹੜੇ ਹੁੰਦੇ ਆ ਅਤੇ ਉਹਨਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਮੂਵਮੈਂਟਾਂ ਹੁੰਦੀਆਂ, ਜਿਵੇਂ ਤੁਸੀਂ ਹੁਣ ਫਲੋਰ ਦੀਆਂ ਮੂਵਮੈਂਟਾਂ ਦੱਸੀਆਂ?
1: ਜਿਵੇਂ ਵਲਟਿੰਗ ਟੇਬਲ 'ਤੇ ਆਪਾਂ ਬੱਚੇ ਨੇ ਦੂਰੋਂ ਭੱਜ ਕੇ ਆਉਣਾ, ਸਪਰਿੰਗ ਬੋਰਡ 'ਤੇ ਜੰਪ ਕਰਨਾ, ਫਿਰ ਹੈਂਡ ਸਟੈਂਡ ਕਰਨਾ ਉੱਪਰੋਂ, ਫਿਰ ਜਦੋਂ ਪਰਫੈਕਟ ਹੋ ਗਿਆ ਉਹਦੇ 'ਚ ਫਿਰ ਕਾਰਟਵੀਲ

0: करनी, घट साल्टो करना।
1: ए कोच की भी अपनी बड़ी मेहनत लगती है क्योंकि उसने डेमो दे के दिखाना है, कर करके दिखाना उसने कोच ने है ना।
0: हाँ जी, कोच की बहुत वड्डी अहमियत है। कोच ये भी देखूगा भी बच्चे दे सट ना लग जाए, बच्चे नाल खड़ूगा, ठीक है, कोच नू फॉलो करनगे बच्चे। जे असी कोच तो बिना गेम करदे आ तां सानू गेम ग्राउंड च डर लगदा है वी असी गेम कर नहीं पांदे। कोच दा ग्राउंड च होना बहुत जरूरी है।
1: मैडम सानू दसो भी इस गेम दे विच अगे करियर की है, केड़ी केड़ी ऑप्शन है ये गेम करन वाले बच्चे दे कोले, ਉਹ ਆਪਣੀ ਲਾਈਫ 'ਚ ਅੱਗੇ ਕਿੱਥੇ ਕਿੱਥੇ ਸੈੱਟ ਹੋ ਸਕਦਾ।
0: ਸਰ ਤੁਸੀਂ ਇੱਕ ਮੈਂ ਛੋਟੀ ਜਿਹੀ ਐਗਜ਼ਾਮਪਲ ਦੇਦਾ, ਮੇਰੇ ਬ੍ਰਦਰ ਹੈ, ਮੇਰਾ ਬ੍ਰਦਰ ਸਰਬਜੋਤ, ਉਹ ਹੁਣ ਮੋਹਾਲੀ ਚੰਡੀਗੜ੍ਹ ਗੇਮ ਕਰਦਾ, ਉਹ ਇੰਟਰਨੈਸ਼ਨਲ ਤੱਕ ਖੇਡਿਆ ਆ, ਇੰਟਰਨੈਸ਼ਨਲ ਆ। ਪਿੱਛੇ ਜੇ ਹੁਣ ਮੈਚ ਹੋਇਆ ਸੀ ਨੈਸ਼ਨਲ ਦਾ, ਉਹਦਾ ਕੈਂਪ ਲੱਗਿਆ ਸਰ
1: ਜੀ।
0: ਇਹਦੇ 'ਚ ਬਹੁਤ ਵੱਡੀਆਂ ਵੱਡੀਆਂ ਪ੍ਰਾਪਤੀਆਂ ਅਸੀਂ ਕਰ ਸਕਦੇ ਹਾਂ।
1: ਠੀਕ ਹੈ, ਸੋ ਬਹੁਤ ਅੱਛੀ ਗੱਲ ਹੈ। ਇਸ ਗੇਮ ਨੂੰ ਲੈ ਕੇ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਸਾਨੂੰ ਸੁਣਨ ਵਾਲੇ ਸਰੋਤਿਆਂ ਨੂੰ? ਸਾਵਧਾਨੀਆਂ ਕਰੀਅਰ ਜਾਂ ਇਕਿਪਮੈਂਟ ਜਾਂ ਕੋਸਟਿਊਮ ਨੂੰ ਲੈ ਕੇ ਜੋ ਗੱਲਾਂ ਮੈਂ ਤੁਹਾਨੂੰ ਸਵਾਲ ਦੇ ਰੂਪ ਦੇ ਵਿੱਚ ਨਹੀਂ ਪੁੱਛੀਆਂ ਪਰ ਜ਼ਰੂਰੀ ਹੈ ਦੱਸਣਾ, ਉਹ ਅਖੀਰ 'ਚ ਦੱਸੋ।
0: ਸਰ ਇਸ 'ਚ ਨਾ ਇੱਕ ਤਾਂ ਜ਼ਰੂਰੀ ਹੈ ਵੀ ਆਪਣੇ ਬੱਚਿਆਂ ਨੂੰ ਗੇਮ ਨਾਲ ਜੋੜੋ
1: ਜੀ,
0: ਠੀਕ ਹੈ, ਬੱਚੇ 'ਚ ਫਲੈਕਸੀਬਿਲਟੀ ਆਊਗੀ, ਠੀਕ ਹੈ, ਉਹ ਜਿਹੜਾ ਜਿਵੇਂ ਆਪਾਂ ਕਹਿ ਦਿੰਦੇ ਹਾਂ ਬੱਚਾ ਮੋਟਾਪੇ ਦਾ ਸ਼ਿਕਾਰ ਹੋ ਜਾਂਦਾ, ਠੀਕ ਹੈ, ਹੁਣ ਅੱਜ ਕੱਲ੍ਹ ਬੱਚੇ ਫਾਸਟ ਫੂਡ ਜ਼ਿਆਦਾ ਖਾ ਰਹੇ ਹੈ, ਇਹ ਤੋਂ ਦੂਰ ਹੋਣ ਬੱਚੇ ਗਰਾਊਂਡ 'ਚ ਆਉਣ, ਗਰਾਊਂਡ 'ਚ ਆ ਕੇ ਬੱਚੇ ਆਪਦਾ ਕਰੀਅਰ ਦੇਖਦੇ ਆ ਵੀ ਕਿੱਦਾਂ ਦਾ, ਠੀਕ ਹੈ, ਸੋਸ਼ਲ ਹੁੰਦੇ ਆ ਬੱਚੇ, ਸਟੂਡੈਂਟਸ ਨਾਲ ਮਿਲਦੇ ਆ, ਪਲੇਅਰਸ ਨਾਲ ਮਿਲਦੇ ਆ ਆ ਕੇ।
1: ਤੁਸੀਂ ਬੜੀ ਬਿਹਤਰ ਜਾਣਕਾਰੀ ਸਾਨੂੰ ਜਿਮਨਾਸਟਿਕ ਬਾਰੇ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਸਰ
2: ਜੀ। ਤੇ ਸਾਥੀਓ, ਇਹ ਸੀ ਪ੍ਰੋਗਰਾਮ ਯੁਵਾਨੀ, ਤੇ ਇਸੇ ਦੇ ਨਾਲ ਪ੍ਰੋਗਰਾਮ ਯੁਵਾਨੀ ਦਾ ਵੇਲਾ ਇੱਥੇ ਸਮਾਪਤ ਹੁੰਦਾ ਹੈ। ਮੈਨੂੰ ਯਾਨੀ ਕਿ ਨਿਤਿਸ਼ ਕੁਮਾਰ ਠਾਕੁਰ ਨੂੰ ਦੇਵ ਆ ਗਿਆ ਨਮਸਕਾਰ।
3: ਸਰੋਤਿਓ, ਹੁਣੇ ਤੁਸੀਂ ਜਿਮਨਾਸਟਿਕ ਕੋਚ ਟਵਿੰਕਲ ਨਾਲ ਇੱਕ ਮੁਲਾਕਾਤ ਸੁਣਦੇ ਸੀ। ਮੁਲਾਕਾਤੀ ਸਨ ਜਨਾਬ ਮਨਦੀਪ ਰਾਜੋਰਾ। ਤੇ ਲੋ ਹੁਣ ਸੁਣੋ ਹਰਭਜਨ ਮਾਨ ਦੀ ਆਵਾਜ਼ ਵਿੱਚ ਇਹ ਗੀਤ। ਉਸ ਤੋਂ ਪਹਿਲਾਂ ਕੁਝ ਸੰਦੇਸ਼।
4: पेश है सबका फेवरेट
5: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
4: पेश है सबका फेवरेट
5: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
6: कार तो काम करो, वादू तनखा, बस एक क्लिक ते, वाजी वाह।
7: फसी
8: अनजान लिंकां ते क्लिक ना करो, आरबीआई कहंदा है
7: जानकार बनो, सुचेत रहो।
4: पेश है सबका फेवरेट
5: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।

FM band 101.1 megahertz te tusi sunde ho Akashwani FM Bathinda de prasaran is vele sade studio di kadi mutabik sama ho reha hai sham de 6:59 te 40 second hun to thodi der baad 7 baje tusi sunoge punjabi vich khabran te khabran to turant baad hi Akashwani Jalandhar to sada vishesh program relay kita jayega jo dedicated hoega ਕੇਂਦਰ ਸਰਕਾਰ ਦੇ 12 ਸਾਲਾਂ ਨੂੰ ਥੋੜੀ ਦੇਰ ਲਈ ਇਹਨਾਂ ਦਾ ਸਾਡੇ ਨਾਲ ਇੰਤਜ਼ਾਰ ਕਰੋ।

ਪ੍ਰਦੇਸ਼ ਤੋਂ ਰਾਜ ਸਭਾ ਲਈ ਬਿਨਾਂ ਮੁਕਾਬਲਾ ਚੁਣੇ ਗਏ ਨੇ। ਨਤੀਜਿਆਂ ਦੇ ਐਲਾਨ ਤੋਂ ਬਾਅਦ ਰਿਟਰਨਿੰਗ ਅਫਸਰ ਨੇ ਚੋਣ ਦਾ ਅਧਿਕਾਰਤ ਸਰਟੀਫਿਕੇਟ ਸੌਂਪਿਆ। ਪੀਵੀ ਸਿੰਧੂ ਅਤੇ ਤਨਵੀ ਸ਼ਰਮਾ ਆਸਟ੍ਰੇਲੀਅਨ ਓਪਨ ਬੈਡਮਿੰਟਨ ਦੇ ਔਰਤਾਂ ਦੇ ਸਿੰਗਲਸ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈਆਂ ਨੇ। ਮਰਦਾਂ ਦੇ ਡਬਲ ਵਿੱਚ MR ਅਰਜੁਨ ਅਤੇ ਹਰੀਹਰਨ ਆਸਮਾ ਕਰੁਣਨ ਦੀ ਜੋੜੀ ਨੇ ਆਖਰੀ ਅੱਠ ਵਿੱਚ ਥਾਂ ਬਣਾਈ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਤੀ ਆਯੋਗ ਦੀ ਮੀਟਿੰਗ ਵਿੱਚ ਵਿਕਸਿਤ ਭਾਰਤ ਦ੍ਰਿਸ਼ਟੀਕੋਣ ਲਈ ਕੇਂਦਰ ਤੇ ਰਾਜਾਂ ਦੇ ਸਮੂਹਿਕ ਯਤਨਾਂ ਤੇ ਜ਼ੋਰ ਦਿੱਤਾ ਹੈ। ਭਾਰਤ ਨੇ ਓਮਾਨ ਦੇ ਸਾਹਿਲ ਤੇ ਪਲਾਉ ਝੰਡੇ ਵਾਲੇ ਟੈਂਕਰ MT ਸਿਰਬੇਲੋ ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਏ। ਸਰਕਾਰ ਨੇ ਸਾਈਬਰ ਅਪਰਾਧੀਆਂ ਵੱਲੋਂ ਸੁਰੱਖਿਆ ਪ੍ਰਣਾਲੀਆਂ ਅਤੇ ਵੱਧ ਰਹੇ ਮਾਲੀ ਬੁਨਿਆਦੀ ਢਾਂਚਾ ਖਤਰੇ ਬਾਰੇ ਚੇਤਾਵਨੀ ਜਾਰੀ ਕੀਤੀ ਏ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਗ ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਬਿਨਾਂ ਮੁਕਾਬਲਾ ਚੁਣੇ ਗਏ ਨੇ।

ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਗ ਮੱਧ ਪ੍ਰਦੇਸ਼ ਤੋਂ ਰਾਜਸਭਾ ਲਈ ਬਿਨਾਂ ਮੁਕਾਬਲਾ ਚੁਣੇ ਗਏ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।

ਹੁਣੇ ਤੁਸੀਂ ਸਾਡਾ ਵਿਸ਼ੇਸ਼ ਪ੍ਰੋਗਰਾਮ ਸੁਣ ਰਹੇ ਸੀ ਜੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇਅ ਕੀਤਾ ਜਾ ਰਿਹਾ ਸੀ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਪੇਸ਼ ਹੈ ਸਾਡੇ ਸਰੋਤਿਆਂ ਦੀਆਂ ਫੋਨ ਕਾਲਸ ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਨੀ।